0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਨਵਦੀਪ ਸਿੰਘ ਜੀ ਹਜ਼ੂਰੀ ਕੀਰਤਨੀ ਸ੍ਰੀ ਦਰਬਾਰ ਸਾਹਿਬ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਰਹਿਮਤ ਕਰਨ, ਇਸੇ ਤਰ੍ਹਾਂ ਸੇਵਾਵਾਂ ਲੈਂਦੇ ਰਹਿਣ। ਆਓ ਹੁਣ ਆਪ ਜੀ ਦੇ ਸਨਮੁੱਖ ਹਾਜ਼ਰ ਹੋ ਰਹੇ ਨੇ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਬੈਂਕਾ ਹਜ਼ੂਰੀ ਕੀਰਤਨੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ। ਆਓ ਭਾਈ ਸਾਹਿਬ ਹੋਰਾਂ ਪਾਸੋਂ ਕੀਰਤਨ ਸਰਵਣ ਕਰੀਏ। ਸਤਿਸੰਗਤ ਜੀ, ਆਪ ਜੀ ਬੜੇ ਅਦਬ ਸਤਿਕਾਰ ਸਹਿਤ ਗੁਰੂ ਦਰਬਾਰ ਦੀ ਹਾਜ਼ਰੀ ਭਰ ਰਹੇ ਹੋ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਬਾਣੀ ਦੀ ਵਿਚਾਰ ਗੁਰ ਇਤਿਹਾਸ ਸਰਵਣ ਕਰਕੇ ਲਾਹੇ ਪ੍ਰਾਪਤ ਕਰਦੇ ਹੋ। ਸੋ ਆਓ ਇਸੇ ਤਰ੍ਹਾਂ ਜਿਸ ਤਰ੍ਹਾਂ ਆਪ ਜੀ ਸਵੇਰ ਤੋਂ ਬੈਠ ਕੇ ਲਾਹੇ ਪ੍ਰਾਪਤ ਕਰ ਰਹੇ ਹੋ, ਕਿਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਵੀ ਆਪ ਜੀ ਸਤਸੰਗਤ ਦੀ ਇਸ ਮਹਾਨ ਘੜੀ ਨੂੰ ਮਾਣ ਕੇ ਗੁਰੂ ਕੀ ਬਖਸ਼ਿਸ਼ ਦੇ ਪਾਤਰ ਬਣੋਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਬੈਂਕਾ, ਹਜ਼ੂਰੀ ਕੀਰਤਨੀ ਏ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਰਹਿਮਤ ਕਰਨ, ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਲੈਂਦੇ ਰਹਿਣ। ਸਮਾਂ ਹੋਇਆ ਹੈ ਇਤਿਹਾਸ ਦੀ ਕਥਾ ਦਾ। ਆਓ, ਚੱਲ ਰਹੀ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਆਪ ਜੀ ਨੂੰ ਸਰਵਣ ਕਰਵਾਉਣਗੇ ਗਿਆਨੀ ਗੁਰਮੇਲ ਸਿੰਘ ਜੀ ਟੋਰਾਂਟੋ ਵਾਲੇ। ਆਓ ਭਾਈ ਸਾਹਿਬ ਹੋਰਾਂ ਤੋਂ ਕਥਾ ਸਰਵਣ ਕਰੀਏ। ਔਰ ਆਪ ਸੰਗਤ ਲਈ ਜ਼ਰੂਰੀ ਬੇਨਤੀ ਹੈ ਕਿ ਜੋ ਆਪਣੇ ਗੁਰਦੁਆਰਾ ਸਾਹਿਬ ਵਿਖੇ ਸਾਲਾਨਾ AGM ਹੁੰਦੀ ਹੈ, ਉਹ 18 ਅਕਤੂਬਰ ਨੂੰ ਦੁਪਹਿਰੇ 2 ਵਜੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ। ਸੋ ਆਪ ਸਰਬੱਤ ਸੰਗਤ ਨੇ ਉਸ ਵਿੱਚ ਪਹੁੰਚ ਕੇ ਪ੍ਰਬੰਧਕਾਂ ਨੂੰ ਆਪਣੇ ਸੁਝਾਅ ਦੇਣ ਦੀ ਕਿਰਪਾਲਤਾ ਕਰਨੀ ਜੀ। 18 ਅਕਤੂਬਰ ਨੂੰ ਦੁਪਹਿਰ 2 ਵਜੇ AGM ਹੋਵੇਗੀ। ਸੋ ਆਪ ਸਰਬੱਤ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ AGM ਵਿੱਚ ਪਹੁੰਚ ਕੇ ਪ੍ਰਬੰਧਕਾਂ ਨੂੰ ਆਪਣੇ ਸੁਝਾਅ ਦੇ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗ੍ਰੰਥ ਸਾਹਿਬ ਜੀ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਸਤਿਗੁਰੂ ਜੀ ਦੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਪ੍ਰਾਪਤ ਹੋਈ।

ਉਮਰ ਹਮੇਸ਼ਾ ਘਟਦੀ ਹੁੰਦੀ ਹੈ, ਕਦੇ ਵੱਧਦੀ ਨਹੀਂ ਹੈ। ਕਬੀਰ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ ਦਿਨ ਤੇ ਪਾਹਰ, ਪਹਿਰ ਤੇ ਘੜੀਆਂ। ਪਹਿਲਾਂ ਘੜੀਆਂ ਹੁੰਦੀਆਂ ਨੇ, ਘੜੀਆਂ ਤੋਂ ਪਹਿਰ ਬਣ ਜਾਂਦੇ ਨੇ, ਪਹਿਰਾਂ ਤੋਂ ਦਿਨ ਬਣ ਜਾਂਦੇ ਨੇ। ਛੰਦੀ ਛੇਦ ਕਰਕੇ ਦਾ ਅਰਥ ਹੋਵੇਗਾ। ਫਿਰ ਅਰਜ ਕਰਾਂ, ਘੜੀਆਂ ਤੋਂ ਪਹਿਰ, ਪਹਿਰਾਂ ਤੋਂ ਦਿਨ, ਤੇ ਇਹਦੇ ਸੰਵਾਦ ਕਰਕੇ ਉਮਰ ਸਵਾਸ ਘਟਦੇ ਨੇ, ਕਦੇ ਵੱਧਦੇ ਨਹੀਂ।

ਮਲੇਰਕੋਟਲੀਆ ਨਾਲ ਆ ਕੇ ਮਿਲਿਆ ਹੋਇਆ ਏ। ਮਲੇਰਕੋਟਲੇ ਦੇ ਪਠਾਣ ਨੇ ਜੈਨ ਖਾਂ ਹੈ, ਸਿੰਘਾਂ ਦਾ ਰਸਤਾ ਰੋਕਿਆ। ਸਿੰਘ ਤਾਂ ਮਲੇਰਕੋਟਲੇ ਦਾ ਲਿਹਾਜ਼ ਹੀ ਕਰਦੇ ਰਹੇ ਨੇ, ਹੁਣ ਤੱਕ ਅੱਜ ਵੀ ਕਰਦੇ ਨੇ, ਪਰ ਉਹਨਾਂ ਨੇ ਕੋਈ ਬਹੁਤੀ ਨੇਕੀ ਵਾਲੀ ਬਾਤ ਨਹੀਂ ਕੀਤੀ। ਉਸ ਵੇਲੇ ਲਾਹੌਰ ਵਿਖੇ ਇੱਕ ਹਲਕਾਰਾ ਭੇਜਿਆ ਸੀ ਬਾਦਸ਼ਾਹ ਸਲਾਮਤ, ਜਿੰਨੇ ਮੁਖੀ ਮੁਖੀ ਸਿੰਘ ਨੇ ਗੁਰੂ ਕੇ ਖਾਲਸੇ ਕਹਾਉਣ ਵਾਲੇ ਨੇ, ਉਹ ਸਾਰੇ ਦੇ ਸਾਰੇ ਸਾਡੇ ਦਾ ਲੱਗ ਗਏ ਨੇ, ਭਾਵ ਕੇ ਸਾਡੇ ਕਾਬੂ ਆ ਗਏ ਨੇ। ਇੱਧਰ ਨੂੰ ਵਹੀਰ ਨਿਕਲ ਰਹੀ ਹੈ, ਅੱਗੋਂ ਅਸੀਂ ਰਸਤਾ ਰੋਕ ਕੇ ਰੱਖਾਂਗੇ, ਪਿੱਛੋਂ ਤੁਸੀਂ ਲੁਧਿਆਣੇ ਵੱਲੋਂ ਆ ਕੇ ਹੱਲਾ ਬੋਲ ਦੇਣਾ। ਜਿਸ ਵੇਲੇ ਅਬਦਾਲੀ ਨੇ ਸੁਣਿਆ ਸੀ, ਉਹ ਤੇ ਪਹਿਲਾਂ ਹੀ ਤਾਕ ਦੇ ਵਿੱਚ ਸੀ, ਕਦੇ ਮੌਕਾ ਬਣ ਜਾਵੇ ਮੈਂ ਖਾਲਸੇ ਦਾ ਨਾਮੋ ਨਿਸ਼ਾਨ ਮਿਟਾ ਦਿਆਂਗਾ। ਪਰ ਜਿਵੇਂ ਤੁਹਾਨੂੰ ਅਰਜ ਕੀਤੀ ਸੀ, ਇਹ ਜੋ ਖਾਲਸਾ ਸਤਿਗੁਰੂ ਮਹਾਰਾਜ ਬਲੀ ਪੁਰਸ਼ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਜਿਆ ਹੈ, ਇਹ ਕਦੇ ਖਤਮ ਨਹੀਂ ਹੁੰਦਾ। ਭਾਈ ਰਤਨ ਸਿੰਘ ਜੀ ਨੇ ਬੱਚਾ ਲਿਖੇ ਸੀ, ਜਿਵੇਂ ਸੁੰਮੇ ਵਾਲੀ ਨਦੀ ਹੋਵੇ ਸੋਮਾ ਫੁੱਟਦਾ ਹੋਵੇ, ਤੁਸੀਂ ਸਿਆਣੇ ਉਹ ਚੋਂ ਕਦੇ ਪਾਣੀ ਨਹੀਂ ਮੁੱਕਦਾ, ਜਿਵੇਂ ਪਾਣੀ ਗਾਂਹ ਲੰਘਦਾ ਹੈ ਸਿਮ ਸਿਮ ਕੇ ਪਾਣੀ ਹੋਰ ਹੋਰ ਹੋਰ ਆਈ ਜਾਂਦਾ ਹੈ, ਤਿਵੇਂ ਗੁਰੂ ਕਾ ਖਾਲਸਾ ਕਦੇ ਮੁਕਾਇਆ ਮੁੱਕਦਾ ਨਹੀਂ। ਜਿਵੇਂ ਜਿਵੇਂ ਸ਼ਹੀਦੀਆਂ ਹੁੰਦੀਆਂ ਨੇ

ਹੁੰਦੇ ਰਹਿਣਗੇ ਜੁਗੋ ਜੁਗ ਅਟਲ ਹੈ। ਉਸ ਵੇਲੇ ਅਬਦਾਲੀ ਨੇ ਆ ਕੇ ਹੱਲਾ ਬੋਲਿਆ, ਜਦੋਂ ਦੂਰੋਂ ਦੱਸਿਆ ਨਜ਼ਰ ਆਇਆ 5 ਫਰਵਰੀ 1761 ਦਾ ਸਮਾਂ, ਗੁਰੂ ਖਾਲਸੇ ਵਿੱਚੋਂ ਕਈ ਬੋਲ ਕਹਿਣ ਲੱਗੇ ਜੀ ਉਹ ਸਾਹਮਣੇ ਦੇਖੋ ਕੇਸੂ ਦੇ ਕਿੱਡੇ ਸੋਹਣੇ ਸੋਹਣੇ ਲਾਲ ਰੰਗ ਦੇ ਫੁੱਲ ਖੜੇ ਹੋਏ ਨੇ। ਜਿਸ ਵੇਲੇ ਬੜੇ ਗੌਹ ਨਾਲ ਤੱਕਿਆ ਤੇ ਆਵਾਜ਼ ਆਈ, ਨਹੀਂ ਓਏ ਤਾਂ ਦੁਸ਼ਮਣ ਆ ਕੇ ਪੈ ਗਿਆ ਜੇ, ਅਬਦਾਲੀ ਆ ਗਿਆ ਜੇ, ਤਕੜੇ ਹੋ ਜਾਓ। ਅਜੇ ਗੁਰੂ ਕੇ ਖਾਲਸੇ ਨੇ ਆਪਣੇ ਸ਼ਸਤਰ ਵੀ ਤਿਆਰ ਨਹੀਂ ਸਨ ਕੀਤੇ, ਜਿਹੜੀਆਂ ਬੰਦੂਕਾਂ ਸਨ ਉਹਨਾਂ ਦੇ ਤੋੜੇ ਵੀ ਨਹੀਂ ਸਨ ਲਾਏ। ਇੰਨੇ ਚਿਰ ਨੂੰ ਅਬਦਾਲੀ ਦੀਆਂ ਫੌਜਾਂ ਆ ਗਈਆਂ ਸਨ।

0: ਜਿਹਦੇ ਵਿੱਚ ਬਜ਼ੁਰਗ ਵੀ ਸਾਡੇ ਬਾਬੇ ਵੀ ਨੇ, ਸਾਡੀਆਂ ਮਾਤਾਵਾਂ ਵੀ ਨੇ, ਸਾਡੀਆਂ ਬੱਚੀਆਂ ਵੀ ਨੇ, ਸਾਡੀਆਂ ਭੈਣਾਂ ਵੀ ਨੇ, ਸਾਡੇ ਛੋਟੇ ਛੋਟੇ ਧੀਆਂ ਪੁੱਤਰ ਸਪੂਤ ਵੀ ਨੇ। ਉਸ ਹੀਰ ਉੱਤੇ ਹੱਲਾ ਬੋਲਿਆ, ਇੱਧਰ ਉੱਤੇ ਲੈ ਕੇ ਜਾ ਰਹੇ ਨੇ ਅੱਗੋਂ ਜੈਨ ਖਾਂ ਤੇ ਮਲੇਰਕੋਟਲੀਏ ਜਿਵੇਂ ਹੱਲਾ ਬੋਲਦੇ ਨੇ। ਸਤਿਕਾਰਯੋਗ ਭਾਈ ਸਾਹਿਬ ਜੀ ਭਾਈ ਰਤਨ ਸਿੰਘ ਜੀ ਭੰਗੂ ਨੇ ਬਹੁਤ ਹੀ ਪਿਆਰਾ ਇਤਿਹਾਸ ਕਲਮਬੰਦ ਕੀਤਾ ਜੋ ਸਾਨੂੰ ਜ਼ਰੂਰ ਬਰ ਜ਼ਰੂਰ ਪੜ੍ਹਨਾ ਚਾਹੀਦਾ ਹੈ। ਵੱਡੀ ਕਿਰਪਾ ਜਿਹੜੀ ਗੁਰਦੁਆਰਿਆਂ ਸਾਹਿਬ ਵਿਖੇ ਇਸ ਦੀ ਕਥਾ ਆਰੰਭ ਹੋ ਗਈ ਹੈ, ਨਹੀਂ ਤੇ ਆਮ ਵੇਖਣ ਵਾਸਤੇ ਆਇਆ। ਇਸ ਦੀ ਕਥਾ ਬਹੁਤੇ ਗੁਰਦੁਆਰਿਆਂ 'ਚ ਹੁੰਦੀ ਨਹੀਂ ਹੈ, ਇਹ ਗੁਰੂ ਕੀ ਕਿਰਪਾ ਹੈ ਜੋ ਬਹੁਤ ਹੀ ਪਿਆਰ ਵਿੱਚ ਆਪ ਜੀ ਆ ਕੇ ਰੋਜ਼ਾਨਾ ਸਰਵਣ ਕਰਦੇ ਹੋ। ਜੋ ਅੱਜ ਦਾ ਇਤਿਹਾਸ ਹੈ ਸਰਵਣ ਕਰੋਗੇ ਜੀ,
1: ਧੰਨ।

ਕੇ 5-6 ਕਿਲੋਮੀਟਰ ਦਾ ਪਿੰਡ ਲਾ ਲਓ, ਇਦੋਂ ਵੱਧ ਨਹੀਂ ਖੂਹਾਂ ਦਾ ਫਰਕ ਹੁੰਦਾ ਹੈ। ਜਿਹੜੇ ਕਿਲੋਮੀਟਰ ਹੁੰਦੇ ਛੋਟੇ ਹੁੰਦੇ ਨੇ, ਮੀਲਾਂ ਵੱਡੀਆਂ ਹੁੰਦੀਆਂ ਨੇ। ਕਹਿੰਦੇ 5-6 ਕਿਲੋਮੀਟਰ ਦਾ ਪਿੰਡ ਆ ਜਿਹੜਾ ਹੈ, ਗੁਰੂ ਕੇ ਸਿੱਖ ਵਹੀਰ ਜਿਹੜੀ ਅੱਗੇ ਗਈ ਸੀ ਉਹ ਤੇ ਆਪਣੇ ਆਪ ਸਮਝ ਰਹੇ ਸੀ ਭਈ ਨਿਕਲ ਗਏ ਆ, ਪਰ ਉਹਨਾਂ ਨੂੰ ਕੀ ਪਤਾ ਸੀ ਵੈਰੀ ਅੱਗੇ ਵੀ ਖੜਾ ਹੈ, ਅੱਗੇ ਜੈਨ ਖਾਂ ਤੇ ਮਲੇਰ ਕੋਟਲੇ ਦੁਸ਼ਮਣ ਵੈਰੀਆਂ ਨੇ।

ਗੁਰੂ ਬੋਲ ਕਿੱਡੇ ਸੋਹਣੇ ਨੇ, ਕਹਿੰਦੇ ਜਿਮ ਇੱਜੜ ਮੈਂ ਵੜ ਗਏ ਸ਼ੇਰ। ਭਾਵ ਕੋਈ ਇੱਜੜ ਜਾਂਦਾ ਹੋਵੇ, ਇੱਜੜ ਹੁੰਦਾ ਭੇਡਾਂ ਬੱਕਰੀਆਂ ਦਾ, ਤੇ ਉਹਦੇ ਵਿੱਚ ਅਚਾਨਕ ਸ਼ੇਰ ਆ ਪਵੇ ਤੇ ਉਹਨਾਂ ਵਿਚਾਰੀਆਂ ਨੇ ਕੀ ਕਰਨਾ, ਉਹਨਾਂ ਨੂੰ ਤੇ ਘੋਸਣਾ ਹੀ ਹੈ, ਮਾਰਨਾ ਹੀ ਹੈ, ਖਾਣਾ ਹੀ ਹੈ। ਭਾਈ ਸਾਹਿਬ ਜੀ ਇੱਥੇ ਥੋੜਾ ਜਿਹਾ ਸਹਿਜ ਵਿੱਚ ਬੱਚਾ ਲਿਖਦੇ ਨੇ, ਜਿਹੜੇ ਗੁਰੂ ਕੀਆਂ ਭੈਣਾਂ ਬੀਬੀਆਂ ਬੱਚੀਆਂ ਬਜ਼ੁਰਗ ਸਨ ਉਹਨਾਂ ਕੋਲ ਕਿਹੜਾ ਕੋਈ ਸ਼ਸਤਰ ਸੀ, ਉਹ ਤੇ ਆਪ ਆਪਣਾ ਜਥਾ ਬਣਾ ਕੇ ਜਾ ਰਹੇ ਸੀ, ਤੇ ਜਿਹੜੀ ਮੁਗਲਾਂ ਦੀ ਇੰਨੀ ਭਾਰੀ ਫੌਜ ਹੈ, ਪਠਾਣਾ ਦੀ ਫੌਜ ਹੈ, ਇਹ ਤੇ ਸ਼ੇਰ ਵਾਂਗੂ ਆ ਕੇ ਇਹਨਾਂ ਨੇ ਹੱਥੇ ਸਿੰਘ ਸਿੰਘਣੀਆਂ ਉੱਤੇ ਹੱਲਾ ਬੋਲ ਦਿੱਤਾ। ਜਿਵੇਂ ਕਿਧਰੇ ਸ਼ੇਰ ਆ ਜਾਵੇ, ਇੱਜੜ ਤੇ ਪੈ ਜਾਵੇ ਤੇ ਉਹਨਾਂ ਦਾ ਕੋਈ ਜ਼ੋਰ ਨਹੀਂ ਚੱਲਦਾ, ਤੇਵੇਂ ਇਸ ਵਹੀਰ ਦਾ ਜ਼ੋਰ ਕੀ ਚੱਲਣਾ ਸੀ। ਉਸ ਵੇਲੇ ਖਾਲਸੇ ਨੂੰ ਇਸ ਗੱਲ ਦਾ ਪਤਾ ਸੀ ਵੀ ਅੱਜ ਸਾਡੀ ਜਿੱਤ ਤਾਂ ਹੋਣੀ ਕੋਈ ਨਹੀਂ ਹੈ, ਅੱਜ ਤੇ ਅਸੀਂ ਕੇਵਲ ਆਪਣੇ ਪਰਿਵਾਰ ਨੂੰ ਬਚਾਉਣਾ ਹੈ, ਆਪਣੇ ਬੱਚੇ ਬੀਬੀਆਂ ਨੂੰ ਬਚਾਉਣਾ ਹੈ। ਬਸ ਇਹੀ ਉਹਨਾਂ ਦੇ ਅੰਦਰ ਗੱਲ ਚੱਲ ਰਹੀ ਸੀ, ਕਿਉਂਕਿ ਅਚਾਨਕ ਹੀ ਇਹ ਦੁਸ਼ਮਣ ਦੀਆਂ ਫੌਜਾਂ ਆ ਕੇ ਪਈਆਂ ਸੀ, ਤੇ ਅਬਦਾਲੀ ਨੇ ਕਸਮ ਖਾਧੀ ਸੀ, ਸਹੁੰ ਖਾਧੀ ਸੀ ਵੀ ਜਿਹੜੀਆਂ ਬੀਬੀਆਂ ਮਾਈਆਂ ਬੱਚੀਆਂ ਇਹਨਾਂ ਸਿੰਘਾਂ ਨੂੰ ਜਨਮ ਦਿੰਦੀਆਂ ਨੇ, ਮੈਂ ਉਹਨਾਂ ਨੂੰ ਹੀ ਖਤਮ ਕਰ ਦਿਆਂਗਾ, ਜਨਮ ਦੇਣ ਵਾਲੀਆਂ ਨੂੰ ਹੀ। ਜਦੋਂ ਦੇਣ ਵਾਲੀਆਂ ਬੀਬੀਆਂ ਹੀ ਨਾ ਰਹਿ ਜਾਣਗੀਆਂ ਤਾਂ ਖਾਲਸਾ ਆਪਣੇ ਆਪ ਹੀ ਖਤਮ ਹੋ ਜਾਵੇਗਾ। ਇਹ ਸਹੁੰ ਖਾਧੀ ਹੋਈ ਸੀ ਅਬਦਾਲੀ ਨੇ, ਤਾਂ ਇਸ ਤਰ੍ਹਾਂ ਸ਼ੇਰਾਂ ਵਾਂਗੂ ਜਿਹੜੀ ਫੌਜ ਹੈ ਇਹਨਾਂ ਬੱਚਿਆਂ ਬੀਬੀ

ਹੁਣ ਜਦੋਂ ਅੱਗੋ ਰਸਤਾ ਹੀ ਬੰਦ ਹੈ, ਕੋਈ ਲੰਘਣ ਵਾਲਾ ਰਸਤਾ ਹੀ ਨਹੀਂ ਹੈ, ਅੱਗੇ ਤਲਵਾਰਾਂ ਦੀ, ਨੇਜਿਆਂ ਦੀ, ਤੀਰਾਂ ਦੀ ਮਾਰ ਪੈ ਰਹੀ ਹੈ, ਤਾਂ ਸੁਭਾਵਿਕ ਹੈ ਜਦੋਂ ਅੱਗੇ ਰਸਤਾ ਹੀ ਬੰਦ ਹੋਵੇਗਾ ਤੇ ਫਿਰ ਪਿਛਾਂ ਹੀ ਪਰਤਣਾ, ਹੋਰ ਉੱਥੇ ਕੀ ਹੋ ਸਕਦਾ ਹੈ। ਕਹਿੰਦੇ ਉਸ ਵੇਲੇ ਵਹੀਰ ਜਿਹੜੀ ਹੈ, ਜਿੱਧਰ ਗੁਰੂ ਕਾ ਖਾਲਸਾ ਘੋੜਿਆਂ ਤੇ ਸਵਾਰ ਅਬਦਾਲੀ ਨਾਲ ਟੱਕਰ ਲੈ ਰਿਹਾ ਸੀ ਨਾ, ਫਿਰ ਉਹ ਸਾਰੀ ਵਹੀਰ ਜਿਹੜੀ ਹੈ ਪਿਛਾਂ

0: ਮੁਖੀ ਸਿੰਘਾਂ ਨੇ ਆਪਸ ਦੇ ਵਿੱਚ ਸਾਧ ਸੰਗਤ ਜੀ ਸਹਿਜ ਵਿੱਚ ਵਿਚਾਰ ਕਰਨਾ ਕੀਤੀ, ਕੀ ਵਿਚਾਰ ਕੀਤੀ ਭਾਈ ਦੱਸੋ।
1: ਚਲੋ ਮਹੀਰ ਸੰਗ ਕਹੁ ਸਰਦਾਰ,
0: ਇਹ ਵਿਚਾਰ ਕੀਤੀ ਬਾਬਾ ਜੱਸਾ ਸਿੰਘ ਜੀ ਨੇ ਭਈ ਜਿਹੜੇ ਆਪਾਂ ਮੁਖੀ ਮੁਖੀ ਜਰਨੈਲ ਕਹਾਉਣ ਵਾਲੇ ਹਨ, ਆਪਣੇ ਵਿੱਚੋਂ ਕੋਈ ਨਾ ਕੋਈ ਜਰਨੈਲ ਸੂਰਮਾ ਜਿਹੜਾ ਹੈ ਇਸ ਵਹੀਰ ਦੇ ਨਾਲ ਨਾਲ ਚੱਲੇ ਇਹਨਾਂ ਦੀ ਰਾਖੀ ਕਰਨ ਵਾਸਤੇ, ਜਿਹੜਾ ਬਹੁਤੇ ਦੁਸ਼ਮਣਾਂ ਦੇ ਨਾਲ ਟੱਕਰ ਲੈਣ ਵਾਲਾ ਹੋਵੇ, ਬਹੁਤਾ ਦਲੇਰ ਹੋਵੇ, ਬਹੁਤਾ ਜ਼ਿਆਦਾ ਤੇਗ ਦਾ ਧਣੀ ਹੋਵੇ, ਨਿਸ਼ਾਨੇਬਾਜ਼ ਹੋਵੇ, ਉਹ ਸੂਰਮਾ ਜਿਹੜਾ ਹੈ ਬਾਬਾ ਜੱਸਾ ਸਿੰਘ ਜੀ ਕਹਿਣ ਲੱਗੇ ਵੀ ਇਸ ਵਹੀਰ ਦੇ ਨਾਲ ਇਹਨਾਂ ਦੀ ਰਾਖੀ ਵਾਸਤੇ ਇਹਨਾਂ ਦੇ ਨਾਲ ਚੱਲਣਾ ਕਰੇ ਜੀ।
1: ਦੋਹਰਾ ਜੱਸਾ ਸਿੰਘ ਸਾਂਭ ਸਿੰਘ ਇਹ ਹੋਤੇ ਬੰਨੇ ਵਾਲਾ।
0: ਹਾਂਜੀ ਵਾਹ, ਕਿੱਡਾ ਸੋਹਣਾ ਬੋਲ ਹੈ। ਕਹਿੰਦੇ ਬਾਬਾ ਜੱਸਾ ਸਿੰਘ ਜੀ ਤੇ ਬਾਬਾ ਸ਼ਾਮ ਸਿੰਘ ਜੀ ਨਾਰਲੇ ਵਾਲੇ ਹੋਤੇ ਬੰਨੇਵਾਲ। ਬੰਨੇਵਾਲ ਤੋਂ ਭਾਵ ਪਤਾ ਕੀ ਹੈ, ਇਹਨਾਂ ਨੇ ਇੱਕੋ ਹੀ ਬਾਟੇ ਚ ਅੰਮ੍ਰਿਤ ਛਕਿਆ ਸੀ, ਇਕੱਠਿਆਂ ਨੇ ਜਦੋਂ ਛਕਿਆ ਸੀ ਤੇ ਫਿਰ ਇਹ ਦੋਨੋਂ ਜਿਹੜੇ ਨੇ ਪੱਗ ਵੱਟ ਭਰਾ ਬਣੇ ਹੋਏ ਸਨ ਬੰਨੇਵਾਲ। ਭਾਵ ਦੋਨਾਂ ਦਾ ਆਪਸ ਵਿੱਚ, ਬਾਬਾ ਸ਼ਾਮ ਸਿੰਘ ਜੀ ਨਾਰਲੇ ਵਾਲੇ ਤੇ ਬਾਬਾ ਜੱਸਾ ਸਿੰਘ ਜੀ, ਕਹਿੰਦੇ ਬੰਨੇਵਾਲ ਸਨ। ਭਾਵ ਇੱਕੋ ਖੰਡੇ ਬਾਟੇ ਦਾ ਅੰਮ੍ਰਿਤ ਇੱਕੋ ਜਗ੍ਹਾ ਇੱਕੋ ਦੇਣੀ ਛਕਿਆ ਸੀ ਇੱਕੋ ਘੜੀ, ਤਾਂ ਫਿਰ ਪੱਗ ਵੱਟ ਭਰਾ ਬਣੇ ਹੋਏ ਸਨ। ਬਹੁਤਾ ਜ਼ਿਆਦਾ ਇਹਨਾਂ ਦਾ ਆਪਸ ਵਿੱਚ ਦੋਨਾਂ ਜਾਣਿਆਂ ਦਾ ਸਨੇਹ

0: ਬੇਨਤੀ ਕੀਤੀ ਵੀ ਤੁਸੀਂ ਦੋਨੋਂ ਵੱਡੇ ਜਰਨੈਲ ਸੂਰਮੇ ਹੋ, ਤੁਸੀਂ ਇੱਦਾਂ ਕਰੋ ਵੀ ਤੁਹਾਡੇ ਦੋਨਾਂ ਵਿੱਚੋਂ ਜਾਂ ਬਾਬਾ ਸ਼ਾਮ ਸਿੰਘ ਜੀ ਜਾਂ ਬਾਬਾ ਜੱਸਾ ਸਿੰਘ ਜੀ ਆਲੂਵਾਲੀਆ, ਤੁਸੀਂ ਦੋਨਾਂ ਜਾਣਿਆਂ ਵਿੱਚੋਂ ਨਾ ਇੱਕ ਜਾਣਾ ਜਿਹੜਾ ਹੈ ਉਹ ਵਹੀਰ ਦੇ ਨਾਲ ਹੋ ਤਰੇ, ਭਾਵ ਤੁਸੀਂ ਦੋਨੋਂ ਲੜਾਕੂ ਹੋ ਔਰ ਦੋਨੋਂ ਤੇਗ ਦੇ ਧਣੀ ਹੋ, ਇੱਕ ਜਾਣਾ ਸਾਡੇ ਨਾਲ ਇੱਧਰ ਅਬਦਾਲੀ ਨਾਲ ਟੱਕਰ ਲੈਂਦਾ ਰਹੇ, ਇੱਕ ਜਾਣਾ ਜਿਹੜਾ ਤੁਹਾਡੇ ਵਿੱਚੋਂ ਜਿਹੜਾ ਮਰਜ਼ੀ, ਤੁਸੀਂ ਦੋਨੋਂ ਸਕੇ ਭਰਾਵਾਂ ਵਾਂਗੂ ਵੱਧ ਪਿਆਰ ਹੈ, ਤੁਸੀਂ ਦੋਨਾਂ ਨੇ ਆਪ ਫੈਸਲਾ ਕਰਨਾ ਹੈ, ਤੁਹਾਡੇ ਦੋਨਾਂ ਚੋਂ ਜਿਹਦਾ ਚਿੱਤ ਕਰਦਾ ਹੈ ਉਹ ਵਹੀਰ ਦੇ ਨਾਲ ਹੋ ਤੁਰੇ, ਬਾਕੀ ਦੇ ਸਿੰਘਾਂ ਨੇ ਇਹਨਾਂ ਨੂੰ ਇੱਦਾਂ ਬੇਨਤੀ ਕਰਨਾ ਕੀਤੀ ਸੀ।
1: ਚੁਪਈ ਸਭ ਖਾਲਸੇ ਸਿਉਂ ਸਭ ਸਿੰਘ ਕਹਿਓ,
0: ਜਿਸ ਵੇਲੇ ਗੁਰੂ ਕੇ ਖਾਲਸੇ ਨੇ ਇੱਦਾਂ ਇਹਨਾਂ ਨੂੰ ਬੇਨਤੀ ਕੀਤੀ ਤਾਂ ਇਹ ਖਾਲਸੇ ਦੀ ਬੇਨਤੀ ਸੁਣ ਕੇ ਸਤਿਕਾਰਯੋਗ ਬਾਬਾ ਸ਼ਾਮ ਸਿੰਘ ਜੀ ਨੇ ਸਾਰੇ ਖਾਲਸੇ

0: ਬਾਦ ਸ਼ਾਮ ਸਿੰਘ ਜੀ ਕਹਿਣ ਲੱਗੇ, ਖਾਲਸਾ ਜੀ ਮੈਂ ਤੁਹਾਨੂੰ ਬੇਨਤੀ ਕਰਦਾ ਆ, ਅੱਜ ਇੱਧਰ ਮਲੇਰੀਆ ਮਲੇਰਕੋਟਲੇ ਵਾਲੇ ਪਠਾਣ ਤਾਂ ਜੈਨ ਖਾਂ ਲੜ ਰਿਹਾ ਹੈ ਨਾ, ਇਸ ਪਾਸੇ ਮੇਰੇ ਕੱਲੇ ਦੀ ਡਿਊਟੀ ਲਾ ਦਿਓ, ਮੈਂ ਕੱਲਾ ਹੀ ਸੰਭਾਲ ਲਵਾਂਗਾ। ਦੇਖੋ ਕਿੰਨਾ ਦਲੇਰ ਹੈ ਬਾਬਾ ਸ਼ਾਮ ਸਿੰਘ ਜੀ ਨਾਰਲੇ ਵਾਲੇ। ਕਹਿੰਦੇ ਏਡੇ ਵੱਡੇ ਬਲਵਾਨ ਸੀ ਨਾ, ਏਡੇ ਤਕੜੇ ਸਨ, ਕਹਿੰਦੇ ਜਿਹੜੇ ਪਠਾਣ ਦੁੰਬਾ ਦੁੰਬਾ ਕੱਲਾ ਕੱਲਾ ਖਾ ਜਾਣ ਵਾਲੇ 6.5-6 ਫੁੱਟ, ਜਿਨ੍ਹਾਂ ਦੇ ਨਾਲ ਦੋ ਦੋ ਤਿੰਨ ਤਿੰਨ ਜਿਨ੍ਹਾਂ ਨੇ ਘੋੜੇ ਰੱਖੇ ਹੁੰਦੇ ਸੀ, ਇੰਨਾ ਉਹਨਾਂ ਦਾ ਭਾਰ ਹੁੰਦਾ ਸੀ, ਉਹ ਤਾਂ ਰੱਖਦੇ ਸਨ, ਇੱਕ ਘੋੜਾ ਥੱਕ ਜੇ ਤੇ ਦੂਜੇ ਘੋੜੇ ਤੇ ਸਵਾਰ ਹੋ ਕੇ ਗਾਂਹ ਤੁਰ ਪੈਣ, ਤੀਜੇ ਤੇ ਤੁਰ ਪੈਣ। ਤੇ ਬਾਬਾ ਸ਼ਾਮ ਸਿੰਘ ਜੀ ਇੰਨੇ ਤਕੜੇ ਬਲਵਾਨ ਸਨ ਜੀ ਨਾ, ਉਹ ਏਡੇ ਏਡੇ ਵੱਡੇ ਪਠਾਣਾਂ ਨੂੰ ਗਿੱਚੀਓ ਪਕੜ ਕੇ, ਗਿੱਚੀ ਤੋਂ ਪਕੜ ਕੇ ਤੇ ਏਡੇ ਜ਼ੋਰ ਦੀ ਨਾਲ ਧੱਕਦੇ ਸੀ, ਕੰਧ ਦੇ ਨਾਲ ਉਹਨਾਂ ਦਾ ਸਿਰ ਮਾਰ ਕੇ ਤੇ ਮਿੱਝ ਕੱਢ ਦਿਆ ਕਰਦੇ ਸਨ। ਏਡੇ ਤਕੜੇ ਸਾਡੇ ਸੂਰਮੇ ਜਰਨੈਲ ਹੋਏ ਨੇ ਬਾਬਾ ਸ਼ਾਮ ਸਿੰਘ ਜੀ। ਕਹਿੰਦੇ ਗਿੱਚੀ ਤੋਂ ਪਕੜ ਕੇ ਤੇ ਜ਼ੋਰ ਦੀ ਐਸਾ ਧੱਕਾ ਮਾਰਨਾ, ਏਡਾ ਵੱਡਾ ਪਠਾਣ 6.5 ਫੁੱਟ ਦਾ ਕੱਲਾ ਦੁੱਬਾ ਖਾਣ ਵਾਲਾ, ਜਿਵੇਂ ਦਵਾਣਾ ਕਿਧਰੇ ਉੱਤੋਂ ਡਿੱਗਦਾ ਹੈ ਨਾ, ਜਾਂ ਕਿਧਰੇ ਕੋਈ ਭੈਣ ਜਿਹੜੀ ਹੈ ਉਹ ਮੱਖਣ ਦਾ ਕੁੱਜਾ ਜਿਹੜਾ ਮਿੱਟੀ ਦਾ ਲੈ ਕੇ ਤੁਰੀ ਜਾਂਦੀ ਹੋਵੇ ਤੇ ਅਚਾਨਕ ਉਹਦੇ ਹੱਥ ਚੋਂ ਮਿੱਟੀ ਦਾ ਕੁੱਜਾ ਜਿਹੜਾ ਹੈ, ਡੂੰਘਾ ਜਿਹੜਾ ਬਰਤਨ ਜਿਹੜਾ ਉਹ ਡਿੱਗ ਜਾਵੇ ਤੇ ਉਹ ਬਰਤਨ ਚਿਣੀ ਚਿਣੀ ਹੋ ਜਾਂਦਾ ਤੇ ਚਾਰ ਚੁਫੇਰੇ ਮੱਖਣ ਦੇ ਛਿੱਟੇ ਛਿੱਟੇ ਖਲਾਰਾ ਹੀ ਖਲਾਰਾ ਪੈ ਜਾਂਦਾ ਹੈ। ਕਹਿੰਦੇ ਬਾਬਾ ਸ਼ਾਮ ਸਿੰਘ ਜੀ ਜਦੋਂ ਸਿਰ ਮਾਰਦੇ ਸੀ ਨਾ ਇੱਦਾਂ ਕੰਧ ਦੇ ਨਾਲ ਮੁਗਲਾਂ ਦਾ ਪਠਾਣਾਂ ਦਾ ਗਿੱਚੀ ਤੋਂ ਪਕੜ ਕੇ, ਕਹਿੰਦੇ ਉਹ ਮੱਖਣ ਦੇ ਕੁੱਜੇ ਵਾਂਗੂ ਫੱਟ ਜਾਂਦਾ ਸੀ, ਭਾਵ ਮਿੱਝ ਖਲਾਰ ਦਿਆ ਕਰਦੇ ਸੀ। ਤਾਂ ਬਾਬਾ ਸ਼ਾਮ ਸਿੰਘ ਜੀ ਨੇ ਬੇਨਤੀ ਕੀਤੀ, ਖਾਲਸਾ ਜੀ ਇੱਧਰ ਮਲੇਰਕੋਟਲੇ ਵਾਲਿਆਂ ਵੱਲੇ ਨਾ ਤੇ ਜੈਨ ਖਾਣ ਵੱਲੇ ਮੈਂ ਕੱਲਾ ਹੀ ਬਥੇਰਾ ਵਾਂ, ਬਾਕੀ ਤੁਸੀਂ ਫੈਸਲਾ ਕਰ ਲਓ ਵੀ ਹੀਰ ਦੇ ਨਾਲ ਕਿੰਨੇ ਹੋਣਾ ਹੈ, ਇੱਧਰ ਦੀ ਤੁਸਾਂ ਨੇ ਬਿਲਕੁਲ ਵੀ ਪਰਵਾਹ ਨਹੀਂ ਕਰਨੀ, ਇਹਨਾਂ ਨੂੰ ਮੈਂ ਸੰਭਾਲ ਲਵਾਂਗਾ।
1: ਤੀਨ ਤਰਫ ਤੁਮ ਸਭੇ ਨਿਭਾਇਓ,
0: ਬਾਬਾ ਸ਼ਾਮ ਸਿੰਘ ਜੀ ਨੇ ਬੇਨਤੀ ਕੀਤੀ, ਬਾਕੀ ਤਿੰਨ ਤਰਫ ਰਹਿ ਗਏ ਨੇ, ਇੱਕ ਤਰਫ ਤੇ ਦੇਖੋ ਕੱਲੇ ਨੇ ਮੱਲ ਲਿਆ ਹੈ ਨਾ। ਇਹੀ ਤਾਂ ਗੁਰੂ ਕੇ ਬੋਲਿਆ ਨਾ, 1.25 ਲੱਖ ਸੇ ਇੱਕ ਲੜਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ, ਕਿੱਡੇ ਵੱਡੇ ਸੂਰਮੇ ਨੇ। ਕਹਿੰਦੇ ਬਾਕੀ ਤਿੰਨ ਤਰਫ ਰਹਿ ਗਏ ਨੇ, ਖਾਲਸਾ ਜੀ ਉਹਨਾਂ ਤਿੰਨਾਂ ਤਰਫਾਂ ਦੀ ਜ਼ਿੰਮੇਵਾਰੀ ਤੁਹਾਡੇ ਸਿਰ ਹੈ, ਇਸ ਪਾਸਿਓ ਤੁਸੀਂ ਫਿਕਰ ਨਹੀਂ ਕਰਨਾ।
1: ਦੀਨ ਮਜ਼ਬ ਕੋ ਜੁੱਧ ਸੰਭਿਓ,
0: ਕਹਿੰਦੇ ਦੀਨ ਮਜ਼ਬ ਦਾ ਯੁੱਧ ਹੋ ਰਿਹਾ, ਧਰਮ ਦਾ ਯੁੱਧ ਹੋ ਰਿਹਾ ਹੈ, ਕਲਗੀਧਰ ਪਾਤਸ਼ਾਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ

0: ਬੇਨਤੀ ਕੀਤੀ ਨਾ ਵੀ ਮਲੇਰ ਕੋਟਲੇ ਵਾਲੇ ਤੇ ਜੈਨ ਖਾਂ ਵਾਲੇ ਮੈਂ ਕੱਲਾ ਹੀ ਬਥੇਰਾ ਤੇ ਸਾਰੇ ਖਾਲਸੇ ਨੇ ਉਹਨਾਂ ਦਾ ਬਚਨ ਸਤ ਕਰਕੇ ਮੰਨ ਲਿਆ ਵੀ ਵਾਕਿਆ ਤੁਸੀਂ ਇਸ ਪਾਸੇ ਹੋ ਜਾਓ, ਬਾਕੀ ਦਿਨ ਫਿਰ ਅਸੀਂ ਸਾਂਭਾਂਗੇ ਜੋ ਸ਼ਾਮ ਸਿੰਘ ਜੀ ਨੇ ਕਹਿਣਾ ਕੀਤਾ। ਬਾਕੀ ਸਾਰਿਆਂ ਨੇ ਮੰਨ ਲੈਣਾ ਕੀਤਾ ਔਰ ਮੰਨ ਵੀ ਲੈਣਾ ਚਾਹੀਦਾ ਹੈ। ਜਿਹੜੇ ਮੰਨ ਲੈਂਦੇ ਨੇ ਜੀਵਨ ਦਾ ਬੇੜਾ ਪਾਰ ਹੁੰਦਾ ਹੈ। ਅੱਜ ਤੇ ਅਸੀਂ ਕਿਸੇ ਦੀ ਗੱਲ ਮੰਨਣ ਵਾਸਤੇ ਕੋਈ ਤਿਆਰ ਨਹੀਂ ਹੁੰਦੇ, ਜਿਹੜੇ ਮੰਨ ਲੈਂਦੇ ਨੇ ਰਾਜ ਭਾਗ ਦੇ ਮਾਲਕ ਬਣ ਜਾਂਦੇ ਨੇ, ਰਾਜ ਉਹਨਾਂ ਦੇ ਕੋਲ ਰਹਿੰਦਾ ਹੈ।
1: ਤੁਰਤ ਉਹਨੇ ਵੱਲ ਸ਼ਿਆਮ ਸਿੰਘ ਗਯੋ
0: ਭਾਈ ਸਾਹਿਬ, ਭਾਈ ਰਤਨ ਸਿੰਘ ਭੰਗੂ ਜੀ ਲਿਖਦੇ ਨੇ ਬਸ ਇੰਨੀ ਗੱਲ ਕਹੀ ਕਿ ਜਦੋਂ ਖਾਲਸੇ ਨੇ ਕਹਿ ਦਿੱਤਾ ਵੀ ਠੀਕ ਹੈ ਤੁਹਾਡੀ ਬੇਨਤੀ ਪ੍ਰਵਾਨ ਹੈ, ਉਸ ਵੇਲੇ ਬਾਬਾ ਸ਼ਾਮ ਸਿੰਘ ਜੀ ਘੋੜੇ ਤੇ ਸਵਾਰ ਅੱਡੀ ਲਾ ਕੇ ਜਿੱਧਰ ਜੈਨ ਖਾਂ ਮਲੇਰ ਕੋਟਲੀਏ ਦੀ ਬਾਹਲੀ ਫੌਜ ਸੀ ਨਾ, ਉਹ ਕੱਲਾ ਹੀ ਸੂਰਮਾ ਜਿਹੜਾ ਹੈ ਉਹਨਾਂ ਸਾਰਿਆਂ ਦੇ ਅੱਗੇ ਛਾਤੀ ਡਾਹ ਕੇ ਖੰਡੇ ਨਾਲ ਖੰਡਾ ਖੜਕਾਉਣਾ ਸ਼ੁਰੂ ਕਰ ਦਿੱਤਾ ਹੈ। ਗੁਰਮੁਖੋ
1: ਰਹੀ ਮਿਸਲ ਨੌ ਸਾਏ ਸੋ
0: ਵਾਲਾ, ਕਹਿੰਦੇ ਜਿਹੜੀਆਂ ਬਾਕੀ ਨੌ ਮਿਸਲਾਂ ਸੀ ਨਾ, ਮਿਸਲ ਭੰਗੀਆਂ ਦੀ, ਬੁੱਢਾ ਦਲ, ਤਰਨਾ ਦਲ, ਕਰੋੜੀ ਮਿਸਲ, ਕਰੋੜਾ ਸਿੰਘ ਵਾਲੀ ਮਿਸਲ, ਇਸੇ ਤਰ੍ਹਾਂ ਭਾਈ ਹਰੀ ਸਿੰਘ ਵਾਲੀ ਪੰਜਵੜ ਵਾਲੀ ਮਿਸਲ ਜਿਹੜੀ ਸੀ, ਬਾਕੀ ਨੌ ਮਿਸਲਾਂ ਜਿਹੜੀਆਂ ਸਨ ਵੱਖ ਵੱਖ, ਉਹ ਸਾਰੀਆਂ ਜਿਹੜੀਆਂ ਅਬਦਾਲੀ ਵੱਲੇ ਰਹਿ ਗਈਆਂ ਤੇ ਬਾਬਾ ਸ਼ਾਮ ਸਿੰਘ ਜੀ ਕੱਲੇ ਹੀ ਜੈਨ ਖਾਂ ਮਲੇਰ ਕੋਟਲੇ ਵੱਲੇ ਜਾ ਆਕੜੇ ਹਨ।
1: ਤੁਰਿਓ ਸ਼ਾਮ ਸਿੰਘ ਇਓ ਕਹਿ ਗੱਲ,
0: ਕਹਿੰਦੇ ਇਸ ਤਰ੍ਹਾਂ ਗੱਲ ਕਹਿ ਕੇ ਖਾਲਸੇ ਨਾਲ ਗੁਰੂ ਖਾਲਸਾ ਜੀ ਬਚਨ ਬੁਲਾ ਸਿਉ ਕਰਕੇ ਬਾਬਾ ਸ਼ਾਮ ਸਿੰਘ ਜੀ ਗੁਰੂ ਕੇ ਅੱਗੇ ਅਰਦਾਸਾ ਸੋਧ ਕੇ ਅਬਦਾਲੀ ਦੀਆਂ ਫੌਜਾਂ ਵੱਲੇ ਹੋ ਤੁਰਿਆ ਹੈ। ਪਿਆਰਿਓ
1: ਆਪੋ ਆਪਣੋ ਧੋਸ ਬਜਾਇਓ,
0: ਉਸ ਵੇਲੇ ਵੱਖ ਵੱਖ ਮਿਸਲਾਂ ਸਨ, ਸਾਰਿਆਂ ਨੇ ਆਪੋ ਆਪਣੇ ਨਗਾਰਿਆਂ ਤੇ ਹੁਣ ਅਬਦਾਲੀ ਨਾਲ ਟੱਕਰ ਲੈਣ ਵਾਸਤੇ ਸਾਧ ਸੰਗਤ ਜੀ ਨਗਾਰਿਆਂ ਤੇ ਡੰਮ ਡੰਮ ਕਰਦੀਆਂ ਚੋਟਾਂ ਜਿਹੜੀਆਂ ਨੇ ਉਹ ਲਾਈਆਂ ਨੇ। ਨਗਾਰਾ ਦੋ ਵਾਰ ਵਜਾਇਆ ਜਾਂਦਾ ਹੈ, ਜਾਂ ਜਦੋਂ ਫੌਜ ਨੇ ਚੜ੍ਹਾਈ ਕਰਨੀ ਹੋਵੇ ਉਦੋਂ ਨਗਾਰਾ ਵਜਾਇਆ ਜਾਂਦਾ ਹੈ, ਜਾਂ ਜਦੋਂ ਜੰਗ ਦੀ ਫਤਿਹ ਹੋ ਜਾਵੇ ਉਦੋਂ ਨਗਾਰਾ ਵਜਾਉਂਦੇ ਵੀ ਹੁਣ ਜੰਗ ਦੀ ਸਮਾਪਤੀ ਹੈ, ਜਿੱਤ ਹਾਸਲ ਹੋ ਗਈ ਹੈ, ਨਿਸ਼ਾਨ ਝੁਲ ਗਏ ਨੇ। ਇਹ ਦੋ ਤਰ੍ਹਾਂ ਦਾ ਨਗਾਰਾ ਵਜਾਇਆ ਜਾਂਦਾ ਹੈ। ਹੁਣ ਮਿਸਲਾਂ ਨੇ ਆਪੋ ਆਪਣੇ ਨਗਾਰੇ ਜਿਹੜੇ ਨੇ ਯੁੱਧ ਕਰਨ ਦੇ ਸਾਧ ਸੰਗਤ ਜੀ ਖੜਕਾ ਦੇਣਾ ਕੀਤੇ ਨੇ।
1: ਨਿਸ਼ਾਨ ਬੈਰ ਕੀ ਸਾਥ ਰਖਾਇਓ,
0: ਜਿਹੜੇ ਨਿਸ਼ਾਨ ਨੇ ਭਾਵ ਜੰਗੀ ਨਿਸ਼ਾਨ ਨੇ ਉਹਨਾਂ ਦੇ ਫਰਲੇ ਮੈਦਾਨ

0: ਬਾਲੀ ਦੀਆਂ ਫੌਜਾਂ ਦਾ ਜਿੱਥੇ ਹੱਲੇ ਨਾਲ ਹੱਲਾ ਹੋ ਰਿਹਾ ਸੀ।
1: ਰਲ ਮਿਲ ਮਿਸਲ ਭਰਿਓ ਸਭ ਤਾਹ,
0: ਕਹਿੰਦੇ ਉਸ ਵੇਲੇ ਕੋਈ ਮਿਸਲਾਂ ਦੀ ਵੰਡ ਨਹੀਂ ਸੀ ਹੁੰਦੀ। ਜਦੋਂ ਕੋਈ ਐਸਾ ਜ਼ੋਰ ਪੈਂਦਾ ਸੀ ਦੁਸ਼ਮਣ ਨਾਲ ਜੰਗ ਕਰਨ ਵਾਸਤੇ, ਸਾਰੀਆਂ ਮਿਸਲਾਂ ਇਕੱਠੀਆਂ ਹੋ ਜਾਂਦੀਆਂ ਸੀ। ਹਾਂ, ਕੋਈ ਨਾ ਕੋਈ ਵੱਖ ਵੱਖ ਵਖਰੇਵੇਂ ਜ਼ਰੂਰ ਹੁੰਦੇ ਨੇ, ਪਰ ਜਦੋਂ ਗੁਰੂ ਕੇ ਖਾਲਸੇ ਦੇ ਪੰਥ ਤੇ ਕੋਈ ਬਿਵਤਾ ਬਣਦੀ ਸੀ ਨਾ, ਫਿਰ ਸਾਰੇ ਦੇ ਸਾਰੇ ਇਕੱਠੇ ਹੋ ਜਾਂਦੇ ਸਨ। ਅੱਜ ਤੇ ਸਾਡੇ ਕੋਲ ਇਕੱਠ ਜਿਹੜਾ ਕਿਤੇ ਨਜ਼ਰ ਨਹੀਂ ਆ ਰਿਹਾ। ਕੱਲ ਇੱਕ ਤੁਸੀਂ ਇੱਕ ਬਿੱਤ ਸਰਵਣ ਕਰ ਰਹੇ ਸੀ, ਕਹਿੰਦੇ ਜੇ ਕਿਧਰੇ ਕੀੜੀਆਂ ਦੀ ਰੀਸ ਕੀਤੀ ਜਾਵੇ ਨਾ। ਦੁਪਹਿਰ ਦੀ ਕਥਾ ਅੰਦਰ ਇੱਕ ਬਿੱਤ ਬੜਾ ਪਿਆਰਾ ਆਇਆ ਸੀ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਦਾ, ਤੇ ਅਸੀਂ ਰਾਜ ਭਾਗ ਦੇ ਮਾਲਕ ਬਣ ਸਕਦੇ ਹਾਂ। ਅਗਰ ਆਕਾਸ਼ ਵਿੱਚ ਉੱਡਣ ਵਾਲੀਆਂ ਕੂੰਜਾਂ ਜਿਹੜੀਆਂ ਨੇ ਨਾ, ਉਹਨਾਂ ਦੀ ਅਸੀਂ ਰੀਸ ਕਰ ਲਈਏ ਤਾਂ ਸਾਨੂੰ ਰਾਜ ਭਾਗ ਬੜਾ ਸੌਖਾ ਮਿਲ ਜਾਣਾ। ਤਿੰਨ ਦ੍ਰਿਸ਼ਟਾਂਤ ਦਿੱਤੇ ਸਨ ਭਾਈ ਗੁਰਦਾਸ ਸਾਹਿਬ ਜੀ ਨੇ। ਤੀਜਾ ਦ੍ਰਿਸ਼ਟਾਂਤ ਉਹਨਾਂ ਨੇ ਦਿੱਤਾ ਸੀ ਮਿਰਗ ਦਾ, ਹਿਰਨ ਦਾ, ਵੀ ਜੇ ਕਿਤੇ ਹਿਰਨਾਂ ਦੀ ਅਸੀਂ ਰੀਸ ਕਰ ਲਈਏ ਤੇ ਅਸੀਂ ਹਾਸਲ ਪ੍ਰਾਪਤੀ ਕਰ ਸਕਦੇ ਹਾਂ। ਤੁਸੀਂ ਹੈਰਾਨ ਹੋ ਰਹੇ ਹੋ ਵੀ ਕੀੜੀਆਂ ਦੀ ਰੀਸ ਕੀ ਹੋਵੇਗੀ, ਪੰਛੀ ਦੀ ਰੀਸ ਕੀ ਹੋਵੇਗੀ, ਮਿਰਗ ਦੀ ਹੀ ਰੀਸ ਕੀ ਹੋਵੇਗੀ। ਤਾਂ ਭਾਈ ਗੁਰਦਾਸ ਸਾਹਿਬ ਜੀ ਨੇ ਦੁਪਹਿਰ ਦੀ ਕਥਾ ਜਦੋਂ ਹੋਈ ਹੈ ਨਾ, ਉਦਾਸ ਨੇ ਉਹ ਕਵਿਤ ਪੜਿਆ ਸੀ, ਉਹ ਯਾਦ ਹੋ ਗਿਆ। ਉਹ ਕਵਿਤ ਬੜਾ ਪਿਆਰਾ ਆਇਆ ਸੀ, ਕਹਿੰਦੇ ਜੈਸੇ ਏਕ ਚੀਟੀ ਪਾਛੈ ਕੋਟ ਚੀਟੀ ਚੱਲ ਜਾਤ ਹੈ, ਏਕ ਟੱਕ ਡੱਗ ਮੱਗ ਆਗੇ ਸਾਵਧਾਨ ਹੈ। ਜੈਸੇ ਏਕ ਚੀਟੀ, ਇੱਕ ਕੀੜੀ ਜੀ ਆਗੇ ਜਾਂਦੀ, ਕਈ ਵਾਰ ਤੁਸੀਂ ਵੇਖਿਆ ਹੋਵੇਗਾ ਪੰਜਾਬ ਵਿੱਚ ਜਿਸ ਵਿੱਥ ਵਿੱਚੋਂ ਕੀੜੀ ਇੱਕ ਨਿਕਲਦੀ ਹੋਵੇ ਨਾ, ਲੈਣ ਦੀ ਲੈਣ, ਬਸ ਸੱਜੇ ਖੱਬੇ ਨਹੀਂ ਹੁੰਦੀਆਂ, ਉਹਦੀ ਲੈਣ ਦੇ ਮਗਰ ਬਿਲਕੁਲ ਜਿਵੇਂ ਗੱਡੀ ਲੀਹ ਤੇ ਤੁਰਦੀ ਨਾ ਰੇਲ ਗੱਡੀ, ਉਸ ਲੈਣ ਤੇ ਚੱਲਦੀਆਂ ਨੇ ਤੇ ਆਪਣੀ ਮੰਜ਼ਿਲ ਤੱਕ ਪਹੁੰਚ ਜਾਂਦੀਆਂ ਨੇ। ਹੁਣ ਤੁਸੀਂ ਇਹ ਖਿਆਲ ਕਰੋ, ਉਹਨਾਂ ਦਾ ਇੱਕ ਲੀਡਰ ਹੈ ਤੇ ਪਿੱਛੇ ਪਿੱਛੇ ਚੱਲਦੀਆਂ ਨੇ, ਮੰਜ਼ਿਲ ਮਿਲ ਜਾਂਦੀ ਹੈ। ਸਾਡਾ ਕਿਸੇ ਦਾ ਮੂੰਹ ਸੱਜੇ ਹੈ, ਕਿਸੇ ਦਾ ਖੱਬੇ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਦੇਖੋ, ਜੈਸੇ ਏਕ ਚੀਟੀ ਪਛ ਹੈ ਮਗਰ ਉਹਦੇ ਕੋਟ ਕਰੋੜਾਂ ਹੀ, ਕੋਟ ਚੀਟੀ ਚੱਲ ਜਾਤ ਹੈ, ਏਕ ਟੱਕ ਟੈਂਕਾ ਕੱਕਾ ਟੱਕ ਮਿਨ ਸਿੱਧਾ, ਡੱਗ ਮਗ ਡੋਲਦੀਆਂ ਨਹੀਂ ਹੈ, ਆਗੇ ਸਾਵਧਾਨ ਹੈ। ਦੂਜਾ ਬੋਲ ਉਹਨਾਂ ਨੇ ਆਖਿਆ ਸੀ, ਕਹਿੰਦੇ ਜੈਸੇ ਕੂੰਜ ਪਾਂਤ ਭਲੀ ਭਾਂਤ ਉੱਡਤ ਆਕਾਸ਼ ਚਾਰੀ ਆਗੇ ਅਗਵਾਨ ਹੈ। ਜੈਸੇ ਕੂੰਜ ਪਾਂਤ, ਪੱਪਾ ਪੱਪੇ ਨੂੰ ਕੰਨਾਂ ਉੱਤੇ ਬਿੰਦੀ, ਤੱਤਾ ਤੱਤੇ ਨੂੰ ਸਿਹਾਰੀ, ਪਾਂਤ ਮੀਂਜ ਪੰਗਤੀ ਉਡਾਰੀਆਂ, ਇੱਕ ਕੂੰਜ ਅੱਗੇ ਚੱਲਦੀ ਹੈ ਮਗਰ ਜਿੰਨੀਆਂ ਕੂੰਜਾਂ ਨੇ ਉਹਨਾਂ ਦੀਆਂ ਪੰਗਤੀਆਂ ਜਿਹੜੀਆਂ ਨੇ ਪਿੱਛੇ ਪਿੱਛੇ ਉਡਾਰੀਆਂ ਮਾਰਦੀਆਂ ਨੇ, ਉਹ ਵੀ ਮੰਜ਼ਿਲ ਤੱਕ ਪਹੁੰਚ ਜਾਂਦੀਆਂ ਨੇ। ਜੈਸੇ ਕੂੰਜ ਪਾਂਤ ਭਲੀ ਭਾਂਤ ਉੱਡਤ ਆਕਾਸ਼ ਚਾਰੀ ਆਗੇ ਅਗਵਾਨ ਹੈ। ਤੀਜਾ ਬੋਲ ਉਹਨਾਂ ਨੇ ਲਿਖਿਆ ਸੀ, ਕਹਿੰਦੇ ਜੈਸੇ ਮਿਰਗ ਮਾਲ ਚਾਲ ਚਲਤ ਟਲਤ ਨਾਹੀ ਜਤਰ ਕਤਰ ਅਗਰ ਭਾਗੀ ਹਮੇ ਤਤ ਧਿਆਨ ਹੈ। ਜੈਸੇ ਚਾਲ, ਇੱਕ ਚਾਲ ਨਾਲ ਹਿਰਨ ਅੱਗੇ ਦੌੜਦਾ ਹੈ, ਬਾਕੀ ਸਾਰੇ ਦੇ ਸਾਰੇ ਪਿੱਛੇ ਜਾਂਦੇ ਨੇ, ਤੇ ਫਿਰ ਅਖੀਰ ਵਿੱਚ ਭਾਈ ਸਾਹਿਬ ਜੀ ਨੇ ਇਹਦਾ ਰਿਜ਼ਲਟ ਕੱਢ ਦਿੱਤਾ ਸੀ। ਕਹਿੰਦੇ ਚੀਟੀ ਖੱਗ, ਕੱਲਾ ਕੱਲਾ ਅੱਖਰ ਕਹਿ ਰਿਹਾ ਜੀ, ਚੀਟੀ ਖੱਗ ਮ੍ਰਿਗ ਸਨਮੁਖ ਪਾਛੇ ਲਾਗੇ ਜਾਹੇ। ਵੀ ਕੀੜੀ ਤੇ ਮਿਰਗ ਕੂੰਜਾਂ ਜਿਹੜੀਆਂ ਨੇ ਉਹ ਤੇ ਆਪਣੇ ਸਾਰਿਆਂ ਤੋਂ ਅੱਗੇ ਚੱਲਦੀਆਂ, ਬਾਕੀ ਪਿੱਛੇ ਪਿੱਛੇ ਚੱਲਦੇ ਨੇ। ਤਾਂ ਇਹ ਜਿਹੜਾ ਪ੍ਰਾਣੀ ਆਪਣੇ ਆਪ ਨੂੰ ਖਾਲਸਾ ਕਹਾਉਣ ਵਾਲਾ, ਇਹਦੇ ਹਾਲਾਤ ਵੇਖ ਲਓ, ਚੀਟੀ ਖੱਗ ਮ੍ਰਿਗ ਸਨਮੁਖ ਪਾਛੇ ਲਾਗੇ ਜਾਹੇ, ਪ੍ਰਾਣੀ ਗੁਰ ਪੰਥ ਛੱਡ ਚਲਤਾ ਗਿਆਨ ਹੈ। ਇਹਨੇ ਗੁਰੂ ਦਾ ਰਸਤਾ ਹੀ ਛੱਡ ਦਿੱਤਾ, ਇਹ ਕਹਿੰਦਾ ਬਸ ਮੇਰਾ ਆਹੀ ਰਸਤਾ ਹੈ, ਮੈਂ ਤੇ ਇੱਧਰ ਜਾਂਦਾ ਦੂਜਾ ਢੱਠੇ ਚ ਪੈਂਦਾ ਤੇ ਪਵੇ। ਇਹ ਨਹੀਂ ਪਤਾ ਵੀ ਅਸੀਂ ਗੁਰੂ ਦਾ ਜੋ ਹੁਕਮ ਹੈ ਉਹਦੇ ਮੁਤਾਬਕ ਆਪਣਾ ਜੀਵਨ ਲਗਾਉਣਾ ਹੈ। ਤੇਵੇਂ ਉਸ ਵੇਲੇ ਖਾਲਸੇ ਨੂੰ ਕੋਈ ਇੱਕ ਗੱਲ ਕਹੀ ਜਾਂਦੀ ਸੀ ਨਾ, ਬਾਕੀ ਦਾ ਸਾਰਾ ਮੰਨ ਲੈਂਦਾ ਸੀ। ਤੇਵੇਂ ਏਦਾਂ ਦੀ ਬਾਤ ਬਣੀ ਹੈ ਵੀ ਉਸ ਵੇਲੇ ਮਿਸਲਾਂ ਦੀ ਵੰਡ ਨਹੀਂ ਸੀ ਹੁੰਦੀ, ਵੀ ਮੇਰੀ ਆਹ ਮਿਸਲ ਹੈ, ਮੈਂ ਦੂਜੇ ਦੀ ਮਦਦ ਨਹੀਂ ਕਰਨੀ, ਮੈਂ ਤੀਜਿਆਂ ਦੀ ਮਦਦ ਨਹੀਂ ਕਰਨੀ। ਉਸ ਵੇਲੇ ਖਾਲਸਾ ਤੇ ਰਲ ਕੇ ਹੱਲਾ ਬੋਲਦਾ ਸੀ। ਜਿਸ ਵੇਲੇ ਅਬਦਾਲੀ ਨੇ ਵੱਡੀ ਤੋਪ ਬਣਾਈ ਸੀ ਨਾ, ਜਮ ਜਮਾ ਤੋਪ ਜੀ ਦਾ ਨਾਂ ਸੀ, ਜਿਸ ਵੇਲੇ ਉਹ ਲੈ ਕੇ ਆ ਰਿਹਾ ਸੀ ਹਿੰਦੁਸਤਾਨ ਤੇ ਚਲਾਉਣ ਵਾਸਤੇ, ਭਾਈ ਹਰੀ ਸਿੰਘ ਜੀ, ਬਾਬਾ ਹਰੀ ਸਿੰਘ ਜੀ ਪੰਜ ਵੜ ਪਿੰਡ ਜੋ ਹੈ ਝਬਾਲ ਦੇ ਕੋਲ ਹੈ, ਇਸ ਪਿੰਡ ਦੇ ਬੜੇ ਬੜੇ ਵੱਡੇ ਯੋਧੇ ਜਰਨੈਲ ਹੋਏ ਨੇ, ਭਾਈ ਹਰੀ ਸਿੰਘ ਜੀ ਇਸ ਨਗਰ ਦੇ ਸਨ, ਜਰਨਲ ਲਾਭ ਸਿੰਘ ਜੀ ਇਸ ਨਗਰ ਦੇ ਸਨ। ਬਾਬਾ ਜਿੱਥੇ ਜਰਨਲ ਲਾਭ ਸਿੰਘ ਜੀ ਇਸ ਨਗਰ ਦੇ ਸੀ, ਭਾਈ ਪਰਮਜੀਤ ਸਿੰਘ ਜੀ ਇਹਨਾਂ ਦੇ ਚਾਚੇ ਭਤੀਜਿਆਂ ਵਿੱਚੋਂ ਸਨ, ਪਰਿਵਾਰ ਵਿੱਚੋਂ। ਭਾਈ ਹਰੀ ਸਿੰਘ ਅੱਗੇ ਤੋਂ ਅੱਗੇ ਚੱਲਦਾ ਹੈ, ਉਹ ਜਮ ਜਮਾ ਜਿਹੜੀ ਤੋਪ ਹੈ ਨਾ, ਅੱਜ ਲਾਹੌਰ ਵੇਖੇ ਪਈ ਹੋਈ ਹੈ, ਉਹ ਗੁਰੂ ਕੇ ਖਾਲਸੇ ਨੇ ਇਹਨਾਂ ਨੇ ਹਰੀਆਂ ਭੰਗੀਆਂ ਦੀ ਮਿਸਲ ਨੇ ਉਸ ਵੇਲੇ ਅਬਦਾਲੀ ਤੋਂ ਖੋਹ ਲੈਣਾ ਕੀਤੀ ਸੀ। ਜਿੰਨਾ ਮਰਜ਼ੀ ਜ਼ੋਰ ਲਾਇਆ ਸੀ ਪਰ ਉਹ ਤੋਪ ਨਹੀਂ ਸੀ ਦਿੱਤੀ, ਕਿਉਂਕਿ ਇਕੱਠੇ ਹੋ ਕੇ ਹੱਲਾ ਬੋਲਦੇ ਸੀ। ਤੇਵੇਂ ਇੱਥੇ ਬੋਲ ਆਏ ਨੇ ਬਾਬਾ ਸ਼ਾਮ ਸਿੰਘ ਜੀ ਮਲੇਰਕੋਟਲੇ ਵੱਲੇ ਪੈ ਗਏ ਨੇ, ਤੇ ਬਾਕੀ ਜਿਹੜੀਆਂ ਨੌ ਮਿਸਲਾਂ ਨੇ ਨਾ ਹੈ ਭਾਵੇਂ ਵੱਖ ਵੱਖ ਨੇ ਮੇਰੇ ਕਹਿਣ ਤੋਂ ਮੁਰਾਦ, ਪਰ ਜਿਸ ਵੇਲੇ ਖਾਲਸੇ ਦੇ ਬਿਵਤਾ ਬਣੀ ਹੈ, ਸਾਡੇ ਵੱਡਿਆਂ ਤੇ ਬਿਵਤਾ ਬਣੀ, ਬੱਚਿਆਂ ਬਜ਼ੁਰਗਾਂ ਭੈਣਾਂ ਤੇ, ਉਦੋਂ ਨੌ ਦੀਆਂ ਨੌ ਮਿਸਲਾਂ ਜਿਹੜੀਆਂ ਨੇ ਉਹ ਇਕੱਠੀਆਂ ਹੋ ਕੇ ਦੁਸ਼ਮਣ ਦੇ ਨਾਲ ਜੰਗ ਯੁੱਧ ਕਰਿਆ ਕਰਦੀਆਂ ਸਨ। ਭਾਈ ਰਤਨ ਸਿੰਘ ਜੀ ਲਿਖਦੇ ਨੇ
1: ਦੋਹਰਾ ਯੂ ਕਹਿ ਕਹਿ ਸੋ ਜਾ ਲੜਿਓ,
0: ਕਹਿੰਦੇ ਇਸ ਤਰ੍ਹਾਂ ਕਹਿ ਕੇ ਬਾਬਾ ਸ਼ਾਮ ਸਿੰਘ ਜੀ ਮਲੇਰ ਕੋਟਲੀਆਂ ਨਾਲ ਜਾ ਲੜਿਆ ਹੈ।
1: ਮਲੇਰੀਆ ਜੈਨੇ ਸਾਥ,
0: ਮਲੇਰੀਆ ਨਾਲ ਤੇ ਜੈਨ ਖਾਂ ਦੇ ਨਾਲ ਬਾਬਾ ਸ਼ਾਮ ਸਿੰਘ ਜੀ ਗੁਰੂ ਖਾਲਸਾ ਜੀ ਕੱਲਾ ਹੀ ਯੋਧਾ ਯੁੱਧ ਕਰ ਰਿਹਾ ਜੇ।
1: ਬਹੀਰ ਤੁਰਾਇਓ ਫਿਰ ਉਨਾ,
0: ਫਿਰ ਉਸ ਨੇ ਹੱਲਾ ਦਿੱਤਾ। ਬਾਬਾ ਸ਼ਾਮ ਸਿੰਘ ਜੀ ਨੇ ਕਹਿਣ ਲੱਗੇ ਵੀ ਬਹੀਰ ਜਿਹੜੀ ਹੈ ਮਲਵਈਆ ਨੂੰ ਹੁਕਮ ਕੀਤਾ ਵੀ ਅਗਾਂਹ ਛੇਤੀ ਕੱਢੋ, ਕਿਉਂਕਿ ਖਾਲਸਾ ਚਾਹੁੰਦਾ ਸੀ ਅਸੀਂ ਮਾਲਵੇ ਵਿੱਚ ਇੱਕ ਵਾਰ ਪ੍ਰਵੇਸ਼ ਕਰ ਜਾਈਏ। ਬਾਬਾ ਸ਼ਾਮ ਸਿੰਘ ਨੇ ਉੱਚੀ ਆਵਾਜ਼ ਦਿੱਤੀ ਹੈ ਤਾਂ ਵਹੀਰ ਹੁਣ ਅੱਗੇ ਚੱਲੇ, ਰਸਤਾ ਸਾਫ਼ ਕਰ ਦਿੱਤਾ ਹੈ।
1: ਗਿਲਜਣ ਦੇ ਕੇ ਗਾ ਕੇ ਹਾਥ,
0: ਕਹਿੰਦੇ ਉਸ ਵੇਲੇ ਜਿਹੜੇ ਗਿਲਜੇ ਨੇ ਉਹਨਾਂ ਨੂੰ ਭਾਰੀ ਹੱਥ ਜਿਹੜੇ ਨੇ ਬਾਬਾ ਸ਼ਾਮ ਸਿੰਘ ਨੇ ਵਿਖਾਉਣਾ।

0: ਤੇਗ ਚਲਾ ਰਿਹਾ ਹੈ, ਕੋਈ ਕਮਾਨ ਜਿਹੜਾ ਹੈ ਭਾਵ ਤੰਦੀ ਤੇ ਰੱਖ ਕੇ ਕਮਾਨ ਚਲਾਇਆ ਜਾ ਰਿਹਾ, ਤੀਰ ਚਲਾਇਆ ਜਾ ਰਿਹਾ ਹੈ। ਕਹਿੰਦੇ ਸੂਰਮੇ ਵੱਖ ਵੱਖ ਜਿਹੜੇ ਨੇ ਸ਼ਸਤਰਾਂ ਦੇ ਨਾਲ ਦੁਸ਼ਮਣ ਦੇ ਨਾਲ ਯੁੱਧ ਕਰਦੇ ਨੇ ਪਿਆਰਿਓ।
1: ਮਾਰੇ ਸਿੰਘ ਬੜ ਸੂਰਮੇ ਘੋੜੇ ਵਿੱਚ ਲਾਏ,
0: ਆਪਣੇ ਘੋੜੇ ਜਿਹੜੇ ਸੀ ਦੁਸ਼ਮਣ ਦੇ ਘੋੜਿਆਂ ਵਿੱਚ ਲਾ ਕੇ ਸੂਰਮਿਆਂ ਨੇ ਬਹੁਤੇ ਵੈਰੀਆਂ ਨੂੰ ਮਾਰ ਦਿੱਤਾ। ਜਿੱਥੇ ਸਾਡੇ 30,000 ਤੋਂ ਵੱਧ ਸਿੰਘ ਸਿੰਘਣੀਆਂ ਸ਼ਹੀਦ ਹੋਏ ਨੇ, ਉੱਥੇ ਨਾ ਸਮਝੀਏ ਵੀ ਅਬਦਾਲੀ ਦੀ ਫੌਜ ਨਹੀਂ ਸੀ ਮਰੀ, ਅਬਦਾਲੀ ਦਾ ਵੀ ਬਹੁਤ ਭਾਰੀ ਨੁਕਸਾਨ ਗੁਰੂ ਕੇ ਖਾਲਸੇ ਨੇ ਕੀਤਾ ਸੀ। ਅਜੇ ਉਹ

0: ਜਿਹੜਾ ਜੈਨਕਾ ਸਰਹੰਦ ਦਾ ਨਵਾਬ ਸੀ ਨਾ ਅੱਗੇ ਲੜਦਾ ਹੋਇਆ, ਭਾਈ ਸ਼ਾਮ ਸਿੰਘ ਜੀ ਨੇ ਐਸੇ ਕਰੜੇ ਹੱਥ ਵਿਖਾਏ ਨੇ, ਕਹਿੰਦੇ ਉਹਨੂੰ ਲੜਨ ਤੋਂ ਦੂਰ ਧੱਕ ਕੇ, ਜਿਵੇਂ ਪਹਿਲਵਾਨ ਘੁਲਦੇ ਹੋਣ ਨਾ ਜੀ, ਇੱਕ ਦੂਜੇ ਨੂੰ ਧੱਕ ਕੇ ਦੂਰ ਤੱਕ ਲੈ ਜਾਂਦੇ ਨੇ, ਕਹਿੰਦੇ ਏਡਾ ਖੰਡਾ ਖੜਕਾਇਆ ਬਾਬਾ ਸ਼ਾਮ ਸਿੰਘ ਜੀ ਨੇ, ਕਹਿੰਦੇ ਧੱਕ ਕਰਕੇ ਧੱਕ ਪਾ ਕੇ ਜੈਨ ਖਾਂ ਨੂੰ ਵਹੀਰ ਤੋਂ ਬਹੁਤ ਦੂਰ ਲੈ ਗਿਆ, ਉਹਦੇ ਪੈਰ ਲੱਗਣ ਨਹੀਂ ਦਿੱਤੇ।
1: ਬੋਗਲ ਜਨ ਸੋ ਜੰਗ ਮਚਾਇਆ,
0: ਬਹੁਤੇ ਗਿਰਜਿਆਂ ਨਾਲ ਬਹੁਤ ਭਾਰੀ ਜੰਗ ਗੁਰੂ ਕੇ ਖਾਲਸੇ ਨੇ ਮਚਾਉਣਾ ਕੀਤਾ ਹੈ।
1: ਲਕਸ਼ਮੀ ਨਾਰਾਇਣ ਔਰ ਪਠਾਨ,
0: ਕਹਿੰਦੇ ਇਹ ਲਕਸ਼ਮੀ ਨਾਰਾਇਣ ਜਿਹੜਾ ਪਠਾਨ ਸੀ ਮਲੇਰਕੋਟਲੇ ਤੋਂ ਸੀ, ਇਹ ਇਉਂ ਸਮਝ ਲਓ ਲਕਸ਼ਮੀ ਨਾਰਾਇਣ ਜਿਹੜਾ ਹੈ ਇਹ ਜੈਨ ਖਾਂ ਦੀ ਸੱਜੀ ਬਾਂਹ ਸੀ, ਜਿੱਥੇ ਜੈਨ ਖਾਂ ਲੜਦਾ ਸੀ ਉੱਥੇ ਜਾ ਕੇ ਲਕਸ਼ਮੀ ਨਾਰਾਇਣ ਲੜਦਾ ਸੀ, ਇਹ ਮਲੇਰਕੋਟਲੇ ਤੋਂ ਸੀ। ਕਹਿੰਦੇ ਲਕਸ਼ਮੀ ਨਾਰਾਇਣ ਜਿਹੜਾ ਹੈ ਨਾ ਇਹ ਵੀ ਜੈਨ ਖਾਂ ਦਾ ਬਿਲਕੁਲ ਸੱਜੀ ਬਾਂਹ ਹੋ ਕੇ ਗੁਰੂ ਕੇ ਖਾਲਸੇ ਨਾਲ ਜੰਗ ਯੁੱਧ ਕਰਦਾ ਸੀਗਾ।
1: ਮਾਰ ਹਟਾਏ ਕਰ ਪਿਛੇ ਮਾਂ,
0: ਕਹਿੰਦੇ ਇਸ ਤਰ੍ਹਾਂ ਮਾਰ ਮਾਰ ਕੇ ਪਛਾਣ ਨੂੰ ਇੱਕ ਵਾਰ ਕਰ ਦੇਣਾ ਕੀਤਾ ਹੈ।
1: ਮਿਸਲ ਸ਼ਾਮ ਸਿੰਘ ਬਹੁ ਸਰਦਾਰ,
0: ਕਹਿੰਦੇ ਇਸ ਤਰ੍ਹਾਂ ਭਾਈ ਸ਼ਾਮ ਬਾਬਾ ਸ਼ਾਮ ਸਿੰਘ ਜੀ ਦੀ ਮਿਸਲ ਸਾਰਿਆਂ ਤੋਂ ਮੂਹਰੇ ਹੋ ਕੇ ਮਲੇਰ ਕੋਟਲੀਆ ਨਾਲ ਇਉਂ ਕਰਨਾ ਕੀਤਾ।
1: ਮਾਰ ਰਾਮ ਜੰਗੇ ਗਿਰਜੇ ਦੈਨ,
0: ਰਾਮ ਜੰਗੇ ਖਾਲਸੇ ਦੇ ਬੋਲੇ ਹੁੰਦੇ ਨੇ, ਰਾਮ ਜੰਗਾ ਕਹਿੰਦੇ ਜੀ ਬੰਦੂਕ ਨੂੰ, ਜਿਸ ਵੇਲੇ ਨੇਜਾ ਨਹੀਂ ਚੱਲਦਾ ਤਲਵਾਰ ਨਹੀਂ ਚੱਲਦੀ ਉਸ ਵੇਲੇ ਰਾਮ ਜੰਗੇ, ਭਾਵ ਤੋੜਾ ਲਾ ਕੇ ਉਸ ਵੇਲੇ ਬੰਦੂਕ ਜਿਹੜੀ ਹੈ ਗੋਲੀ ਛਿੱਕਾ ਜਿਹੜਾ ਹੈ ਉਹ ਵੈਰੀ ਵੱਲੇ ਰਾਮ ਜੰਗੇ ਕੇ ਬੰਦੂਕਾਂ ਚਲਾਉਣਾ ਕਰਦੇ ਨੇ ਪਿਆਰਿਓ।
1: ਕਰਮ ਸਿੰਘ ਉਹ ਗੁਰਡਾ ਸਿੰਘ,
0: ਸਤਿਕਾਰਯੋਗ ਭਾਈ ਕਰਮ ਸਿੰਘ ਜੀ ਕਰੋੜੀਆਂ ਦੀ ਮਿਸਲ, ਇਹਨਾਂ ਵਿੱਚੋਂ ਕਰੋੜਾ ਸਿੰਘ, ਇਹਨਾਂ ਵਿੱਚੋਂ ਹੀ ਅੱਗੇ ਜਾ ਕੇ ਸਤਿਕਾਰਯੋਗ ਬਾਬਾ ਬਘੇਲ ਸਿੰਘ ਜੀ ਹੋਏ ਨੇ, ਜਿਹਨਾਂ ਨੇ ਗੁਰੂ ਖਾਲਸਾ ਜੀ ਦਿੱਲੀ ਲਾਲ ਕਿਲੇ ਤੇ ਝੰਡਾ ਲਹਿਰਾਉਣਾ ਕੀਤਾ ਸੀ। ਜਿਵੇਂ ਆ ਕਮੇਟੀ ਪਿੱਛੇ ਚੱਲੀ ਸੀ ਨਾ ਜਦੋਂ ਖਾਲਸੇ ਦਾ, ਜਦੋਂ ਜਿਮੀਦਾਰਾਂ ਦਾ ਕਿਸਾਨਾਂ ਦਾ ਮੋਰਚਾ ਲੱਗਾ ਸੀ, ਸਤਿਕਾਰਯੋਗ ਸੰਦੀਪ ਸਿੰਘ ਦੀਪ ਨੇ ਕਿਵੇਂ ਹੱਲਾਸ਼ੇਰੀ ਦਿੱਤੀ ਸੀ, ਉਸ ਵੇਲੇ ਵੀ ਜਿਹੜਾ ਕੇਸਰੀ ਨਿਸ਼ਾਨ ਗੁਰੂ ਕਾ ਚਲਾ ਦਿੱਤਾ ਸੀ, ਇੱਕ ਨਹੀਂ ਸੀ ਕਈ ਚਲਾ ਦਿੱਤੇ ਸੀ ਬਾਬਾ ਬਘੇਲ ਸਿੰਘ ਜੀ ਨੇ ਉਸ ਵੇਲੇ ਲਾਲ ਕਿਲੇ ਤੇ ਖਾਲਸਾ ਨਿਸ਼ਾਨ ਜਿਹੜਾ ਚਲਾਉਣਾ ਕੀਤਾ ਸੀ, ਉਹ ਕਰੋੜੀਆਂ ਦੀ ਮਿਸਲ ਸੀ। ਕਹਿੰਦੇ ਉਸ ਵੇਲੇ ਭਾਈ ਕਰਮ ਸਿੰਘ ਜੀ, ਭਾਈ ਕਰੋੜਾ ਸਿੰਘ ਜੀ,
1: ਨਾਰ ਸਿੰਘ ਉਹ ਬਿੰਡਾ ਸਿੰਘ,
0: ਕਿਹੜੇ ਕਿਹੜੇ ਵੱਡੇ ਸੂਰਮੇ ਨੇ ਦੇਖੋ, ਕਿੱਡੇ ਸੋਹਣ ਨਾਂ ਕਿੱਡੇ ਪਿਆਰੇ ਨੇ, ਨਾਰ ਸਿੰਘ ਜੀ, ਕਰਮ ਸਿੰਘ ਜੀ, ਕਰੋੜਾ ਸਿੰਘ ਜੀ ਤੇ ਭਾਈ ਬਿੰਡਾ ਸਿੰਘ ਜੀ।
1: ਐਸੇ ਤੇ ਤੈ ਬਹੁ ਸਰਦਾਰ,
0: ਭਾਈ ਰਤਨ ਸਿੰਘ ਜੀ ਕਹਿੰਦੇ ਐਸੇ ਬਹੁਤ ਵੱਡੇ ਵੱਡੇ ਜਰਨੈਲ ਸਰਦਾਰ ਸਨ ਜਿਨ੍ਹਾਂ ਦੀ ਮੈਂ ਗਿਣਤੀ ਕਰਨ ਲੱਗਾ ਤਾਂ ਗ੍ਰੰਥ ਬਹੁਤ ਵੱਧ ਜਾਵੇਗਾ, ਜਿਹੜੇ ਬਹੁਤ ਜੰਗੀ ਲੜਾਕੂ ਸੂਰਮੇ ਸਨ ਪਿਆਰਿਓ।
1: ਬਹੀਰੋ ਦੀਨੇ ਤੁਰਕ ਨਿਕਾਰ,
0: ਕਹਿੰਦੇ ਜਿਹੜੇ ਤੁਰਕ ਸੀ ਨਾ ਵਹੀਰ

0: ਨੈਣਾ ਖਾਂ ਜਿਹੜਾ ਹੈ ਨਾ ਸਰਹੰਦ ਦਾ ਸੂਬਾ, ਆਪਣੇ ਆਪ ਤਾਂ ਬੜੀ ਦਲੇਰੀ ਵਿਖਾਉਂਦਾ, ਦੂਰੋਂ ਮਾਰੋ ਮਾਰ ਕਰਦਾ ਆਉਂਦਾ, ਮਾਰੋ ਮਾਰ ਕਰਦਾ ਆਉਂਦਾ ਹੈ, ਪਰ ਜਿਸ ਵੇਲੇ ਬਾਬਾ ਸ਼ਾਮ ਸਿੰਘ ਜੀ ਦੇ ਸਾਹਮਣੇ ਆ ਜਾਂਦਾ ਹੈ ਨਾ, ਗਿੱਧੀ ਬਣ ਜਾਂਦਾ ਹੈ। ਉਸ ਵੇਲੇ ਫਿਰ ਦੂਰ ਦੌੜਦਾ ਹੈ, ਕਿਉਂਕਿ ਖੰਡਾ ਝਲਣਾ ਕੋਈ ਸੌਖੀ ਵਾਰ ਨਹੀਂ ਹੁੰਦੀ। ਪਤਾ ਉਦੋਂ ਹੀ ਲੱਗਦਾ ਹੈ ਜਦੋਂ ਹੱਥਾਂ ਨਾਲ ਹੱਥ ਪੈ ਜਾਂਦੇ ਨੇ। ਕਹਿਣ ਨਾਲ ਤਾਂ ਬਹੁਤ ਕੁਝ ਹੁੰਦਾ ਹੈ, ਗੱਲੀ ਸੋ ਸੱਜਣ ਵੀ, ਗੱਲਾਂ ਕਰਕੇ ਤੇ ਬਹੁਤ ਕੁਝ ਹੋ ਜਾਂਦਾ ਹੈ, ਪਰ ਪਤਾ ਉਦੋਂ ਲੱਗਦਾ ਜਦੋਂ ਖੰਡਾ ਖੜਕਦਾ ਹੈ। ਕਹਿੰਦੇ ਦੂਰੋਂ ਲੜਦਾ ਲੜਦਾ ਜਦੋਂ ਬਾਬਾ ਸ਼ਾਮ ਸਿੰਘ ਜੀ ਦੇ ਕੋਲ ਆਉਂਦਾ ਪਿਆਰਿਓ, ਤਾਂ
1: ਕਦੇ ਦੂਰ ਕਦੇ ਢੁੱਕ ਵੀ ਆਵੇ,
0: ਕਦੇ ਫਿਰ ਦੂਰ ਚਲੇ ਜਾਂਦਾ, ਕਦੇ ਨੇੜੇ ਆਉਣ ਦਾ ਵੀ ਯਤਨ ਕਰਦਾ ਹੈ, ਪਰ ਬਾਬਾ

0: ਬਾਬਾ ਬਹਿਲੋ ਜੀ ਦੀ ਅਣਸ ਬਣਸ ਵਿੱਚੋਂ ਉਹਨਾਂ ਨੂੰ ਗੁਰੂ ਕੇ ਖਾਲਸੇ ਬਾਬਾ ਸ਼ਾਮ ਸਿੰਘ ਜੀ ਨੇ ਫਿਰ ਆਵਾਜ਼ ਦਿੱਤੀ ਵੀ ਤੁਸੀਂ ਹੁਣ ਫਿਰ ਅੱਗੇ ਲੱਗੋ ਤੇ ਸਾਰੀ ਬਹੀਰ ਜਿਹੜੀ ਹੈ ਉਹ ਦੁਸ਼ਮਣ ਦੇ ਜਾਲ ਵਿੱਚੋਂ ਬਾਹਰ ਕੱਢ ਲਈਏ। ਬਸ ਉਦਣ ਤਾਂ ਇੱਕੋ ਹੀ ਗੱਲ ਸੀ ਵੀ ਸਾਡੇ ਬਜ਼ੁਰਗ ਬੱਚੇ ਬੀਬੀਆਂ ਜਿਹੜੇ ਨੇ ਉਹ ਬਚ ਜਾਣ, ਹੋਰ ਉਦਣ ਖਾਲਸੇ ਨੇ ਪਤਾ ਸੀ ਵੀ ਜਿੱਤ ਦਾ ਕਾਰਨ ਤੇ ਨਹੀਂ ਬਣਨਾ, ਬਸ ਉਦਣ ਤੇ ਆਪਣੇ ਵੱਡੇ ਵਡੇਰਿਆਂ ਨੂੰ ਬਚਾਉਣ ਦੀ ਗੱਲ ਚੱਲ ਰਹੀ ਸੀ।
1: ਅੱਗੇ ਸੁਣੋ ਬੜ ਦਲ ਕੀ ਗੱਲ।
0: ਭਾਈ ਸਾਹਿਬ ਭਾਈ ਰਤਨ ਸਿੰਘ ਜੀ ਲਿਖਦੇ ਨੇ ਕਹਿੰਦੇ ਹੁਣ ਵੱਡਾ ਦਲ ਅਬਦਾਲੀ ਦਾ ਆਇਆ ਹੋਇਆ, ਬਹੁਤ ਭਾਰੀਆਂ ਫੌਜਾਂ ਆਈਆਂ ਹੋਈਆਂ ਨੇ। ਅੱਗੇ ਹੋਰ ਜਿਹੜੀ ਗੱਲ ਹੈ ਭਾਵ ਹੋਰ ਜਿਹੜਾ ਇਤਿਹਾਸ ਹੈ ਉਹ ਬਹੁਤ ਪਿਆਰ ਵਿੱਚ ਭਾਈ ਸਾਹਿਬ ਜੀ ਕਹਿੰਦੇ ਆਪ ਸੰਗਤਾਂ ਸਰਵਣ ਕਰੋਗੇ।
1: ਨੱਠੇ ਭਜੇ ਗਿੱਤ ਰਹਿ ਅਚਲ,
0: ਕਿਵੇਂ ਸਿੰਘ ਅੱਗੇ ਨੱਠੇ ਨੇ, ਕਿਵੇਂ ਦੌੜੇ ਨੇ, ਕਿਵੇਂ ਫਿਰ ਠਹਿਰੇ ਨੇ, ਕਿਵੇਂ ਫਿਰ ਜੰਗ ਕੀਤੇ ਨੇ, ਕਿਵੇਂ ਅਚਲ ਹੋ ਕੇ, ਇਹ ਸਾਰੀ ਕਹਾਣੀ ਜਿਹੜੀ ਹੈ ਭਾਈ ਸਾਹਿਬ ਜੀ ਕਹਿੰਦੇ ਅੱਗੇ ਅਸੀਂ ਕਲਮ ਬੰਦ ਕਰਦੇ ਹਾਂ, ਤੁਸੀਂ ਗਹਿਰਾਈ ਦੇ ਕੇ ਸੁਰਤ ਨੂੰ ਉੱਪਰ ਖੜ ਕੇ ਸਰਵਣ ਕਰਨਾ ਕਰੋ ਜੀ।
1: ਦੋਹਰਾ ਤੋ ਚੜ ਸਿੰਘ ਨੂੰ ਯੂ ਕਹਿਓ ਮੇਰੀ ਸੁਣੋ ਸਲਾਏ।
0: ਉਸ ਵੇਲੇ ਸਤਿਕਾਰਯੋਗ ਬਾਬਾ ਨੌਦ ਸਿੰਘ ਜੀ ਦੇ ਸਪੁੱਤਰ ਬਾਬਾ ਚੜ੍ਹਤ ਸਿੰਘ ਜੀ ਮਹਾਰਾਜਾ ਸ਼ੇਰੇ ਪੰਜਾਬ ਦੇ ਦਾਦਾ ਜੀ ਨੇ ਬੇਨਤੀ ਕੀਤੀ, ਖਾਲਸਾ ਜੀ ਮੇਰੀ ਇੱਕ ਤੁਹਾਨੂੰ ਬੇਨਤੀ ਹੈ, ਤੁਸੀਂ ਬਹੁਤ ਧਿਆਨ ਦੇ ਕੇ। ਬਾਬਾ ਚੜ੍ਹਤ ਸਿੰਘ ਜੀ ਬਹੁਤ ਵੱਡੇ ਸੂਰਮੇ ਸਨ ਔਰ ਨਿਸ਼ਾਨ ਚ ਹੀ ਏਡੇ ਵੱਡੇ ਸੀ, ਬਾਬਾ ਚੜ੍ਹਤ ਸਿੰਘ ਦਾ ਜਿਹੜੀ ਬੰਦੂਕ ਸੀ ਨਾ ਉਹਦਾ ਕੋਈ ਮੁਕਾਬਲਾ ਨਹੀਂ ਸੀ ਕਰ ਸਕਦਾ, ਇੰਨੇ ਵੱਡੇ ਸੂਰਮੇ ਸਨ। ਪਰ ਜਦੋਂ ਸ਼ਹੀਦ ਹੋਏ ਸੀ ਕਸ਼ਮੀਰ ਵਿਖੇ ਗਏ ਸਨ, ਆਪਣੀ ਬੰਦੂਕ ਨੂੰ ਹੀ ਸਾਫ਼ ਕਰਦਿਆਂ ਵਿਰੋਧ ਭਰਦਿਆਂ ਉਹ ਫਟ ਗਈ ਸੀ ਤੇ ਫਿਰ ਬੰਦੂਕ ਆਪਣੀ ਨਾਲ ਹੀ ਸ਼ਹੀਦ ਹੋ ਗਏ ਸਨ। ਬਹੁਤ ਵੱਡੇ ਸੂਰਮੇ ਸਨ ਔਰ ਜਿਸ ਵੇਲੇ ਸ਼ੇਰੇ ਪੰਜਾਬ ਨੇ ਕਿਧਰੇ ਅਬਦਾਲੀ ਨੂੰ ਵੰਗਾਰਿਆ ਹੈ ਤੇ ਆਪਣੇ ਦਾਦੇ ਦਾ ਨਾਂ ਲੈ ਕੇ ਪੁਕਾਰਿਆ, ਚੜ੍ਹਤ ਸਿੰਘ ਦਾ ਪੁੱਤ ਆਇਆ ਹੈ, ਨਿਕਲੋ ਅਬਦਾਲੀ ਦੀਆਂ ਪੋਤਰਿਆ ਬਾਹਰ, ਇਉਂ ਵਿਗਾੜਦੇ ਰਹੇ ਨੇ। ਚੜ੍ਹਤ ਸਿੰਘ ਜੀ ਨੇ ਉਸ ਵੇਲੇ ਆਪਣੇ ਖਾਲਸੇ ਨੂੰ ਇਉਂ ਬੇਨਤੀ ਕਰਨਾ ਕੀਤੀ ਹੈ,
1: ਜਿਵੇਂ ਸਾਏ ਤੁਮ ਮਨ ਰਚੋ ਤਿਮ ਲੜੋ ਤੁਮ ਮਿਸਲ ਬਨਾ।
0: ਬਾਬਾ ਚੜ੍ਹਤ ਸਿੰਘ ਜੀ ਕਹਿਣ ਲੱਗੇ ਜਿਵੇਂ ਅਬਦਾਲੀ ਨੇ ਆਪਣੀਆਂ ਵੱਖਰੀਆਂ ਵੱਖਰੀਆਂ ਪਲਟਣਾਂ ਬਣਾਈਆਂ, ਜਿਵੇਂ ਅੱਜ ਵੀ ਫੌਜ ਵਿੱਚ ਪਲਟਣਾਂ ਹੁੰਦੀਆਂ ਨੇ, ਫਲਾਨੀ ਪਲਟਣ ਹੈ ਆਹ ਪਲਟਣ ਹੈ, ਤੁਸੀਂ ਵੀ ਇਸ ਤਰ੍ਹਾਂ ਭਾਵ ਆਪਣੇ ਜਥੇ ਬਣਾ ਕੇ ਆਪਾਂ ਫੌਜ ਨਾਲ ਜੰਗ ਕਰਨਾ ਕਰੀਏ।
1: ਚੁਪਈ ਚਾਰ ਮਿਸਲ ਕੋ ਧਨੋ ਬਣਾਵੋ।
0: ਬਾਬਾ ਚੜ੍ਹਤ ਸਿੰਘ ਜੀ ਕਹਿਣ ਲੱਗੇ ਖਾਲਸਾ ਜੀ ਮੇਰੀ ਇਹ ਰਾਏ ਹੈ ਵੀ ਆਪਾਂ ਜਿਹੜੀਆਂ ਨਾ ਚਾਰ ਮਿਸਲ ਕੇ ਬਨੋ ਬਣਾਵੋ, ਚਾਰ ਮਿਸਲਾਂ ਦਾ ਇੱਕ ਜਥਾ ਜਿਹੜਾ ਹੈ ਉਹ ਤਿਆਰ ਕਰਨਾ ਕਰੀਏ।
1: ਦੋਏ ਦੋਏ ਮਿਸਲ ਦੋ ਤਰਫੀ
0: ਲਾਵਾ, ਦੋ ਦੋ ਮਿਸਲਾਂ ਜਿਹੜੀਆਂ ਨੇ ਉਹਦੇ ਸੱਜੇ ਖੱਬੇ ਹੋ ਜਾਣ ਤੇ ਇੱਕ ਮਿਸਲ ਜਿਹੜੀ ਹੈ ਜਥਾ ਜਿਹੜਾ ਹੈ ਉਹ ਵਿਚਕਾਰ ਹੋਏ, ਮਿਸਲ ਤੋਂ ਭਾਵ ਜਥਾ, ਦੋ ਦੋ ਜਥੇ ਸੱਜੇ ਖੱਬੇ ਹੋ ਜਾਣ ਤੇ ਪੰਜਵਾਂ ਜਥਾ ਜਿਹੜਾ ਹੈ ਉਹ ਵਿਚਕਾਰ ਹੋ ਕੇ ਜੰਗ ਕਰਨਾ ਕਰੇ। ਬਾਬਾ ਚੜ੍ਹਤ ਸਿੰਘ ਜੀ ਨੇ ਉਸ ਵੇਲੇ ਖਾਲਸਾ ਜੀ ਇਉਂ ਕਹਿਣਾ ਕੀਤਾ ਹੈ,
1: ਜੋਰ ਭਰੈ ਜਿਸ ਬਹੁਤੋ ਆ।
0: ਬਾਬਾ ਚੜ੍ਹਤ ਸਿੰਘ ਜੀ ਕਹਿੰਦੇ ਇੱਕ ਮੈਂ ਤੁਹਾਨੂੰ ਹੋਰ ਬੇਨਤੀ ਕਰਦਾ, ਤੁਸੀਂ ਇਉਂ ਜੰਗ ਕਰੋ, ਮੇਰੀ ਇੱਕ ਬੇਨਤੀ ਰਾਏ ਹੈ ਤੁਹਾਡੇ ਨਾਲ, ਜਿੱਧਰ ਦੁਸ਼ਮਣ ਦਾ ਬਹੁਤਾ ਜ਼ਿਆਦਾ ਜ਼ੋਰ ਪੈ ਜਾਵੇਗਾ, ਦੁਸ਼ਮਣ ਦਾ ਬਹੁਤਾ ਜ਼ਿਆਦਾ ਹੱਲਾ ਹੋਵੇਗਾ, ਤਾਂ
1: ਮੈਂ ਜਾ ਕਰੂੰ ਸੋ ਉਸੇ ਸੁਹਾਏ,
0: ਮੈਂ ਉਸ ਤਰਫ ਜਾ ਕੇ ਵੈਰੀ ਦਲ ਦੇ ਨਾਲ ਲੋਹਾ ਲਵਾਂਗਾ, ਮੈਂ ਸਾਂਝਾ ਮਿੰਝਾ ਜਿਹਨੂੰ ਕਹਿ ਦਈਏ, ਕਦੇ ਇੱਧਰ ਕਦੇ ਉੱਧਰ ਮੈਂ ਖਿਆਲ ਰੱਖਾਂਗਾ, ਜਿੱਧਰ ਵੈਰੀ ਦਾ ਜ਼ਿਆਦਾ ਜ਼ੋਰ ਪੈ ਜਾਵੇਗਾ। ਬਾਬਾ ਚੜ੍ਹਤ ਸਿੰਘ ਜੀ ਕਹਿੰਦੇ ਮੈਂ ਘੋੜੇ ਨੂੰ ਅੱਡੀ ਲਾ ਕੇ ਉਸ ਤਰਫਾ ਕੇ ਸਹਾਈ ਹੋ ਜਾਵਾਂਗਾ।
1: ਕਰੋ ਲੜਾਈ ਯੋ ਬਨ ਬੰਨੇ,
0: ਇਸ ਤਰ੍ਹਾਂ ਆਪਾਂ ਬੰਨੋ ਕੇ ਜਥੇ ਬਣਾ ਕੇ ਪਲਟਣਾ ਬਣਾ ਕੇ ਵੈਰੀ ਨਾਲ ਜੰਗ ਕਰਨਾ ਕਰੀਏ ਜੀ,
1: ਬਚੇ ਨਹੀਂ ਅੱਗੇ ਭੰਨੇ।
0: ਅਤੇ ਜੇ ਆਪਾਂ ਕਹੀਏ ਵੀ ਅੱਗੇ ਚਲੇ ਜਾਈਏ ਇਹਨਾਂ ਤੋਂ ਬਚ ਜਾਈਏ ਤਾਂ ਅੱਗੇ ਬਚ ਨਹੀਂ ਸਕਦੇ, ਆਪਾਂ ਜਥੇ ਬਣਾ ਕੇ ਹੀ ਇਹਨਾਂ ਨਾਲ ਟੱਕਰ ਲੈਣਾ ਕਰਾਂਗੇ। ਬਾਬਾ ਚੜ੍ਹਤ ਸਿੰਘ ਜੀ ਕਹਿ ਰਹੇ ਨੇ ਖਾਲਸਾ ਜੀ
1: ਇਨਕੋ ਘੋੜੇ ਸੋ ਕਹੋ ਦੌੜੇ।
0: ਬਾਬਾ ਚੜ੍ਹਤ ਸਿੰਘ ਜੀ ਕਹਿਣ ਲੱਗੇ ਜਿਹੜੇ ਅਬਦਾਲੀ ਦੇ ਘੋੜੇ ਹਨ ਬੜੇ ਤਕੜੇ ਨੇ, ਕਿਉਂਕਿ ਉਹਨਾਂ ਨੂੰ ਘਾਹ ਪੱਠਾ ਛੋਲਾ ਦੇਣੇ ਪੂਰੇ ਪੈਂਦੇ ਸਨ, ਤੇ ਇਸ ਤਰ੍ਹਾਂ ਜਿਹੜੇ ਖਾਲਸੇ ਦੇ ਘੋੜੇ ਸਨ ਉਹਨਾਂ ਨੂੰ ਘਾਹ ਪੱਠਾ ਬਹੁਤਾ ਨਹੀਂ ਸੀ ਪੈਂਦਾ, ਦਾਣਾ ਬਹੁਤਾ ਨਹੀਂ ਸੀ ਪੈਂਦਾ। ਉਸ ਵੇਲੇ ਬਾਬਾ ਚੜ੍ਹਤ ਸਿੰਘ ਜੀ ਕਹਿੰਦੇ ਵੀ ਇਹਨਾਂ ਅਬਦਾਲੀ ਦੇ ਘੋੜੇ ਤੇ ਕੋਹਾ ਦੌੜ ਸਕਦੇ ਨੇ, ਪਾ ਬਹੁਤ ਦੌੜਨ ਵਾਲੇ ਜੰਗੀ ਘੋੜੇ ਹਨ।
1: ਪੂਜੈ ਨਾ ਜੰਗਲ ਲੋ ਹਮ
0: ਘੋੜੇ, ਘੋੜੇ ਜਿਹੜੇ ਨੇ ਕਮਜ਼ੋਰ ਨੇ ਤੇ ਆਪਾਂ ਘੋੜਿਆਂ ਨੂੰ ਭਜਾ ਕੇ ਜੰਗਲ ਆਦਿਕ ਵਿੱਚ ਵੀ ਨਹੀਂ ਜਾ ਸਕਦੇ ਜੀ।
1: ਜੱਸਾ ਸਿੰਘ ਤੇ ਆਦਿ ਸਿਆਣੇ,
0: ਬਾਬਾ ਜੱਸਾ ਸਿੰਘ ਜੀ ਤੋਂ ਆਦਿ ਸਿਆਣੇ ਜਿਹੜੇ ਜਰਨੈਲ ਗੁਰਮੁਖ ਸਨ, ਬਾਬਾ ਚੜ੍ਹਤ ਸਿੰਘ ਦੀ ਇਹ ਬੇਨਤੀ ਨੂੰ ਸੁਣ ਕੇ ਉਹਨਾਂ ਸਾਰਿਆਂ ਨੇ ਵਿਚਾਰ ਦੇ ਨਾਲ ਬੜੇ ਠਰਾਮੇ ਦੇ ਨਾਲ ਬਾਬਾ ਚੜ੍ਹਤ ਸਿੰਘ ਜੀ ਨੂੰ ਅੱਗੋਂ ਬੇਨਤੀ ਕਰਨਾ ਕੀਤੀ ਹੈ।
1: ਤਿੰਨ ਸੁਣ ਐਸੇ ਬਚਨ ਬਖਾਨੇ,
0: ਬਾਬਾ ਜੱਸਾ ਸਿੰਘ ਆਲੂ ਵਾਲੀਆ ਹੋਰ ਗੁਰਮੁਖਾਂ ਨੇ ਸੁਣ ਕੇ ਬਾਬਾ ਚੜ੍ਹਤ ਸਿੰਘ ਜੀ ਦੇ ਬੋਲਾਂ ਨੂੰ ਤਾਂ ਅੱਗੋਂ ਫਿਰ ਬਹੁਤ ਠਰਮੇ ਨਾਲ ਇਉਂ ਕਹਿਣਾ ਕੀਤਾ। ਕੀ ਕੀਤਾ ਗਿਆਨੀ ਜੀ ਦੱਸੋ?
1: ਮਿਸਲ ਵੰਡ ਆਬ ਕਬੂ ਨਾ ਪਾਵ।
0: ਬਾਬਾ ਜੱਸਾ ਸਿੰਘ ਜੀ ਕਹਿਣ ਲੱਗੇ ਹੁਣ ਦੁਸ਼ਮਣ ਤੇ ਸਿਰ ਤੇ ਬੈਠਾ ਹੈ ਤੇ ਆਪਾਂ ਮਿਸਲਾਂ ਦੀ ਵੰਡ ਕਰ ਲਵਾਂਗੇ। ਨਾ ਭਈ ਨਾ, ਮਿਸਲ ਵੰਡ ਅਬ ਕਬੂ ਨਾ ਪਾਓ, ਰਲ ਮਿਲ ਖੜ ਤੁਰ ਪੰਥ ਬਚਾਓ। ਹੁਣ ਮਿਸਲਾਂ ਵੰਡਣ ਦੀ ਬਾਤ ਨਹੀਂ ਹੈ, ਹੁਣ ਤਾਂ ਆਪਾਂ ਸਾਰੇ ਹੀ ਰਲ ਮਿਲ ਕੇ, ਬਸ ਗੱਲ ਇਹ ਕੀ ਹੈ ਵੀ ਪੰਥ ਨੂੰ ਬਚਾਉਣਾ ਹੈ, ਪੰਥ ਵਾਸਤੇ ਸ਼ਹੀਦ ਹੋਣਾ ਹੈ। ਹੁਣ ਮਿਸਲ ਵੰਡ ਦੀ ਬਾਤ ਬਾਬਾ ਚੜ੍ਹਤ ਸਿੰਘ ਜੀ ਅਜੇ ਨਾ ਅੱਜ ਨਾ ਆਪਾਂ ਕਰੀਏ, ਉਹ ਬਾਅਦ ਦੀਆਂ ਗੱਲਾਂ ਬਾਅਦ ਵਿੱਚ ਹੋ ਜਾਣਗੀਆਂ। ਅੱਜ ਆਪਾਂ ਜਿਵੇਂ ਕਿਵੇਂ ਵੀ ਆਪਣੇ ਬਜ਼ੁਰਗ ਬੀਬੀਆਂ ਬੱਚੇ ਬਸ ਅੱਜ ਆਪਾਂ ਇਹ ਬਚਾ ਲਈਏ। ਜੇ ਅੱਜ ਆਪਣੇ ਬਜ਼ੁਰਗਾਂ ਨੂੰ ਬਚਾ ਲਿਆ ਨਾ ਤੇ ਆਪਾਂ ਸਮਝ ਲਵਾਂਗੇ ਜਿੱਤ ਪ੍ਰਾਪਤ ਹੋ ਗਈ ਹੈ। ਜੇ ਅਸੀਂ ਭੈਣਾਂ ਮਾਵਾਂ ਨੂੰ ਅੱਜ ਬਚਾ ਲਿਆ ਨਾ ਜਿਨ੍ਹਾਂ ਨੇ ਸੂਰਮਿਆਂ ਨੂੰ ਜਨਮ ਦੇਣਾ ਹੈ ਤੇ ਆਪਾਂ ਸਮਝ ਲਵਾਂਗੇ ਆਪਾਂ ਜਿੱਤ ਲਏ ਨੇ। ਅਬਦਾਲੀ ਨੇ ਕਸਮ ਇਹ ਖਾਧੀ ਸੀ ਖਾਸ ਕਰਕੇ ਵੀ ਮੈਂ ਕੋਈ ਬੱਚੀ ਛੋਟੀ ਵੀ ਹੈ ਨਾ ਖਾਲਸੇ ਦੇ ਨਾਲ ਕੋਈ 5 ਸਾਲ 2 ਸਾਲ ਦੀ ਉਹਨੂੰ ਵੀ ਨਹੀਂ ਛੱਡਣਾ। ਕਿਉਂ ਨਹੀਂ ਛੱਡਣਾ? ਭਾਵੇਂ ਵੱਡੇ ਹੋ ਕੇ ਯੋਧਿਆਂ ਸੂਰਮਿਆਂ ਨੂੰ ਜਨਮ ਦਿੰਦੀਆਂ ਨੇ ਤੇ ਜਦੋਂ ਬੀਬੀਆਂ ਨੂੰ ਖਤਮ ਕਰ ਦਿੱਤਾ ਤੇ ਖਾਲਸਾ ਕੌਮ ਆਪਣੇ ਆਪ ਖਤਮ ਹੋ ਜਾਵੇਗੀ। ਬਸ ਉਹ ਦਿਨ ਇਹ ਹੀ ਕਸਮ ਖਾਧੀ ਸੀ। ਤਾਂ ਗੁਰੂ ਕਾ ਖਾਲਸਾ ਜੀ ਇਹ ਕਹਿ ਰਿਹਾ ਸੀ ਵੀ ਆਪਾਂ ਜਿਵੇਂ ਕਿਵੇਂ ਹੈ ਆਪਣੀਆਂ ਬੱਚੀਆਂ ਨੂੰ ਬਚਾਉਣਾ, ਅੱਜ ਮਿਸਲ ਵੰਡ ਦੀ ਬਾਤ ਨਹੀਂ ਹੈ।
1: ਤੁਰਕ ਆਟਾ ਹਮ ਲੂਣ ਸੰਜਾਪੈ,
0: ਤੁਰਕ ਜਿਹੜੇ ਨੇ ਉਹ ਤੇ ਇਉਂ ਸਮਝ ਲਓ ਵੀ ਬਹੁਤ ਜ਼ਿਆਦਾ ਨੇ। ਜਿਵੇਂ ਬਹੁਤਾ ਆਟਾ ਹੋਵੇ ਤੇ ਆਪਾਂ ਲੂਣ ਬਰਾਬਰ, ਬਹੁਤਾ ਆਟਾ ਹੋਵੇ ਬੋਰਾ ਭਰਿਆ ਹੋਵੇ ਆਟੇ ਦਾ ਮੁੱਠ ਲੂਣ ਦੀ ਪਾ ਦਿਓ ਤੇ ਕਿੰਨਾ ਕੁ ਲੂਣ ਹੋਵੇਗਾ? ਬਾਬਾ ਜੱਸਾ ਸਿੰਘ ਜੀ ਕਹਿਣ ਲੱਗੇ ਆਪਾਂ ਤੇ ਇਉਂ ਸਮਝ ਲਓ ਵੀ ਅੱਜ ਆਟੇ ਵਿੱਚ ਲੂਣ ਦੀ ਤਰ੍ਹਾਂ ਹਾਂ, ਭਾਵ ਆਪਾਂ ਥੋੜੇ ਹਾਂ।
1: ਵਹਿ ਅੰਧੇਰੀ ਹਮ ਬਰੋਲੋ ਸੰਜਾਪੈ,
0: ਬਾਬਾ ਜੱਸਾ ਸਿੰਘ ਜੀ ਕਹਿਣ ਲੱਗੇ ਖਾਲਸਾ ਜੀ ਅੱਜ ਦੁਸ਼ਮਣ ਜਿਹੜਾ ਹੈ ਨਾ ਉਹ ਹਨੇਰੀ ਵਰਗਾ ਹੈ। ਜਦੋਂ ਹਨੇਰੀ ਆਉਂਦੀ ਹੈ ਨਾ ਬੜੇ ਬੜੇ ਪੋੜ ਪਿੱਪਲ ਜਿਹੜੇ ਪੁਰਾਤਨ ਹੁੰਦੇ ਨੇ ਉਹਨਾਂ ਨੂੰ ਜੜਾਂ ਤੋਂ ਪੱਟ ਦਿੰਦੀ ਹੈ। ਬਾਬਾ ਜੱਸਾ ਸਿੰਘ ਜੀ ਕਹਿਣ ਲੱਗੇ ਜਿਹੜਾ ਦੁਸ਼ਮਣ ਹੈ ਨਾ ਅੱਜ ਉਹ ਹਨੇਰੀ ਵਰਗਾ ਹੈ ਤੇ ਆਪਾਂ ਜਿਹੜੇ ਵਾਵਰੋਲੇ, ਵਾਵਰੋਲ ਥੋੜਾ ਜਿਹਾ ਉੱਡਦਾ ਫਿਰ ਬਹਿ ਜਾਂਦਾ ਹੈ, ਕੋਈ ਬਹੁਤਾ ਲੰਬਾ ਨਹੀਂ ਚੱਲਦਾ, ਵਾਵਰੋਲੇ ਬਰਾਬਰ ਆ ਤੇ ਦੁਸ਼ਮਣ ਜਿਹੜਾ ਹੈ ਉਹ ਹਨੇਰੀ ਵਾਂਗੂ ਆਇਆ ਹੋਇਆ ਹੈ।
1: ਤੁਰ ਤੁਰ ਲਰੋ ਓ ਲਰ ਲਰ ਤੁਰੋ,
0: ਕਿੰਨਾ ਸੋਹਣਾ ਵਚਨ ਹੈ, ਤੁਰ ਤੁਰ ਤੁਰੋ ਔਰ ਲਰ ਲਰ ਤੁਰੋ, ਤੁਰ ਤੁਰ ਤੁਰੋ ਔਰ ਲਰ ਲਰ ਤੁਰੋ। ਬਾਬਾ ਜੱਸਾ ਜੀ ਕਹਿੰਦੇ ਤੁਰਦੇ ਚੱਲੋ, ਲੜਦੇ ਚੱਲੋ, ਲੜਦੇ ਚੱਲੋ, ਤੁਰਦੇ ਚੱਲੋ, ਤੁਰਦੇ ਚੱਲੋ, ਲੜਦੇ ਚੱਲੋ, ਲੜਦੇ ਚੱਲੋ, ਤੁਰਦੇ ਚੱਲੋ, ਭਾਵ ਵੈਰੀ ਨੂੰ ਚਣੇ ਚਬਾਉਂਦੇ ਚੱਲੋ।
1: ਬਹੀਰ ਬਚਾਵਨ ਖਾਤਰ ਅੜੋ,
0: ਇੱਕੋ ਹੀ ਗੱਲ ਹੈ ਜਿਹੜੀ ਅੱਜ ਬਹੀਰ ਹੈ ਨਾ ਇਹਨੂੰ ਕਿਵੇਂ ਨਾ ਕਿਵੇਂ ਆਪਾਂ ਬਚਾ ਲੈਣਾ ਕਰੀਏ। ਬੜਾ ਭਾਰੀ ਘਮਸਾਨ ਦਾ ਯੁੱਧ ਹੋ ਰਿਹਾ ਹੈ, 30 ਕਿਲੋਮੀਟਰ ਲਗਾਤਾਰ ਇਹ ਜੰਗ ਯੁੱਧ ਹੋਇਆ ਹੈ ਜਿਹਦੇ ਵਿੱਚ ਬਹੁਤ ਭਾਰੀ ਨੁਕਸਾਨ ਹੈ, ਜਿੱਥੇ ਅਬਦਾਲੀ ਨੂੰ ਵੀ ਚਣੇ ਚਬਾਏ ਨੇ, ਪਿਆਸੇ ਹੋ ਕੇ ਬੁੱਲ ਸੁੱਕਣ ਲੱਗ ਪਏ ਸੀ ਅਬਦਾਲੀ ਦੇ, ਕਹਿੰਦਾ ਸੀ ਮੈਨੂੰ ਕਿਤੇ ਪਾਣੀ ਦੀ ਘੁੱਟ ਮਿਲ ਜਾਵੇ। ਬਾਕੀ ਦਾ ਰਹਿੰਦਾ ਇਤਿਹਾਸ ਆਪਾਂ ਕੱਲ੍ਹ ਦੇ ਦੀਵਾਨਾਂ ਅੰਦਰ ਸਾਂਝਾ ਕਰਾਂਗੇ। ਬੇਅੰਤ ਪੁੱਲਾਂ ਦੀਆਂ ਮਾਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲਥਾ। ਆਪ ਜੀ ਨੂੰ ਲੜੀਵਾਰ ਪਾਵਨ ਗੁਰ ਇਤਿਹਾਸ ਦੀ ਕਥਾ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਟੋਰਾਂਟੋ ਵਾਲੇ। ਗਿਆਨੀ ਜੀ ਦਾ ਤਹਿ ਦਿਲ ਤੋਂ ਧੰਨਵਾਦ ਹੈ। ਸੋ ਹੁਣ ਸਮਾਂ ਹੈ ਢਾਡੀ ਵਾਰਾਂ ਦਾ। ਬੇਨਤੀ ਕਰਾਂ ਸਤਿਕਾਰ ਦੇ ਨਾਲ ਗਿਆਨੀ ਬਲਵੀਰ ਸਿੰਘ ਜੀ ਬਿਹਾਰੀਪੁਰ ਵਾਲਿਆਂ ਦੇ ਜਥੇ ਨੂੰ, ਆਪ ਜੀ ਨੂੰ ਪਾਵਨ ਗੁਰ ਇਤਿਹਾਸ ਢਾਡੀ ਵਾਰਾਂ ਗੁਰੂ ਘਰ ਦੀਆਂ ਕਥਾ ਕਹਾਣੀਆਂ ਦੁਆਰਾ ਨਿਹਾਲ ਕਰਨਗੇ। ਆਪ ਸੰਗਤਾਂ ਦੇ ਚਰਨਾਂ ਵਿੱਚ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਬੇਨਤੀ ਹੈ, ਆਉਣ ਵਾਲੀ 18 ਅਕਤੂਬਰ ਦਿਨ ਐਤਵਾਰ ਦੁਪਹਿਰ 2 ਵਜੇ ਜੋ ਸਾਲਾਨਾ ਸੰਗਤ ਦੀ ਇੱਕ ਜਨਰਲ ਬਾਡੀ ਦੀ ਮੀਟਿੰਗ AGM ਹੁੰਦੀ ਹੈ, ਸੋ ਉਹ 18 ਅਕਤੂਬਰ ਦਿਨ ਐਤਵਾਰ ਦੁਪਹਿਰ 2 ਵਜੇ ਦਾ ਸਮਾਂ ਰੱਖਿਆ ਗਿਆ ਹੈ। ਸੋ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਵੱਧ ਚੜ੍ਹ ਕੇ ਆਪ ਜੀਆਂ ਨੇ 18 ਅਕਤੂਬਰ ਦਿਨ ਐਤਵਾਰ ਦੁਪਹਿਰ 2 ਵਜੇ ਪਹੁੰਚ ਕੇ ਆਪਣੇ ਵਿਚਾਰ ਗੁਰੂ ਘਰ ਦੇ ਆਉਣ ਵਾਲੇ ਪ੍ਰੋਜੈਕਟਾਂ ਦੀ ਬਾਬਤ ਅਤੇ ਜੋ ਵੀ ਜਾਣਕਾਰੀਆਂ ਫਾਈਨਾਂਸ਼ੀਅਲ ਫੰਡਸ ਜਾਂ ਹੋਰ ਗੁਰੂ ਘਰ ਦੇ ਨਾਲ ਸੰਬੰਧਿਤ ਸਾਰੀ ਡਿਟੇਲ ਆਪ ਸੰਗਤਾਂ ਦੇ ਨਾਲ ਆਉਣ ਵਾਲੇ ਸਾਰੇ ਪ੍ਰੋਜੈਕਟ ਸਾਂਝੇ ਕੀਤੇ ਜਾਣਗੇ। ਸੋ ਆਪ ਸੰਗਤਾਂ ਨੇ 18 ਅਕਤੂਬਰ ਨੂੰ ਵੱਧ ਚੜ੍ਹ ਕੇ ਜਨਰਲ ਬਾਡੀ ਦੀ ਮੀਟਿੰਗ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਯੋਗਦਾਨ ਪਾਉਣਾ, ਸੁਝਾਅ ਪੇਸ਼ ਕਰਨੇ। ਆਓ ਢਾਡੀ ਜਥੇ ਪਾਸੋਂ ਪ੍ਰੇਮ ਅਦਬ ਅਤੇ ਸਤਿਕਾਰ ਦੇ ਨਾਲ ਗੁਰੂ ਇਤਿਹਾਸ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਲੀਏ ਕੁਲ ਆਲਮ ਸਾਹਿਬ ਸਹਾਬਾ ਹਜ਼ੂਰੇ ਅਨਵਰ ਸਰਵਰੇ ਕਾਇਨਾਤ ਫਖਰੇ ਮੁਲਤਾਦ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਜੋਤ ਮੌਜੂਦਾ ਗੁਰਗੱਦੀ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਹਿਰਾ ਜ਼ਹੂਰ ਸਰਬ ਕਲਾ ਭਰਪੂਰ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿਗੁਰਾਂ ਦੇ ਸੋਹਣੇ ਦਰਬਾਰ ਦੇ ਅੰਦਰ ਤੁਸੀਂ ਕਿੰਨੇ ਸੋਹਣੇ ਬਣ ਕੇ ਬੈਠੇ ਹੋ ਸਤਿਗੁਰ ਕਿਰਪਾ ਕਰਨ ਸਭ ਦੀ ਹਾਜ਼ਰੀ ਆਪਣੇ ਚਰਨਾਂ 'ਚ ਪ੍ਰਵਾਨ ਕਰਨ ਤੁਸੀਂ ਆਪਣੇ ਨਿੱਤ ਦੇ ਰਝੇਵਿਆਂ ਦੇ ਵਿੱਚੋਂ ਕੁਝ ਪਲ ਕੱਢ ਕੇ ਸ਼ਹਿਨਸ਼ਾਹ ਦੇ ਦਰਬਾਰ ਵਿੱਚ ਆਇਓ ਔਰ ਆਪਣੀਆਂ ਉਮੰਗਾਂ ਸਤਿਗੁਰਾਂ ਦੇ ਪਾਸ ਲੈ ਕੇ ਆਏ ਹਾਂ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਰਹਿਮਤਾਂ ਦੇ ਸਾਗਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰਹਿਮਤਾਂ ਦੇ ਨਾਲ ਸਾਡੀਆਂ ਝੋਲੀਆਂ ਭਰ ਦੇਣ ਸ਼ਾਮਾਂ ਦੇ ਦੀਵਾਰ ਸਜੇ ਸਜੇ ਹੋਏ ਦੀਵਾਨਾਂ ਦੇ ਅੰਦਰ ਢਾਡੀ ਜਥੇ ਨੂੰ ਇਤਿਹਾਸਕ ਵਾਰਾਂ ਇਤਿਹਾਸਕ ਪ੍ਰਸੰਗ ਕਹਿਣ ਦਾ ਮੌਕਾ ਮਿਲਦਾ ਹੈ ਤੇ ਗੁਰੂ ਪਿਆਰਿਓ ਉਸ ਤੋਂ ਪਹਿਲਾਂ ਕਈ ਵਾਰ ਵਿਚਾਰਾਂ ਏਦਾਂ ਦੀਆਂ ਚੱਲ ਪੈਂਦੀਆਂ ਸਾਡਾ ਮਨੁੱਖਾ ਜਨਮ ਇਸ ਦੁਨੀਆਂ ਦੇ ਉੱਤੇ ਆਉਣ ਦਾ ਮਨੁੱਖਾ ਜਨਮ ਮਿਲਿਆ ਇਹਦਾ ਮਕਸਦ ਕੀ ਹੈ ਗੁਰਬਾਣੀ ਪੜ੍ਹਨ ਵਾਸਤੇ ਆਉਂਦੇ ਹਾਂ ਗੁਰਬਾਣੀ ਦੇ ਲੜ ਲੱਗਣ ਵਾਸਤੇ ਆਉਂਦੇ ਹਾਂ ਔਰ ਗੁਰੂ ਦੇ ਸ਼ਬਦ ਦੇ ਨਾਲ ਜੁੜਨ ਵਾਸਤੇ ਆਉਂਦੇ ਹਾਂ ਗੁਰੂ ਮਹਾਰਾਜ ਕਹਿੰਦੇ ਇਹ ਬੰਦਿਆ ਇਹ ਇਨਸਾਨ ਤੈਨੂੰ ਉਸ ਵਾਹਿਗੁਰੂ ਪਰਮਾਤਮਾ ਨੇ 84 ਲੱਖ ਜੋਨ ਦਾ ਸਰਦਾਰ ਬਣਾਇਆ ਸਰਦਾਰ ਪਰ ਇਹ ਸਰਦਾਰਾ ਦੁਨੀਆਂ ਦੇ ਉੱਤੇ ਤੇਰਾ ਆਉਣ ਦਾ ਮਕਸਦ ਕੀ ਸੀ ਕਿਸ ਮਕਸਦ ਨੂੰ ਲੈ ਕੇ ਆਇਆ ਤੇ ਕਿਸ ਮਕਸਦ ਦੇ ਵਿੱਚ ਭੱਜਿਆ ਫਿਰ ਗਿਆ ਔਰ ਉਸ ਦਾਤੇ ਦੇ ਉਪਦੇਸ਼ ਨੂੰ ਭੁੱਲ ਗਿਆ ਅਵਰ ਜੋਨ ਤੇਰੀ ਪਨਹਾਰੀ ਇਸ ਧਰਤੀ ਮੈਂ ਤੇਰੀ ਸਕਦਾਰੀ ਤੂੰ ਸਰਦਾਰ ਸੈ ਤੇਰੇ ਵਰਗੀ ਅਕਲ ਤੇਰੇ ਵਰਗੀ ਸ਼ਕਲ ਤੇਰੇ ਵਰਗੀ ਸੂਰਤ ਰੱਬ ਨੇ ਹੋਰ ਨਹੀਂ ਕਿਸੇ ਨੂੰ ਦਿੱਤੀ ਹੈ ਤੇ ਮਕਸਦ ਵੀ ਸੱਚੇ ਸਤਿਗੁਰਾਂ ਨੇ ਦਿਹਾਉਣ ਦਾ ਯਤਨ ਕੀਤਾ ਕਿ ਜਿਸ ਜੋਤ ਦੇ ਵਿੱਚੋਂ ਨਿਖੜਿਆ ਫਿਰਦਾ ਸੈ ਉਸ ਜੋਤ ਦੇ ਵਿੱਚ ਸਮਾ ਜਾਣ ਵਾਸਤੇ ਦਰਅਸਲ ਇਹ ਮਨੁੱਖਾ ਜਨਮ ਮਿਲਿਆ ਬਹੁਤ ਜਨਮ ਵਿਛੜੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ ਉਹ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਇਹ ਲੇਖੇ ਵਿੱਚ ਲੱਗ ਜਾਵੇ ਔਰ ਜੋ ਸਾਡਾ ਮਨੁੱਖਾ ਜਨਮ ਦਾ ਮਕਸਦ ਸੀ ਉਸ ਮਕਸਦ ਦੇ ਵਿੱਚ ਪੂਰੇ ਹੋ ਕੇ ਅਸੀਂ ਗੁਰੂ ਚਰਨਾਂ ਦੇ ਵਿੱਚ ਮੁਕਤੀ ਪ੍ਰਾਪਤ ਹੋ ਜਾਵੇ ਐਸੇ ਸਤਿਗੁਰਾਂ ਨੇ ਮਹਾਰਾਜ ਜੀ ਨੇ ਸਾਨੂੰ ਏਦਾਂ ਦੇ ਉਪਦੇਸ਼ ਬਖਸ਼ੇ ਨੇ ਗੁਰਬਾਣੀ ਦੇ ਵਿੱਚ ਸੋ ਪਿਆਰਿਓ ਆਓ ਆਪਾਂ ਇਤਿਹਾਸ ਦੀ ਲੜੀ ਨੂੰ ਜਿੱਥੇ ਤੁਹਾਡੇ ਨਾਲ ਆਰੰਭ ਕਰਨਾ ਹੈ ਔਰ ਉਸ ਵੇਲੇ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਸਮੇਂ ਦੇ ਉੱਤੇ ਹੋ ਰਹੇ ਵਹਿਮ ਭਰਮ ਪਖੰਡ ਤੇ ਗਰੀਬਾਂ ਦੇ ਨਾਲ ਹੋ ਰਹੀ ਧੱਕੇਸ਼ਾਹੀ ਦਾ ਵਰਣਨ ਜਿਹੜਾ ਹੈ ਨਾ ਇਸ ਇਤਿਹਾਸ ਦੇ ਵਿੱਚ ਜਦੋਂ ਦਾ ਆਪਾਂ ਆਰੰਭ ਕੀਤਾ ਏਦਾਂ ਦਾ ਹੀ ਕੁਝ ਚੱਲ ਰਿਹਾ ਜਦੋਂ ਗੁਰੂ ਮਹਾਰਾਜ ਇਸ ਦੁਨੀਆਂ ਦੇ ਉੱਤੇ ਆਏ ਤੇ ਮਨੁੱਖ ਦੀ ਦੁਰਦਸ਼ਾ ਦੇਖੀ ਹੈ ਇਸ ਮਨੁੱਖ ਨੇ 33 ਕਰੋੜ ਦੇਵੀ ਦੇਵਤਿਆਂ ਦੀ ਪੂਜਾ ਰੱਬ ਨੂੰ ਬਣਾ ਪਤਾ ਨਹੀਂ ਕਿੰਨੇ ਕੁ ਰੱਬ ਬਣਾਏ ਹੋਏ ਸੀਗੇ ਕੋਈ ਗਾਂ ਦੀ ਪੂਜਾ ਕੋਈ ਸੱਪ ਦੀ ਪੂਜਾ ਚੂਹਿਆਂ ਦੀਆਂ ਪੂਜਾ ਦਰਖਤਾਂ ਦੀਆਂ ਪੂਜਾ ਪਤਾ ਨਹੀਂ ਕਿੰਨੇ ਕੁ ਰੱਬ ਬਣਾ ਬਣਾ ਕੇ ਗੁਰੂ ਪਿਆਰਿਓ ਪੂਜਾ ਕਰ ਰਿਹਾ ਸੀ ਲੇਕਿਨ ਅਸਰੀ ਜੋਤ ਦੇ ਨਾਲੋਂ ਨਿਖੜ ਚੁੱਕਾ ਸੀ 239 ਸਾਲ ਲੱਗੇ ਸਨ ਗੁਰਦੇਵ ਪਾਤਸ਼ਾਹ ਨੇ ਇਸ ਦੁਨੀਆਂ ਦੇ ਉੱਤੇ ਆ ਕੇ ਇੱਕ ਸਿੱਖ ਦੀ ਸਥਾਪਨਾ ਕੀਤੀ ਸੀ ਸਿੱਖ ਦੀ ਸਿੱਖ ਬਣਾਇਆ ਹੁਣ ਗੁਰੂ ਪਿਆਰਿਓ ਸਾਡੇ ਤੋਂ ਪਹਿਲਾਂ ਭਾਈ ਸਾਹਿਬ ਜੀ ਕਥਾ ਵਾਚਕ ਜੀ ਆਪ ਸਿੱਖ ਸੰਗਤਾਂ ਦੇ ਨਾਲ ਇਤਿਹਾਸ ਸਾਂਝਾ ਕਰ ਰਿਹਾ ਸੀ ਮੈਂ ਮੇਰਾ ਚਿੱਤ ਕਰਿਆ ਆ ਵੀ ਉੱਧਰ ਦੀ ਗੱਲ ਕਰਾਂ ਫਿਰ ਆਪਣੇ ਮਜ਼ਬੂਤ ਤੇ ਆਉਣ ਦਾ ਯਤਨ ਕਰਾਂਗਾ ਸਿੱਖ ਸਾਜੇ ਸੀ ਸਿੱਖ ਕਿੱਦਾਂ ਦੇ ਦ੍ਰਿੜ ਵਿਸ਼ਵਾਸ ਵਾਲੇ ਹੁੰਦੇ ਸਨ ਹੁਣ ਗੁਰੂ ਪਿਆਰੇ ਉਹ ਗੱਲ ਕਰ ਰਹੇ ਸਨ ਵੱਡੇ ਘੱਲੂਘਾਰੇ ਦੀ ਜੇ ਤੁਹਾਡਾ ਆਪਣਾ ਧਿਆਨ ਕਿਤੇ ਇੱਥੇ ਹੋਵੇ ਨਾ ਗੁਰੂ ਚਰਨਾਂ ਦੇ ਵਿੱਚ ਉਹ ਵੱਡੇ ਘੱਲੂਘਾਰੇ ਦੀ ਗੱਲ ਕਰ ਰਹੇ ਸਨ ਕਿ ਅਬਦਾਲੀ ਨੇ ਸਿੱਖਾਂ ਦੇ ਉੱਤੇ ਜਦੋਂ ਇੱਕ ਵੱਡਾ ਘੱਲੂਘਾਰਾ ਕੀਤਾ ਨਾ ਤੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਵਾਸਤੇ ਗੁਰੂ ਪਿਆਰੇ ਉਹ ਲੱਖਾਂ ਦੀ ਫੌਜ ਲੈ ਕੇ ਤੇ ਕੋਪਰ ਹੀੜੇ ਦੇ ਮੈਦਾਨ ਦੇ ਵਿੱਚ
ਮਲੇਰ ਕੋਟਲੇ ਦੇ ਲਾਗੇ ਉੱਥੇ ਘੇਰਾ ਪਾ ਕੇ ਨਾ ਕੋਈ ਬੱਚਾ ਛੱਡਿਆ ਨਾ ਕੋਈ ਬਜ਼ੁਰਗ ਛੱਡਿਆ ਤੇ ਨਾ ਕੋਈ ਜਵਾਨ 35,000 ਗੁਰੂ ਕਾ ਸਿੰਘ ਜਿਹੜਾ ਸੀ ਨਾ ਉਹ ਇੱਕ ਦਿਨ ਦੇ ਵਿੱਚ ਖਤਮ ਕਰ ਦਿੱਤਾ ਸੀ ਤੇ ਬਰਨਾਲੇ ਦੇ ਲਾਗੇ ਜਾ ਕੇ ਨਾ ਗੁਰੂ ਕੇ ਸਿੰਘ ਹੁਣ ਸਿੱਖਾਂ ਦਾ ਜੀਵਨ ਦੇਖਿਓ ਕਿੱਦਾਂ ਦਾ ਹੈ ਬਰਨਾਲੇ ਦੇ ਲਾਗੇ ਜਾ ਕੇ ਇੱਕ ਨਿਹੰਗ ਸਿੰਘ ਧਰਤੀ ਦੇ ਵਿੱਚ ਨੇਜਾ ਗੱਡ ਕੇ ਆਪਣਾ ਬਰਛਾ ਗੱਡ ਕੇ ਤੇ ਉੱਚੀ ਦੇਣੀ ਜਕਾਰਾ ਚੜਦਾ ਕਹਿੰਦਾ ਗੁਰੂ ਕੇ ਖਾਲਸਿਓ ਖੋਟ ਨਿਕਲ ਗਿਆ ਤੱਤ ਕੱਲਾ ਰਹਿ ਗਿਆ ਤੱਤ ਰਹਿ ਗਿਆ ਖੋਟ ਸਾਰਾ ਨਿਕਲ ਗਿਆ ਹੁਣ ਆਪਣੇ ਬੱਚਿਆਂ ਨੂੰ ਆਪਣੇ ਸ਼ਹੀਦ ਹੋਏ ਭਰਾਵਾਂ ਨੂੰ ਹੀ ਆਖ ਰਿਹਾ ਸੀ ਵੀ ਇਹ ਖੋਟ ਸੀ ਇਹ ਨਿਕਲ ਗਿਆ ਹੁਣ ਕੱਲਾ ਤੱਤ ਖਾਲਸਾ ਬਚ ਗਿਆ ਹੁਣ ਸੋਨਾ ਹੀ ਬਚ ਗਿਆ ਬਾਕੀ ਜਿਹੜੀ ਖੋਟ ਸੀ ਉਹ ਸਾਰੀ ਨਿਕਲ ਗਈ ਆ ਏਦਾਂ ਦਾ ਜੀਵਨ ਹੁੰਦਾ ਸੀ ਸਾਡੇ ਗੁਰੂ ਕੇ ਸਿੰਘਾਂ ਦਾ ਤੇ ਗੁਰੂ ਪਿਆਰਿਓ ਜਦੋਂ ਅੱਜ ਦੇਖਦੇ ਹਾਂ ਇੱਕ ਗੁਰੂ ਘਰ ਦਾ ਗ੍ਰੰਥੀ ਸਿੰਘ ਹੋਵੇ ਗੁਰੂ ਸ਼ਹਿਨਸ਼ਾਹ ਦੀ ਤਾਬਿਆ ਵਿੱਚ ਬੈਠਣ ਵਾਲਾ ਹੋਵੇ ਨਿੱਤ ਲੋਕਾਂ ਦੇ ਭਲੇ ਲਈ ਅਰਦਾਸਾਂ ਕਰਦਾ ਹੋਵੇ ਤੇ ਗੁਰੂ ਪਿਆਰਿਓ ਅੱਜ ਦੇ ਜ਼ਮਾਨੇ ਵਿੱਚ ਉਹ ਇੱਕ ਪਖੰਡੀ ਇੱਕ ਪਖੰਡੀ ਦੇ ਪੈਰਾਂ ਵਿੱਚ ਜਾ ਕੇ ਆ ਹਰਿਆਣੇ ਦੇ ਵਿੱਚ ਦੇਖ ਰਹੇ ਤੁਸੀਂ ਘਟਨਾ ਇੱਕ ਬੀਤੀ ਹੈ ਔਰ ਸਾਡੇ ਸਿੱਖ ਜਗਤ ਦਾ ਜਿਹੜਾ ਸਿਰ ਉਹਦੇ ਨਾਲ ਨੀਵਾਂ ਹੋਇਆ ਇੱਕ ਪਖੰਡੀ ਹੈ ਉੱਥੇ ਔਰ ਉਹਦੇ ਪੈਰਾਂ ਵਿੱਚ ਜਾ ਕੇ ਗੁਰੂ ਬਾਬੇ ਨਾਨਕ ਦੀ ਪੱਗ ਤੇ ਦਾੜਾ ਉਸ ਪਾਪੀ ਦੇ ਪੈਰਾਂ ਦੇ ਉੱਤੇ ਜਾ ਕੇ ਰੱਖਦਾ ਹੈ ਤੇ ਨਾਲ ਜਿਹੜੀ ਰੱਬੀ ਬਾਣੀ ਹੈ ਨਾ ਰੱਬੀ ਬਾਣੀ ਤੋਂ ਉਸ ਵਾਹਿਗੁਰੂ ਦਾ ਗਿਆਨ ਸੀ ਉਸ ਵਾਹਿਗੁਰੂ ਦੀ ਗੱਲ ਕਰਦੀ ਹੈ ਭਾਈ ਸਾਡੇ ਅਤੀ ਸਤਿਕਾਰਯੋਗ ਭਗਤ ਰਵਿਦਾਸ ਮਹਾਰਾਜ ਜੀ ਦੇ ਮੁਖਾਰਬਿੰਦ ਦੇ ਵਿੱਚੋਂ ਉਹ ਉੱਚਰਿਆ ਹੋਇਆ ਸਲੋਕ ਸੀ ਉਹ ਸ਼ਬਦ ਸੀ ਬਹੁਤ ਜਨਮ ਵਿਛੜੇ ਤੇ ਹੁਣ ਇੱਕ ਪਾਪੀ ਨੂੰ ਖੁਸ਼ ਕਰਨ ਦਾ ਕਰਕੇ ਇੱਕ ਗ੍ਰੰਥੀ ਕਹਿ ਰਿਹਾ ਕਹਿੰਦੇ ਬਹੁਤ ਜਨਮ ਵਿਛੜੇ ਥੇ ਮਾਧੋ ਇਹ ਜਨਮ ਤੁਮਾਰੇ ਲੈ ਕੇ ਤੇ ਗੁਰੂ ਪਿਆਰਿਓ ਉੱਥੇ ਜਿੰਨੇ ਲਾਗੇ ਖੜੇ ਨਾ ਤਾੜੀਆਂ ਮਾਰਦੇ ਆ ਕਿ ਸਿੱਖਾਂ ਦਾ ਜੀਵਨ ਇੱਦਾਂ ਦਾ ਬਣ ਗਿਆ ਹੈ ਅਸੀਂ ਇੰਨੇ ਰਸਾਤਲ ਵੱਲ ਚਲੇ ਗਏ ਇੰਨੀ ਗਿਰਾਵਟ ਵੱਲ ਚਲੇ ਗਏ ਛੋਟੇ ਹੁਣ ਕਿਤੇ ਮੁਕਤ 'ਚ ਨਹੀਂ ਗਿਆ ਇਹ ਆ ਕੀ ਹੈ ਵੀ ਉਦਾਂ ਹੀ ਚਲੇ ਗਿਆ ਨਹੀਂ ਗੁਰੂ ਪਿਆਰਿਓ ਇਹ ਵਿਉਂਤਾਂ ਬਣਾਈਆਂ ਜਾਂਦੀਆਂ ਤੁਸੀਂ ਦੇਖਿਓ ਕਿਤੇ ਜਦੋਂ ਵੀ ਕੋਈ ਬੰਦਾ ਉਹਦੇ ਕੋਲ ਜਾਂਦਾ ਨਾ ਤੇ ਜਾਂ ਸੱਚੇ ਸੌਦੇ ਵਾਲੇ ਸਾਧ ਦੇ ਕੋਲ ਜਾਂਦਾ ਹੁੰਦਾ ਸੀ ਆਮ ਬੰਦੇ ਦੀਆਂ ਤਸਵੀਰਾਂ ਵਾਇਰਲ ਨਹੀਂ ਸੀ ਹੁੰਦੀਆਂ ਔਰ ਜਦੋਂ ਕੋਈ ਸਿੱਖ ਉਹਨਾਂ ਦੇ ਕੋਲ ਜਾਂਦਾ ਸੀ ਉਹਦੀ ਮਿੰਟਾਂ ਦੇ ਵਿੱਚ ਮੂਵੀ ਜਿਹੜੀ ਉਹ ਵਾਇਰਲ ਕੀਤੀ ਜਾਂਦੀ ਸੀ ਇਹ ਘੜੀਆਂ ਘੜਾਈਆਂ ਸਾਚਾਂ ਜਿਹੜੀਆਂ ਨਾ ਉਹ ਕੀਤੀਆਂ ਜਾ ਰਹੀਆਂ ਤੇ ਗੁਰੂ ਪਿਆਰਿਓ ਦੱਸਣ ਦਾ ਕੀ ਯਤਨ ਕੀਤਾ ਜਾ ਰਿਹਾ ਵੀ ਗੁਰੂ ਘਰ ਦੇ ਜਿਹੜੇ ਗ੍ਰੰਥੀ ਆ ਦੇਖੋ ਉਹ ਵੀ ਕਿੰਨੇ ਸਮਝਦਾਰ ਹੋ ਗਏ ਉਹ ਗੁਰੂ ਨਾਨਕ ਨੂੰ ਛੱਡ ਕੇ ਇਹੋ ਜਿਹਾ ਰਾਮਪਾਲ ਵਰਗੇ ਪਾਪੀਆਂ ਦੇ ਕੋਲ ਜਾਂਦੇ ਨੇ ਇਹ ਦੱਸਣ ਦਾ ਉਪਰਾਲਾ ਕੀਤਾ ਜਾ ਰਿਹਾ ਗੁਰੂ ਮਹਾਰਾਜ ਕਿਰਪਾ ਕਰੇ ਗੁਰੂ ਪਿਆਰਿਓ ਅਸੀਂ ਸਾਨੂੰ ਵਿਸ਼ਵਾਸ ਨਹੀਂ ਅਸੀਂ ਤਾਂ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਨਿੱਤ ਦੁਆਵਾਂ ਵੀ ਕਰਦੇ ਹਾਂ ਤੇ ਸਤਿਗੁਰਾਂ ਨੂੰ ਆਖੀਦਾ ਮਹਾਰਾਜ ਤੇਰੇ ਨਾਲੋਂ ਵੱਡਾ ਹੈ ਹੀ ਕੋਈ ਨਹੀਂ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕੱਲ ਰਾਖੀ ਮੇਰੀ ਤੇ ਗੁਰੂ ਪਿਆਰਿਓ ਹੁਣ ਰਾਮਪਾਲ ਵਰਗਾ ਕਿੱਦਾਂ ਅਸੀਂ ਵੱਡਾ ਬਣਾਤਾ ਪਹਿਲਾਂ ਅਸੀਂ ਵੱਡਾ ਬਣਾਤਾ ਸਾਡੇ ਲੋਕਾਂ ਨੇ ਔਰ ਆਮ ਬੰਦਾ ਕੋਈ ਗਲਤੀ ਕਰੇ ਤੇ ਕਰੇ ਇੱਕ ਗੁਰੂ ਘਰ ਦਾ ਵਜ਼ੀਰ ਗਲਤੀ ਕਰੇ ਬਰਦਾਸ਼ਤ ਤੋਂ ਬਾਹਰ ਗੁਰੂ ਮਹਾਰਾਜ ਕਿਰਪਾ ਕਰੇ ਸਾਨੂੰ ਸਮਤ ਆਵੇ ਜਿਸ ਦਾਤੇ ਦੇ ਪਾਸੋਂ ਆਪਾਂ ਮੰਗਦੇ ਸੱਚੀ ਇਹ ਵੱਡਾ ਦੁਨੀਆਂ ਦੇ ਰਾਜੇ ਮਹਾਰਾਜੇ ਅਕਬਰ ਵਰਗੇ ਤੇ ਇਹਦੇ ਦਰਬਾਰ ਵਿੱਚ ਝੁਕੇ ਆ ਤੇ ਅਸੀਂ ਬਲਾਤਕਾਰੀਆਂ ਦੇ ਪੈਰਾਂ ਦੇ ਵਿੱਚ ਜਾ ਕੇ ਝੁਕੀ ਹੈ ਤੇ ਸਾਨੂੰ ਏਦੋਂ ਵੱਡੀ ਸ਼ਰਮ ਦੀ ਗੱਲ ਹੋਰ ਕਦੋਂ ਹੋ ਸਕਦੀ ਆ ਸਤਿਗੁਰ ਰਹਿਮਤ ਕਰੇ ਇਹੋ ਜਿਹੇ ਪਾਪੀਆਂ ਨੂੰ ਸਮਤ ਬਖਸ਼ੇ ਜਿਹੜੇ ਗੁਰੂ ਘਰ ਦਾ ਖਾ ਕੇ ਤੇ ਗੁਰੂ ਕੇ ਨਿੰਦਕ ਬਣਦੇ ਨੇ ਨਾ ਸਤਿਗੁਰ ਇਹੋ ਜਿਹਿਆਂ ਨੂੰ ਸਮਤ ਬਖਸ਼ੇ ਖਾਲਸਾ ਪੰਥ ਕਦੀ ਬਖਸ਼ੇਗਾ ਨਹੀਂ ਇਹ ਪੱਗਾਂ ਵਿੱਚ ਸਿਰ ਪਸਾਉਣ ਵਾਲੇ ਸਿੱਖ ਨਹੀਂ ਕਿਹਾ ਜਾ ਸਕਦੇ ਤੇ ਏਦਾਂ ਦੇ ਬਹੁਤ ਇਹ ਕੋਈ ਇੱਕ ਨਹੀਂ ਏਦਾਂ ਦੇ ਬਹੁਤ ਨੇ ਰੋਜ਼ ਨਵੇਂ ਤੋਂ ਨਵੇਂ ਨਿਕਲ ਸਕਦੇ ਛੋਟੇ ਛੋਟੇ ਲਾਲਚਾਂ ਦੀ ਖਾਤਰ ਆਪਣਾ ਧਰਮ ਵੇਚ ਸਕਦੇ ਤੇ ਵੇਚਦੇ ਆ ਰਹੇ ਆ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦਾ ਇਤਿਹਾਸ ਦਾ ਜ਼ਿਕਰ ਕਰ ਰਹੇ ਏਦਾਂ ਦੀਆਂ ਘਟਨਾਵਾਂ ਰਸਤੇ ਵਿੱਚ ਆਉਣਗੀਆਂ ਜਦੋਂ ਆਪਾਂ ਸਤਿਗੁਰਾਂ ਦੇ ਜੀਵਨ ਨੂੰ ਵਾਚਣ ਦਾ ਯਤਨ ਕਰਾਂਗੇ ਹੁਣ ਗੁਰਦੇਵ ਪਾਤਸ਼ਾਹ ਏਮਨਾਬਾਦ ਸੈਦਪੁਰ ਦੀ ਧਰਤੀ ਦੇ ਉੱਤੇ ਜਾਂਦੇ ਆ ਉੱਥੇ ਇੱਕ ਗਰੀਬ ਹੈ ਕਿਰਤੀ ਹੈ ਸੱਚ ਦੀ ਕਮਾਈ ਕਰਨ ਵਾਲਾ ਹੈ ਉਹਦਾ ਨਾਂ ਹੈ ਭਾਈ ਲਾਲੋ ਲੇਕਿਨ ਹੱਕ ਦੀ ਕਮਾਈ ਕਰਨ ਵਾਲਾ ਕਦੀ ਕਿਸੇ ਵੱਡੇ ਦੇ ਜਾ ਕੇ ਪੈਰਾਂ ਤੇ ਨਹੀਂ ਚੁੱਕਿਆ ਸੀ ਸਿਰਫ ਮੰਨਦਾ ਸੀ ਤੇ ਇੱਕ ਰੱਬ ਨੂੰ ਮੰਨਦਾ ਸੀ ਹੋਰ ਕਿਸੇ ਨੂੰ ਨਹੀਂ ਸੀ ਮੰਨਦਾ ਜਿੱਥੇ ਕੋਈ ਰੱਬ ਦੀ ਗੱਲ ਕਰਨ ਵਾਲਾ ਉਹਦਾ ਜਾ ਕੇ ਸੱਤ ਸੰਗੀ ਬਣਦਾ ਸੀ ਉਹ ਅੱਜ ਧੰਨ ਗੁਰੂ ਨਾਨਕ ਮਹਾਰਾਜ ਉਹ ਪਰਮੇਸ਼ਰ ਦਾ ਰੂਪ ਆਪ ਇਸ ਗਰੀਬ ਦੇ ਘਰ ਦੇ ਵਿੱਚ ਜਾ ਕੇ ਤੇ ਭਾਗ ਲਾ ਦਿੰਦੇ ਨੇ ਹੁਣ ਗੁਰੂ ਪਿਆਰਿਓ ਕੋਈ ਤਰਲਾ ਨਹੀਂ ਕਰਦਾ
ਹੁਣ ਉਹ ਕੋਈ ਮਿਹਨਤ ਤਰਲਾ ਨਹੀਂ ਗੁਰਦੇਵ ਪਾਤਸ਼ਾਹ ਦਾ ਘਰ, ਪਤਾ ਰੱਬੀ ਰੂਪ ਮੇਰੇ ਘਰ ਦੇ ਵਿੱਚ ਆਇਆ, ਕਿਸੇ ਨੇ ਮੈਨੂੰ ਪਹਿਲੀ ਵਾਰ ਭਾਈ ਕਹਿ ਕੇ ਆਵਾਜ਼ ਦਿੱਤੀ ਹੈ, ਇਹ ਕੋਈ ਰੱਬੀ ਸ਼ਖਸੀਅਤ ਹੋ ਸਕਦੀ ਆ, ਨਹੀਂ ਤਾਂ ਮੈਨੂੰ ਓਏ ਲਾਲੋ ਓਏ ਤਖਾਣਾ ਕਹਿ ਕੇ ਤੇ ਲੱਖਾਂ ਆਵਾਜ਼ਾਂ ਮਾਰਦੇ ਸੀ, ਪਰ ਅੱਜ ਮੈਨੂੰ ਕਿਸੇ ਨੇ ਆਪਣਾ ਭਾਈ ਬਣਾ ਲਿਆ ਔਰ ਸਤਿਕਾਰ ਮਨ ਦੇ ਵਿੱਚ ਪੈਦਾ ਹੋ ਗਿਆ ਵੀ ਇਹ ਕੋਈ ਰੱਬ ਦਾ ਰੂਪ ਹੈ, ਖੁਦਾ ਦਾ ਰੂਪ ਹੈ। ਤੇ ਗੁਰੂ ਪਿਆਰਿਓ ਉਹ ਦਸਾਂ ਨੌਹਾਂ ਦੀ ਕਿਰਤ, ਹੁਣ ਆਪਾਂ ਦਸਾਂ ਨੌਹਾਂ ਦੀ ਕਿਰਤ ਮੰਗਣ ਕਰਨ ਵਾਲੇ ਹੀ ਹਾਂ ਨਾ। ਤੇ ਸਤਸੰਗ ਜੀ ਰਿਤ ਨਿਤ ਆ ਕੇ ਆਪਾਂ ਕੋਈ ਨਾ ਕੋਈ ਸਿਫਾਰਿਸ਼ ਸਤਿਗੁਰਾਂ ਦੇ ਚਰਨਾਂ ਚ ਕਰੀਦੀ ਹੈ, ਚਾਹੇ ਪਰਿਵਾਰ ਦੀ ਸੁੱਖ ਮੰਗੀਏ, ਚਾਹੇ ਕੋਈ ਕਾਰੋਬਾਰਾਂ ਵਿੱਚ ਵਾਧਿਆਂ ਦੀ ਗੱਲ ਕਰੀਏ, ਆ ਕੇ ਕੁਛ ਨਾ ਕੁਛ ਤੇ ਮੰਗਣ ਵਾਸਤੇ ਆਈਦਾ ਹੈ ਨਾ। ਤੇ ਆ ਗੁਰੂ ਮਹਾਰਾਜ ਨੇ ਕਹਿ ਵੀ ਦਿੱਤਾ, ਖੈਰ ਮੰਗਣਾ ਵੀ ਸਿੱਖ ਨੇ ਇੱਥੇ ਹੀ ਆ, ਕੋਈ ਇਸ ਦਰ ਤੋਂ ਬਗੈਰ ਹੋਰ ਜਾ ਕੇ ਮੰਗਣਾ ਵੀ ਕਿਤੇ ਨਹੀਂ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਅਸੀਂ ਮੰਗਣਾ ਸਾਡਾ ਵਿਸ਼ਵਾਸ ਹੋਣਾ ਚਾਹੀਦਾ, ਪਰ ਭਾਈ ਲਾਲੋ ਦੇ ਘਰ ਗੁਰਦੇਵ ਪਾਤਸ਼ਾਹ ਜਦੋਂ ਜਾਂਦੇ ਆ ਨਾ, ਨਹੀਂ ਉਹਨੇ ਆਖਿਆ ਮੇਰੀ ਗਰੀਬੀ ਘੱਟ ਦਿਓ, ਨਹੀਂ ਉਹਨੇ ਆਖਿਆ ਸੀ ਮਹਾਰਾਜ ਮੇਰਾ ਗਰੀਬ ਦਾ ਇਦਾਂ ਦਾ ਘਰ ਆ, ਮੈਨੂੰ ਵੀ ਕੋਈ ਵੱਡਾ ਮਲਕ ਭਾਗੋ ਵਰਗਾ ਘਰ ਬਣਾ ਕੇ ਦਿਓ, ਨਹੀਂ ਸੀ ਆਖਿਆ। ਹੁਣ ਗੁਰੂ ਪਿਆਰਿਓ ਸਾਡੇ ਚਾਰ ਚਾਰ ਪੰਜ ਪੰਜ ਘਰ ਆ ਜਿਹਨਾਂ ਦੇਸ਼ਾਂ ਦੇ ਵਿੱਚ ਵਸਦੇ ਆ, ਤੇ ਦਸ ਹੋਰ ਘਰ ਅਸੀਂ ਲੈ ਲਈਏ, ਇਹੀ ਸਾਡੀਆਂ ਮੰਗਾਂ ਹੁੰਦੀਆਂ ਨਾ ਵੀ ਆਉਣ ਵਾਲੀਆਂ ਨਿਆਣਿਆਂ ਦੇ ਪੀੜ੍ਹੀਆਂ ਤੱਕ ਅਸੀਂ ਇੰਨਾ ਕੁ ਸਰਮਾਇਆ ਜਮ੍ਹਾਂ ਕਰ ਦਈਏ ਵੀ ਉਹਨਾਂ ਨੂੰ ਹੱਥ ਹਿਲਾਉਣੇ ਨਾ ਪੈਣ। ਹੁਣ ਗੁਰੂ ਪਿਆਰਿਓ ਕੀ ਅਸੀਂ ਇਹ ਕੋਈ ਚੰਗੀ ਸੋਚ ਹੈ ਸਾਡੀ? ਨਹੀਂ। ਸਤਿਗੁਰਾਂ ਜੇ ਆਪਾਂ ਕਮਾਈ ਕਰਕੇ ਆਪਣੀ ਰੋਟੀ ਖਾਣ ਜੋਗੇ ਆਪਾਂ ਬਣ ਗਏ ਹਾਂ ਤੇ ਸਤਿਗੁਰਾਂ ਦੇ ਚਰਨਾਂ 'ਚ ਇਹੀ ਅਰਦਾਸ ਕਰੇਗੇ, ਦਾਤਾ ਅਸੀਂ ਆਪਣੀ ਜ਼ਿੰਦਗੀ ਵਿੱਚ ਆਪਣੇ ਹੱਕ ਦੀ ਕਮਾਈ ਖਾਧੀ ਹੈ ਤੇ ਤੁਸੀਂ ਕਿਰਪਾ ਕਰਿਓ ਸਾਡੇ ਬੱਚਿਆਂ ਦੇ ਹੱਥ ਪੈਰ ਚੱਲਦੇ ਰੱਖਿਓ, ਜਿੱਦਾਂ ਅਸੀਂ ਆਪਣੇ ਘਰ ਬਣਾਏ ਇੱਦਾਂ ਇਹ ਵੀ ਬਣਾ ਲੈਣ। ਗੱਲ ਤੇ ਇੰਨੀ ਆ ਨਾ, ਪਰ ਗੁਰੂ ਪਿਆਰਿਓ ਬੰਦਾ ਸੋਚਦਾ ਵੀ ਪਤਾ ਨਹੀਂ ਸਾਡੇ ਮਨ ਵਿੱਚ ਕਿਉਂ ਸੋਚ ਆ ਗਈ ਵੀ ਅਸੀਂ ਆਪਦੇ ਨਿਆਣਿਆਂ ਲਈ ਬੁਲਾ ਲਈਏ, ਅਸੀਂ ਦੂਜਿਆਂ ਦੇ ਕੋਲੋਂ ਖੋਹ ਕੇ ਨਿਆਣਿਆਂ ਦੀ ਬਣਾ ਲਈਏ, ਤੇ ਪਤਾ ਨਹੀਂ ਰੱਬ ਨੇ ਸਾਡੇ ਨਿਆਣਿਆਂ ਨੂੰ ਹੱਥ ਪੈਰ ਦੇਣੇ ਆ ਕਿ ਨਹੀਂ। ਹੁਣ ਸਾਡਾ ਨੈਗੇਟਿਵ ਹੀ ਸੋਚ ਹੈ ਨਾ, ਪਤਾ ਨਹੀਂ ਰੱਬ ਨੇ ਹੱਥ ਪੈਰ ਦੇਣੇ ਆ ਕਿ ਨਹੀਂ, ਅਸੀਂ ਹੁਣੇ ਜਮ੍ਹਾਂ ਕਰ ਚੱਲੀਏ। ਸਤਿਗੁਰ ਕਿਰਪਾ ਕਰਨ, ਸਤਿਗੁਰਾਂ ਦੇ ਉਪਦੇਸ਼ ਜਿਹੜੇ ਆ ਨਾ ਬੜੇ ਨਿਰਾਲੇ ਨੇ, ਬੜੇ ਪਿਆਰੇ ਨੇ। ਹੁਣ ਭਾਈ ਲਾਲੋ ਵਰਗਾ ਗੁਰੂ ਕਾ ਸਿੱਖ ਜਿਹੜਾ ਸਤਿਗੁਰਾਂ ਦੀ ਪਹਿਲੀ ਵਾਰ ਦਰਸ਼ਨ ਦਾਰੇ ਕਰਦਾ

ਤੇ ਮੈਂ ਬੇਨਤੀ ਕੀਤੀ ਸੀ ਕਿ ਉਦੋਂ ਸ਼ਰਾਧਾਂ ਦੇ ਦਿਨ ਚੱਲ ਰਹੇ ਸੀ, ਸ਼ਰਾਧਾਂ ਦੇ ਪੰਡਤ ਦੇ, ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਪੰਡਤ ਹੁਣੀ ਬੜੇ ਬਿਜ਼ੀ ਰਹਿੰਦੇ ਹੁੰਦੇ ਆ 15 ਦਿਨ ਆ। ਹੁਣ ਉਹਨਾਂ 15 ਦਿਨਾਂ ਦੇ ਵਿੱਚ ਪੰਡਤ ਨੇ ਕੋਈ ਹੋਰ ਦਿਹਾੜੇ ਨਹੀਂ ਰੱਖੇ ਹੁੰਦੇ, ਹੋਰ ਨਹੀਂ ਕੁਛ, ਬਸ ਸ਼ਰਾਧਾਂ ਦਾ ਕੁਝ ਏਰੀਆ ਹੈ, ਉਸ ਏਰੀਏ ਦੇ ਵਿੱਚ ਅਸੀਂ ਰਹਿਣਾ। ਇਹਨਾਂ ਦਿਨਾਂ ਦੇ ਵਿੱਚ ਤੁਸੀਂ ਕੋਈ ਵਿਆਹ ਨਹੀਂ ਕਰ ਸਕਦੇ, ਕੋਈ ਹੋਰ ਖੁਸ਼ੀ ਦਾ ਸਮਾਗਮ ਨਹੀਂ ਕਰ ਸਕਦੇ, ਭਾਵੇਂ ਤੁਹਾਡੇ ਘਰ ਵਿੱਚ ਪੁੱਤ ਵੀ ਜੰਮਿਆ ਨਾ, ਉਹਦੀ ਵੱਖਰੇ ਤੌਰ ਦੇ ਉੱਤੇ, ਵਿਸ਼ੇਸ਼ ਤੌਰ ਦੇ ਉੱਤੇ ਉਹਨੇ ਖੁਸ਼ੀਆਂ ਨਹੀਂ ਕਰ ਸਕਦੇ। ਕਿਉਂ? ਕਿਉਂਕਿ ਉਦੋਂ ਪੰਡਿਤ ਬਿਜੀ ਹੁੰਦਾ, ਬੜਾ ਬਿਜੀ ਹੁੰਦਾ, ਬਸ ਉਹਦਾ ਸ਼ਕਣ ਚੁਕਾਉਣ ਇੰਨਾ ਕੁ ਹੁੰਦਾ ਹੈ ਕਿ ਇਹਨਾਂ 15 ਦਿਨਾਂ ਦੇ ਵਿੱਚ ਉਹਦਾ ਟਾਈਮ ਨਹੀਂ ਮਿਲਦਾ। ਹੁਣ ਉਹਨੇ ਭਰਮ ਕੀ ਪਾਇਆ ਹੋਇਆ ਸੀ ਕਿ ਇਹਨਾਂ 15 ਦਿਨਾਂ ਦੇ ਵਿੱਚ ਵਿਆਹ ਨਹੀਂ ਕਰੀਦਾ, ਕੋਈ ਹੋਰ ਕੰਮ ਨਹੀਂ ਕਰੀਦਾ, ਬਸ ਤੁਹਾਡੇ ਪਿੱਤਰਾਂ ਤੱਕ ਜਿਹੜਾ ਬ੍ਰਾਹਮਣ ਨੂੰ ਖਿਲਾਉਂਗੇ ਨਾ ਉਹ ਉਹਨਾਂ ਤੱਕ ਅਸੀਂ ਪਹੁੰਚਾਵਾਂਗੇ। ਤੁਹਾਡਾ ਬਾਪੂ ਤੁਹਾਡੀ ਬੇਬੇ ਰਸਤੇ 'ਚ ਬੈਠੇ ਆ, ਉਹ ਗਾਂ ਮੰਗਦੇ ਆ, ਅਤੇ ਹੁਣ ਪੰਡਿਤ ਹੋਣਾ ਨੇ ਗਾਂ ਗਰੀਬ ਕੋਲੋਂ ਲੈ ਲੈਣੀ ਆ, ਅਤੇ ਗੁਰੂ ਪਿਆਰਿਓ ਆਪ ਦੁੱਧ ਪੀਣਾ, ਅਤੇ ਗਰੀਬ ਦੇ ਨਿਆਣੇ ਭੁੱਖੇ ਮਰਦੇ ਹੁੰਦੇ ਸੀ। ਅਤੇ ਸਤਸੰਗ ਜੀ, ਇਹੋ ਜਿਹੇ ਵਿਚਾਰ ਲੈ ਕੇ, ਇਹੋ ਜਿਹਾ ਗਿਆਨ ਲੈ ਕੇ ਧੰਨ ਗੁਰੂ ਨਾਨਕ ਮਹਾਰਾਜ ਇਸ ਦੁਨੀਆਂ ਦੇ ਉੱਤੇ ਆਏ, ਅਤੇ ਮਲਕ ਭਾਗੋ ਆਪਣੇ ਵੱਡਿਆਂ ਦਾ, ਪਿੱਤਰਾਂ ਦਾ ਬ੍ਰਹਮ ਭੋਜ ਕਰ ਰਿਹਾ ਸੀ। ਤੇ ਉਸ ਬ੍ਰਹਮ ਭੋਜ ਦੇ ਵਿੱਚ ਬੜੀ ਦੂਰ ਦੂਰ ਤੱਕ ਸਾਧਾਂ ਸੰਤਾਂ ਨੂੰ ਸੱਦੇ ਦਿੱਤੇ ਜਾਂਦੇ ਸਨ, ਬੜੇ ਪੰਡਿਤ ਵੱਡੇ ਵੱਡੇ ਉੱਚ ਕੋਟੀ ਦੇ ਵਿਦਵਾਨ ਆਉਂਦੇ ਸਨ, ਪਰ ਪਿਆਰਿਓ ਕਿਸੇ ਨੇ ਜੋ ਗੁਰੂ ਬਾਬੇ ਨਾਨਕ ਨੇ ਅੱਜ ਮਲਕ ਭਾਗੋ ਨੂੰ ਕਹਿਤਾ, ਅੱਜ ਤੋਂ ਪਹਿਲਾਂ ਕਦੀ ਕਿਸੇ ਨੇ ਉਹ ਗੱਲ ਨਹੀਂ ਸੀ ਆਖੀ। ਸ਼ੱਕੀ ਜਾਂਦੇ ਸੀ। ਹੁਣ ਗੁਰੂ ਪਿਆਰਿਓ ਕੁਦਰਤੀ ਗੱਲ ਹੈ, ਹਰੇਕ ਬੰਦਾ ਆਪਣੇ ਰੋਟੀ ਰੋਟੀ ਲਈ ਤੁਰਿਆ ਫਿਰਦਾ, ਗੱਲਾਂ ਅਸੀਂ ਬਾਬੇ ਨਾਨਕ ਦੀਆਂ ਹੀ ਸੁਣਾ ਸੁਣਾ ਕੇ ਅਸੀਂ ਤੁਹਾਡੇ ਕੋਲੋਂ ਪੈਸੇ ਇਕੱਠੇ ਕਰ ਰਹੇ ਹਾਂ, ਕਿਤੇ ਸਾਡਾ ਹਿਆਂ ਪੈ ਸਕਦਾ ਹੈ, ਕਿਤੇ ਸਾਡੀ ਸ਼੍ਰੇਣੀ ਦਾ ਕਿਤੇ ਆਪਣੇ ਜ਼ਬਾਨ ਦੇ ਵਿੱਚੋਂ ਕਿਤੇ ਗੱਲ ਨਿਕਲ ਸਕਦੀ ਹੈ ਵੀ ਸੱਜਣਾ ਆ ਜਿਹੜੇ ਤੂੰ ਮੈਨੂੰ ਪੈਸੇ ਦੇ ਕੇ ਜਾ ਰਿਹਾ ਇਹ ਨਸ਼ਾ ਵੇਚ ਕੇ ਤੂੰ ਲੋਕਾਂ ਦੇ ਧੀਆਂ ਪੁੱਤ, ਗਰੀਬਾਂ ਦੇ ਧੀਆਂ ਪੁੱਤ ਨਸ਼ਿਆਂ ਦੇ ਉੱਤੇ ਲਾ ਕੇ ਤੇ ਤੂੰ ਕਮਾਈਆਂ ਕਰਕੇ ਗੁਰੂ ਘਰ ਦੇ ਵਿੱਚ ਦੇ ਰਿਹਾ, ਅਸੀਂ ਨਹੀਂ ਤੇਰੇ ਪੈਸੇ ਲੈਣੇ। ਏਡਾ ਜਿਗਰਾ ਕਰ ਸਕਦਾ ਕੋਈ ਪਿਆਰੇ? ਨਹੀਂ ਕਰ ਸਕਦਾ। ਗੱਲਾਂ ਕਰਨੀਆਂ ਬਹੁਤ ਸੌਖੀਆਂ। ਕੋਈ ਕਹਿ ਸਕਦਾ? ਕੋਈ ਕਿਸੇ ਅਮੀਰ ਬੇਈਮਾਨ ਬੰਦੇ ਨੇ ਰਿਸ਼ਵਤ ਖੋਰ ਨੂੰ ਜੇ ਕੋਈ ਗੱਲ ਨਹੀਂ ਕਹਿ ਸਕਦਾ ਵੀ ਅਸੀਂ ਗੁਰੂ ਘਰ ਦੇ ਵਿੱਚ ਤੇਰਾ ਪੈਸਾ ਇੱਥੋਂ ਤੱਕ ਅਸੀਂ ਢਾਡੀ ਤੇਰਾ ਕੋਈ ਰੁਪਈਆ ਲੈਣ ਵਾਸਤੇ ਤਿਆਰ ਨਹੀਂ ਹੋਊਗਾ? ਕਿਤੇ ਸਾਡੇ ਵਿੱਚ ਏਡਾ ਜਿਗਰਾ ਨਹੀਂ ਹੋਵੇਗਾ? ਇਹ ਧੰਨ ਗੁਰੂ ਨਾਨਕ ਮਹਾਰਾਜ ਵਰਗਾ ਬੱਬਰ ਸ਼ੇਰ ਦੁਨੀਆਂ ਦੇ ਉੱਤੇ ਗੁਰੂ ਪਿਆਰਿਓ ਇੱਕੋ ਹੀ ਸੀ ਆਇਆ, ਔਰ ਇੱਕ ਨਹੀਂ ਆ ਕੇ ਇੱਕੋ ਹੀ ਸੱਚੇ ਨੇ ਝੂਠ ਦੇ ਨਾਲ ਮੱਥਾ ਲਾ ਲਿਆ। ਹੁਣ ਬਾਬਰ ਵਰਗੇ ਨੂੰ ਮੂੰਹ ਦੇ ਉੱਤੇ ਕਹਿ ਦੇਣਾ ਬਾਬਰ ਤੂੰ ਜਾਬਰ ਹੈ, ਤੂੰ ਜਾਬਰ ਹੈ, ਦੁਨੀਆਂ ਦੀਆਂ ਇੱਜ਼ਤਾਂ ਲੁੱਟਣ ਵਾਲਾ ਹੈ, ਗਰੀਬਾਂ ਦੇ ਘਰ ਫੂਕਣ ਵਾਲਾ ਹੈ, ਗਰੀਬਾਂ ਦੇ ਘਰ ਢਾ ਕੇ ਰੱਖਦੇ, ਤੇਰੇ ਵਰਗਾ ਜ਼ਾਲਮ ਹੋਰ ਕਿਹੜਾ ਹੋ ਸਕਦਾ ਹੈ? ਉਹ ਇੱਕੋ ਹੀ ਮਰਦ ਸ਼ੇਰ ਦਿਲ ਇਸ ਦੁਨੀਆਂ ਦੇ ਉੱਤੇ ਆਇਆ ਸੀ। ਫਿਰ ਸੇ ਉੱਠੀ ਸਦਾਏ ਤਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਕਾਮਲ ਮਰਦ ਨੇ ਜਗਾਇਆ ਖੁਆਬ ਸੇ, ਖੁਆਬ ਦੀ ਨੀਂਦ ਵਿੱਚ ਸੁੱਤੇ ਹੋਏ ਲੋਕਾਂ ਨੂੰ ਉਸ ਮਰਦ ਦਿਲ ਨੇ ਆ ਕੇ ਟੁੰਬਿਆ, ਅਣਖ ਦੇ ਨਾਲ ਜੀ 4 ਦਿਨ ਘੱਟ ਚੀਲਾ, ਕੀ ਲੈਣਾ ਵੱਡੀ ਜ਼ਿੰਦਗੀ ਕਾਵਾਂ ਤੇ ਕੁੱਤਿਆਂ ਦੀ ਜ਼ਿੰਦਗੀ ਜੀ ਕੇ, ਕੀ ਫਾਇਦਾ ਤੈਨੂੰ 4 ਦਿਨ ਘੱਟ ਜੀ ਲਾ ਪਰ ਅਣਖ ਦੇ ਨਾਲ ਜੀ ਲੈ, ਜੇ ਜੀਵੇ ਪੱਤ ਲੱਤੀ ਜਾਏ ਸਭ ਹਰਾਮ ਜੇਤਾ ਕਿਚਕਾਏ। ਉਹ ਬੰਦਿਆ ਜੇ ਤੇਰੇ ਪੱਲੇ ਤੇਰੀ ਇੱਜ਼ਤ ਨਹੀਂ ਤੇ ਕਹਿੰਦੇ ਆ ਲਾਂਤ ਹੈ ਤੇਰੇ ਜੀਣ ਦੇ, ਕੀ ਗੱਡਾ ਖੜਾ ਇਹੋ ਜਿਹਾ ਦੀਨ ਜੀਣ ਦੇ ਕੋਲੋਂ? ਇਹ ਸਾਡੇ ਸਤਿਗੁਰਾਂ ਨੇ ਆ ਕੇ ਉਪਦੇਸ਼ ਦਿੱਤਾ ਸੀ। ਹੁਣ ਮਲਕ ਭਾਗੋ ਨੇ ਬ੍ਰਹਮ ਭੋਜ ਰਚਿਆ ਹੋਇਆ ਤੇ ਗੁਰਦੇਵ ਪਾਤਸ਼ਾਹ ਨੂੰ ਸੱਦਾ ਆਇਆ, ਪਹਿਲੀ ਵਾਰ ਨਾ ਕਰ ਦਿੰਦੇ ਸਤਿਗੁਰੂ ਤੇ ਫਿਰ ਦੂਜੀ ਵਾਰ। ਹੁਣ ਗੁਰੂ ਮਹਾਰਾਜ ਚਾਹੁੰਦੇ ਕੀ ਸਨ? ਜਾਣਾ ਚਾਹੁੰਦੇ ਸੀ, ਗਏ ਹੀ ਇਸੇ ਕਰਕੇ ਸਨ, ਪਰ ਲੋਹੇ ਨੂੰ ਤਪਾਉਣਾ ਚਾਹੁੰਦੇ ਸੀ, ਐਨ ਲੋਹਾ ਪੂਰਾ ਤਪ ਜਾਵੇ ਤੇ ਸੱਟ ਜਿਹੜੀ ਵੱਜਣੀ ਹੈ ਨਾ ਉਹ ਐਨ ਕਰਾਰੀ ਵੱਜਵੇ ਤੇ ਫਿਰ ਜਿੱਧਰ ਨੂੰ ਲੋਹੇ ਨੂੰ ਮੋੜਨਾ ਚਾਹੁੰਦੇ ਉੱਧਰ ਨੂੰ ਮੁੜ ਜਾਵੇ। ਠੰਡੇ ਲੋਹੇ ਦੇ ਉੱਤੇ ਸੱਟ ਮਾਰਿਆ ਕੋਈ ਫਾਇਦਾ ਨਹੀਂ ਹੁੰਦਾ। ਕਦੀ ਵੀ ਮਿਸਤਰੀ ਸਿੰਘ ਜਦੋਂ ਕੋਈ ਰੰਬੇ ਦਾਤੀਆਂ ਬਣਾਉਂਦੇ ਆ ਨਾ ਦੇਖ ਕੇ ਪਿੰਡਾਂ ਦੇ ਵਿੱਚ, ਐਨ ਜਦੋਂ ਪੂਰਾ ਲਾਲ ਲੋਹਾ ਹੋ ਜਾਂਦਾ ਸੱਟ ਉਹ ਫੇਰ ਹੀ ਮਾਰਦੇ ਹੁੰਦੇ ਸਨ, ਕਿਉਂਕਿ ਉਹ ਆਪਣੀ ਮਰਜ਼ੀ ਨਾਲ ਉਹਦੀ ਜਿੱਦਾਂ ਦੀ ਮਰਜ਼ੀ ਬਣਤਰ ਬਣਾ ਸਕਦੇ ਸੀ। ਤੇ ਹੁਣ ਗੁਰਦੇਵ ਪਾਤਸ਼ਾਹ ਇਸ ਮਲਕ ਭਾਗੋ ਦੇ ਘਰ ਦੇ ਵਿੱਚ ਜਾਣਾ ਸੀ ਪਰ ਲੋਹੇ ਨੂੰ ਤੱਤਾ ਕਰਨਾ ਸੀ, ਸੱਟ ਟਿਕਾਣੇ ਦੇ ਉੱਤੇ ਮਾਰਨੀ ਸੀ। ਦੂਜੀ ਵਾਰ ਆਪਣੇ ਸਿਪਾਹੀ ਭੇਜਦਾ ਹੈ, ਕਹਿੰਦਾ ਜੇ ਨਾਨਕ ਤਪਾ ਨਾ ਆਵੇ, ਐਤਕੀ ਨਾ ਕਰੇ, ਉਹਨੂੰ ਚੱਕ ਕੇ ਲੈ ਆਇਓ, ਮੈਂ ਦੇਖ ਲਵਾਂਗਾ, ਕਹਿੰਦਾ ਉਹਨੂੰ ਜੇਲ੍ਹ ਦੇ ਵਿੱਚ ਸਿੱਟਾਂਗਾ। ਹੁਣ ਪਿਆਰਿਓ ਦੂਜੀ ਵਾਰ ਆ ਕੇ ਜਦੋਂ ਸਖ਼ਤ ਤਾੜਨਾ ਕੀਤੀ ਹੈ ਨਾ ਤੇ ਸਤਿਗੁਰੂ ਕਹਿੰਦੇ ਕੋਈ ਗੱਲ ਨਹੀਂ ਆਪਾਂ ਚਲੇ ਚੱਲਦੇ ਹਾਂ। ਹੁਣ ਗਏ ਆ ਤੇ ਮਲਕ ਭਾਗੋ ਦੀਆਂ ਅੱਖਾਂ ਵਿੱਚ ਲਹੂ ਆਇਆ, ਕਹਿੰਦਾ ਨਾਨਕ ਤਪਾ ਜੀ, ਮੇਰੀਆਂ ਰੋਟੀਆਂ ਦੇ ਨਾਲੋਂ, ਮੇਰੇ ਆ ਮਾਲ ਪੂੜਿਆਂ ਦੇ ਨਾਲੋਂ ਇੱਕ ਤਰਖਾਣ ਦੇ ਘਰ ਦਾ ਤੁਹਾਨੂੰ

ਭੋਜਨ ਜ਼ਿਆਦਾ ਸਵਾਦ ਲੱਗਾ? ਤੇ ਸਤਿਗੁਰ ਕਹਿੰਦੇ ਹਾਂ, ਕਹਿੰਦੇ ਬਿਲਕੁਲ ਸਾਨੂੰ ਜ਼ਿਆਦਾ ਸਵਾਦ ਲੱਗਾ, ਬੜੇ ਪ੍ਰੇਮ ਨਾਲ ਅਸੀਂ ਚੱਕਿਆ, ਉਹ ਗਰੀਬ ਸਾਨੂੰ ਚੰਗਾ ਲੱਗਦਾ ਹੈ। ਤੇ ਸੱਚੇ ਸਤਿਗੁਰ ਇਹ ਵੀ ਆਖਦੇ ਨੇ, ਕਹਿੰਦੇ ਤੇ ਆ ਜਿਹੜੇ ਪੰਡਿਤ ਤੈਨੂੰ ਪ੍ਰਸ਼ਾਦਾ ਪਾਣੀ ਜਿਹਨਾਂ ਨੂੰ ਤੂੰ ਛਕਾਉਣਾ ਹੈ, ਸਾਲ ਬਾਅਦ ਆਪਦੇ ਬੀਬੀ ਭਾਪੇ ਦਾ ਆ ਤੂੰ ਬ੍ਰਹਮ ਭੋਜ ਕਰਦਾ ਹੈ, ਕਦੀ ਇਹਨਾਂ ਬ੍ਰਾਹਮਣਾਂ ਨੇ ਆ ਕੇ ਤੈਨੂੰ ਦੱਸਿਆ ਨਹੀਂ ਵੀ ਕ੍ਰਿਸ਼ਨ ਭਗਵਾਨ ਨੂੰ ਕੈਰਵਾਂ ਵੱਲੋਂ ਵੀ ਸੱਦਾ ਆਇਆ ਸੀਗਾ, ਕ੍ਰਿਸ਼ਨ ਭਗਵਾਨ ਨੂੰ ਕੈਰਵਾਂ ਵੱਲੋਂ ਵੀ ਸੱਦਾ ਆਇਆ ਸੀ ਵੀ ਸਾਡੇ ਘਰ ਬ੍ਰਹਮ ਭੋਜ ਕਰੋ, ਤੁਸੀਂ ਪ੍ਰਸ਼ਾਦਾ ਚੱਕੋ। ਤੇ ਕ੍ਰਿਸ਼ਨ ਭਗਵਾਨ ਜੀ ਨੇ ਇੱਕ ਬਿਦਰ ਦਾ ਅਲੂਣਾ ਸਾਗ ਇੱਕ ਗਰੀਬ ਦੇ ਘਰ ਨੂੰ ਭਾਗ ਲਾਏ ਸੀ, ਇਹ ਤੁਹਾਨੂੰ ਦੱਸਿਆ ਨੀ ਕਿਸੇ ਨੇ? ਅਸੀਂ ਇੱਕ ਗਰੀਬ ਦੇ ਘਰ ਦੇ ਵਿੱਚ ਜਾ ਕੇ ਉਹਦੇ ਪ੍ਰਸ਼ਾਦੇ ਨੂੰ ਭਾਗ ਲਾ ਕੇ ਆਏ ਹਾਂ। ਤੇ ਸੱਜਣਾ ਉਹਦੀ ਦਸਾਂ ਨੋਹਾਂ ਦੀ ਕਿਰਤ ਕਮਾਈ ਸੀ ਤੇ ਤੇਰੀ ਬੇਈਮਾਨੀ ਦੀ ਕਮਾਈ ਸੀ, ਔਰ ਤੇਰੀਆਂ ਰੋਟੀਆਂ ਦੇ ਵਿੱਚੋਂ ਸਾਨੂੰ ਲਹੂ ਨਜ਼ਰ ਆਉਂਦਾ ਹੈ ਔਰ ਉਹਦੇ ਵਿੱਚੋਂ ਸਾਨੂੰ ਦੁੱਧ ਨਜ਼ਰ ਆਇਆ। ਕਹਿੰਦੇ ਬਾਬਾ ਆਹ ਦੁਨੀਆਂ ਦੇ ਸਾਹਮਣੇ ਮੇਰੀ ਬੇਇੱਜ਼ਤੀ ਕਰ ਰਿਹਾ? ਮਲਕ ਭਾਗੂ ਆਖਣ ਲੱਗਾ, ਬਾਬਾ ਦੁਨੀਆਂ ਦੇ ਸਾਹਮਣੇ ਮੈਨੂੰ ਮੇਰੀ ਹੇਠੀ ਕਰ ਰਿਹਾ, ਮੇਰੀਆਂ ਰੋਟੀਆਂ ਵਿੱਚ ਤੁਸੀਂ ਕਦੋਂ ਲਹੂ ਦੇਖ ਲਿਆ? ਕਹਿੰਦੇ ਮਲਕ ਭਾਗੋ ਤੂੰ ਆਪਣੇ ਅੰਦਰ ਝਾਤੀ ਮਾਰ ਕੇ ਦੇਖ, ਇਹ ਜੋ ਕੁਝ ਤੂੰ ਕਮਾਇਆ ਹੋਇਆ ਜਿਹਨਾਂ ਦੇ ਵਿੱਚੋਂ ਬ੍ਰਹਮ ਭੋਜ ਕਰ ਰਿਹਾ, ਇਹਨਾਂ ਗਰੀਬਾਂ ਦੇ ਉੱਤੇ ਟੈਕਸ ਲਾ ਲਾ ਕੇ ਵਾਧੂ ਟੈਕਸ ਲਾ ਕੇ ਇਹਨਾਂ ਤੋਂ ਅਗਰਾਈਆਂ ਕੀਤੀਆਂ ਹੋਈਆਂ, ਦੱਸ ਤੇਰਾ ਆਪਣਾ ਕੀ ਆ? ਆ ਜਿਹੜਾ ਮਹਿਲ ਮਾਰੀਆਂ ਤੇਰੀਆਂ, ਆ ਮਹਿਲ ਅਟਾਰੀਆਂ ਦਿਸ ਰਹੀਆਂ, ਘਰ ਘਾਟ ਦਿਸ ਰਹੇ, ਨੌਕਰ ਚਾਕਰ ਜਿਹੜੇ ਦਿਖ ਰਹੇ, ਇਹਨਾਂ ਦੇ ਵਿੱਚੋਂ ਤੇਰਾ ਆਪਣਾ ਕੀ ਹੈ? ਦੱਸ ਇਹਨਾਂ ਦਸਾਂ ਨੌਹਾਂ ਦੀ ਕਿਰਤ ਕਮਾਈ ਕੀਤੀ ਹੈ, ਇਸ ਕਰਕੇ ਇਹ ਖੂਨ ਹੈ। ਬਾਬਾ ਸਾਬਤ ਕਰੇਗਾ, ਆਖ ਦਿੱਤਾ ਹੈ ਸਾਬਤ ਕਰੇਗਾ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਸਾਬਤ ਕਰ ਦਿੰਦੇ ਹਾਂ, ਦਰਅਸਲ ਸਾਬਤ ਕਰਨ ਵਾਸਤੇ ਅਸੀਂ ਆਏ ਹਾਂ, ਹੁਣ ਜੇ ਤੂੰ ਨਹੀਂ ਹਟੇਗਾ ਤੇ ਅਸੀਂ ਸਾਬਤ ਕਰਨ ਵਾਸਤੇ ਤਿਆਰ ਹਾਂ। ਗੁਰਦੇਵ ਪਾਤਸ਼ਾਹ ਕਹਿ ਦਿੰਦੇ ਨੇ, ਕਹਿੰਦੇ ਲਿਆ ਲਿਆ ਆਪਦੀਆਂ ਕਚੋਰੀਆਂ ਜਿਹੜੀਆਂ ਦੇਸੀ ਘੇ ਦੇ ਵਿੱਚ ਕੱਢੀਆਂ ਹੋਈਆਂ ਲੈ ਕੇ ਆ। ਤੇ ਨਾਲ ਜਦੋਂ ਘਰੋਂ ਤੁਰਨ ਲੱਗੇ ਸੀ ਨਾ, ਭਾਈ ਲਾਲੋ ਜੀ ਦੇ ਘਰੋਂ ਤੁਰਨ ਲੱਗੇ ਸਨ, ਤੇ ਗੁਰਦੇਵ ਪਾਤਸ਼ਾਹ ਨੇ ਲਾਲੋ ਜੀ ਨੂੰ ਆਖ ਦਿੱਤਾ ਸੀ, ਕਹਿੰਦੇ ਲਾਲੋ ਪਿਆਰਿਆ ਜੇ ਉਹ ਤੇਰੇ ਘਰ ਦੇ ਵਿੱਚ ਬਣਿਆ ਨਾ, ਕੋਈ ਦੋ ਚਾਰ ਟੁੱਕੜ ਪਏ ਆ ਕੋਧਰੇ ਦੇ, ਜੋ ਪ੍ਰਸ਼ਾਦਾ ਆਪਾਂ ਛੱਕ ਕੇ ਹਟਿਆ ਉਹ ਲੈਲਾ ਨਾਲ ਉਹਦੀ ਹੁਣ ਲੋੜ ਪੈ ਜਾਣੀ ਆ ਉੱਤੇ। ਤੇ ਭਾਈ ਲਾਲੋ ਜੀ ਘਰ ਦੇ ਵਿੱਚ ਬਚਿਆ ਹੋਇਆ ਭੋਜਨ ਇੱਕ ਪੂਣੇ ਦੇ ਵਿੱਚ ਲਪੇਟ ਕੇ ਤੇ ਲੈ ਗਏ ਸਨ। ਹੁਣ ਗੁਰਦੇਵ ਪਾਤਸ਼ਾਹ ਇੱਕ ਪਾਸੇ ਪੂੜੀਆਂ ਫੜਦੇ ਨੇ ਤੇ ਦੂਸਰੇ ਪਾਸੇ ਗੁਰੂ ਪਿਆਰੇ ਉਹ ਕੋਧਰੇ ਦਾ ਪ੍ਰਸ਼ਾਦਾ ਫੜ ਕੇ ਤੇ ਇਸ ਮਲਕ ਭਾਗੋ ਨੂੰ ਕੀ ਸਿੱਖਿਆ ਦਿੰਦੇ ਨੇ? ਢਾਡੀ ਜਥਾ ਇਉਂ ਕਹਿੰਦਾ।

ਦੀਨ ਦੁਨੀ ਦੇ ਮਾਲਕ ਧੰਨ ਗੁਰੂ ਨਾਨਕ ਮਹਾਰਾਜ ਇੱਕ ਨਿਰਾਲਾ ਚੋਜ ਕਰ ਰਹੇ ਨੇ। ਇੱਕ ਹੱਥ ਦੇ ਵਿੱਚ ਇੱਕ ਗਰੀਬ ਕਿਰਤੀ ਸਿੱਖ ਦੀ ਆਪਣੇ ਦਸਾਨੋਹਾਂ ਦੀ ਕਮਾਈ ਹੈ, ਤੇ ਦੂਸਰੇ ਪਾਸੇ ਉਸ ਵੇਲੇ ਦੇ ਇੱਕ ਹੰਕਾਰੇ ਹੋਏ ਜਗੀਰਦਾਰ ਦੀ ਬੇਈਮਾਨੀ ਦੀ ਕਮਾਈ ਹੈ। ਹੁਣ ਗੁਰੂ ਪਿਆਰਿਓ, ਗੁਰੂ ਮਹਾਰਾਜ ਜੀ ਨੇ ਕੌਤਕ ਕਰ ਦਿੱਤਾ, ਇਹਨੂੰ ਇਹਦੇ ਸਾਹਮਣੇ ਸੱਚ ਨਿਤਾਰ ਕੇ ਦੇ ਦਿੱਤਾ। ਆ ਦੇਖ ਮਲਕ ਭਾਗੋ, ਜਿਹੜਾ ਤੂੰ ਸਾਨੂੰ ਛਕਣ ਲਈ ਕਹਿੰਦਾ ਸੀ ਨਾ, ਖਾਣ ਲਈ ਨੇਂਦੇ ਭੇਜਦਾ ਸੀ, ਆ ਇੱਦਾਂ ਦੀ ਤੇਰੀ ਕਮਾਈ ਸੀ, ਇਸ ਕਰਕੇ ਅਸੀਂ ਨਾ ਕਰਦੇ ਸੀ, ਤੇਰੇ ਪਾਪਾਂ ਦੀ ਕਮਾਈ ਹੈ। ਤੇ ਮਲਕ ਭਾਗੋ ਦੇਖ ਕੇ ਕਹਿੰਦਾ, ਬਾਬਾ ਇਹ ਤੁਸੀਂ ਕੋਈ ਜਾਦੂਗਰੀ ਕੀਤੀ ਲੱਗਦੀ ਆ, ਨਹੀਂ ਤੇ ਮੇਰੀ ਰੋਟੀਆਂ ਵਿੱਚ ਲਹੂ ਕਿੱਥੋਂ ਆ ਗਿਆ? ਕਦੀ ਰੋਟੀਆਂ ਚ ਵੀ ਲਹੂ ਹੁੰਦਾ? ਕਦੇ ਇਹ ਕੋਧਰੇ ਦੇ ਵਿੱਚ ਸੁੱਕੇ ਵਿੱਚ ਦੁੱਧ ਕਿੱਥੋਂ ਆ ਗਿਆ? ਤੁਸੀਂ ਕੋਈ ਜਾਦੂਗਰੀ ਕੀਤੀ ਹੈ? ਤੇ ਸਤਿਗੁਰ ਕਹਿੰਦੇ, ਨਹੀਂ ਸੱਜਣਾ, ਇਹ ਜਾਦੂਗਰੀ ਨਹੀਂ, ਤੂੰ ਆਪਣੇ ਅੰਦਰ ਬਸ ਝਾਤੀ ਮਾਰ, ਕਿਸੇ ਕੋ ਪੁੱਛਣ ਦੀ ਲੋੜ ਹੀ ਕੋਈ ਨਹੀਂ ਹੈ। ਤੂੰ ਆਪਣੇ ਅੰਦਰ ਝਾਤੀ ਮਾਰ ਵੀ ਤੂੰ ਗਰੀਬਾਂ ਦਾ, ਇਹਨਾਂ ਲੋਕਾਂ ਦਾ ਖੂਨ ਪੀਤਾ ਕਿ ਨਹੀਂ ਪੀਤਾ? ਗੁਰੂ ਪਿਆਰਿਓ, ਮੈਂ ਕਹਿੰਦਾ ਉਹ ਸਾਡੇ ਨਾਲ ਲੱਖਾਂ ਗੁਣਾ ਚੰਗਾ। ਮਲਕ ਭਾਗੋ ਆਪਣੀ ਭੁੱਲ ਮੰਗਦਾ ਤੇ ਸਤਿਗੁਰਾਂ ਦੇ ਚਰਨਾਂ ਤੇ ਡਿੱਗ ਪੈਂਦਾ, ਕਹਿੰਦਾ ਬਾਬਾ ਤੂੰ ਅੱਜ ਮੇਰੇ ਦਿਲ ਦੀਆਂ ਅੰਦਰ ਦੀਆਂ ਜਾਣ ਕੇ ਤੂੰ ਮੈਨੂੰ ਸੁੱਤੇ ਨੂੰ ਜਗਾ ਦਿੱਤਾ। ਮੈਂ ਏਦਾਂ ਹੀ ਪਾਪੀ ਮਰ ਜਾਣਾ ਸੀ ਦੁਨੀਆਂ ਦੇ ਉੱਤੋਂ, ਏਦਾਂ ਹੀ ਮੈਂ ਬੇਈਮਾਨੀ ਕਰਦਿਆਂ ਕਰਦਿਆਂ ਲੋਕਾਂ ਨੂੰ ਲੁੱਟਦਿਆਂ ਲੁੱਟਦਿਆਂ ਮੈਂ ਦੁਨੀਆਂ ਤੋਂ ਮਰ ਜਾਣਾ ਸੀ, ਤੂੰ ਮੈਨੂੰ ਜਗਾ ਦਿੱਤਾ। ਮੈਂ ਤੋਬਾ ਕਰਦਾ, ਮੈਂ ਅੱਜ ਤੋਂ ਬਾਅਦ ਏਦਾਂ ਦਾ ਗੁਨਾਹ ਨਹੀਂ ਕਰਾਂਗਾ। ਹੁਣ ਗੁਰੂ ਪਿਆਰਿਓ, ਧੰਨ ਗੁਰੂ ਨਾਨਕ ਮਹਾਰਾਜ, ਕਿਤੇ ਐਡੀ ਛੇਤੀ ਥੋੜੋ ਇਹਦਾ ਖਹਿੜਾ ਛੱਡਣ ਵਾਲੇ ਸਨ। ਹੁਣ ਕਈ ਵਾਰ ਬੰਦਾ ਸੋਚਦਾ, ਆਪਾਂ ਆਪ ਦੁਨਿਆਵੀ ਆ ਨਾ, ਦੁਨਿਆਵੀ ਆਪਾਂ, ਕਈ ਵਾਰ ਬੰਦਾ ਸੋਚਦਾ ਹੈ ਵੀ ਇਹ ਸੱਜਣ ਆ ਜਦੋਂ ਇਹ ਨੌਕਰੀ ਚਾਕਰੀ ਕਰਦਾ ਸੀਗਾ, ਜਦੋਂ ਵੱਡੇ ਰੁਤਬੇ ਦੇ ਸੀ ਨਾ, ਉਦੋਂ ਇਹ ਬੜੀ ਬੇਈਮਾਨੀ ਕਰਦਾ ਹੁੰਦਾ ਸੀ, ਪਰ ਹੁਣ ਸੁਧਰ ਗਿਆ। ਜਦੋਂ ਰਿਟਾਇਰਮੈਂਟ ਹੋ ਜਾਂਦੀ ਹੈ ਨਾ, ਬੰਦਾ ਸੋਚਦਾ ਵੀ ਹੁਣ ਸੁਧਰ ਗਿਆ, ਹੁਣ ਇਹ ਬੜਾ ਗੁਰਦੁਆਰੇ ਜਾਂਦਾ, ਹੁਣ ਇਹ ਮੰਦਰ ਬੜਾ ਜਾਂਦਾ, ਮਸਜਿਦ ਜਾਂਦਾ ਹੈ, ਆਪੋ ਆਪਣੇ ਧਰਮ ਤੱਕ ਇਹ ਬੜਾ ਜਾ ਕੇ ਅੱਲਾ ਦਾ, ਰੱਬ ਦਾ ਨਾਮ ਦਾ ਨਾਮ ਜਿਹੜਾ ਬੜਾ ਧਿਆਉਂਦਾ ਹੈ, ਇਹ ਹੁਣ ਧਾਰਮਿਕ ਅਸਥਾਨਾਂ ਦੇ ਉੱਤੇ ਜਾਣ ਲੱਗ ਪਿਆ। ਹੁਣ ਇੱਥੋਂ ਤੱਕ ਆ ਵੀ ਇਹ ਲੰਗਰ ਵੀ ਬੜੇ ਲਾਉਂਦਾ ਹੈ, ਹੁਣ ਇਹ ਖੰਡ ਪਾਠ ਵੀ ਬੜੇ ਕਰਾਉਂਦਾ, ਬੜੀਆਂ ਸੇਵਾਵਾਂ ਕਰਦਾ। ਇਹ ਆਮ ਨਜ਼ਰਾਂ ਦੇ ਵਿੱਚ ਬੰਦੇ ਨੂੰ ਇਹੀ ਲੱਗੇਗਾ ਇਹ ਹੁਣ ਸੁਧਰ ਗਿਆ, ਪਰ ਤੁਹਾਨੂੰ ਗੁਰੂ ਨਾਨਕ ਕਹਿੰਦੇ ਨਹੀਂ, ਇਹ ਸੁਧਰਿਆ ਨਹੀਂ ਆ, ਹਲੇ ਵੀ ਇਹਦੇ ਮਨ ਦੇ ਵਿੱਚ ਬੇਈਮਾਨੀ ਦੀ ਕਮਾਈ ਹੈ। ਹੁਣ ਸੱਜਣੋ, ਜਿਹੜੇ 60 ਸਾਲ ਦੀ ਉਮਰ ਤੱਕ ਲੋਕਾਂ ਦੇ ਕੋਲੋਂ ਲੁੱਟ ਲੁੱਟ ਕੇ ਆਪਣੇ ਬੈਂਕ ਬੈਲੈਂਸ ਕਰੋੜਾਂ ਅਰਬਾਂ ਤੱਕ ਬਣਾ ਲਏ ਆ, ਤੇ ਕਿਸੇ ਨੇ ਆਪਣੇ ਨਿਆਣੇ ਅਮਰੀਕਾ 'ਚ ਸੈੱਟ ਕਰ ਲਏ, ਕਿਸੇ ਨੇ ਕੈਨੇਡਾ 'ਚ ਕਰ ਲਏ, ਤੇ ਕਿਸੇ ਨੇ ਇੰਗਲੈਂਡ ਦੇ ਵਿੱਚ ਕਰ ਲਏ, ਹੁਣ ਉਹਨੇ ਲੋਕਾਂ ਦੇ ਵਿੱਚ ਇਹ ਸੱਚਾ ਤੇ ਹੋਣਾ, ਦੇਖੋ ਮੈਂ ਕਿੰਨਾ ਇਹ ਧਰਮੀ ਆ। ਪਰ ਸਤਿਗੁਰ ਕਹਿੰਦੇ ਨਹੀਂ, ਇਹ ਧਰਮੀ ਨਹੀਂ, ਹਜੇ ਤੂੰ ਸੁਧਰਿਆ ਨਹੀਂ ਹੈ। ਹੁਣ ਮਲਕ ਭਾਗੋ ਵੀ ਏਦਾਂ ਹੀ ਮਿਹਨਤ ਕਰਕੇ ਤਰਲਾ ਕਰਕੇ ਆਪਣਾ ਖਹਿੜਾ ਛਡਾ ਲੈਣਾ ਚਾਹੁੰਦਾ ਸੀ। ਸਤਿਗੁਰ ਕਹਿੰਦੇ ਨਹੀਂ ਮਲਕ ਭਾਗੋ, ਕੱਲੀ ਮਾਫ਼ੀ ਮੰਗਿਆ ਗੱਲ ਨਹੀਂ ਬਣੀ, ਅੱਜ ਜਿੱਦਾਂ ਦਾ ਤੇਰਾ ਪਹਿਲਾ ਜੀਵਨ, ਜੀਰੋ ਤੋਂ ਸ਼ੁਰੂ ਹੋ, ਜੀਰੋ ਤੋਂ ਸਟਾਰਟ ਕਰ। ਮਹਾਰਾਜ ਕਿਵੇਂ ਕਰਾਂ? ਆਹ ਗਰੀਬਾਂ ਦਾ ਜਿਹੜਾ ਲੁੱਟਿਆ ਹੋਇਆ ਮਾਲ ਹੈ ਨਾ, ਇਹ ਗਰੀਬਾਂ ਦੇ ਵਿੱਚ ਵੰਡ ਪਹਿਲਾਂ, ਜਿਹਨਾਂ ਲੋਕਾਂ ਨੂੰ ਤੈ ਸਤਾਇਆ, ਜਿਹਨਾਂ ਦੇ ਉੱਤੇ ਵੱਧ ਟੈਕਸ ਲਾ ਲਾ ਕੇ ਜਿਹਨਾਂ ਲੋਕਾਂ ਨੂੰ ਸਤਾਇਆ, ਉਹਨਾਂ ਦੇ ਕੋਲੋਂ ਮਾਫ਼ੀ ਮੰਗ, ਮੈਂ ਅੱਗੇ ਤੋਂ ਤੁਹਾਡੇ ਉੱਤੇ ਕੋਈ ਧੱਕਾ ਨਹੀਂ ਕਰਾਂਗਾ। ਤੇ ਗੁਰੂ ਪਿਆਰਿਓ, ਮੈਂ ਕਹਿੰਦਾ ਕਿੰਨਾ ਚੰਗਾ ਹੋਵੇਗਾ ਉਹ ਮਲਕ ਭਾਗੋ, ਜੋ ਉਹਦੇ ਘਰ ਦੇ ਵਿੱਚ ਸੀ ਉਹਨੇ ਸਾਰਾ ਪਹਿਲਾਂ ਗਰੀਬਾਂ ਦੇ ਵਿੱਚ ਵੰਡਿਆ, ਤੇ ਉਹਨੇ ਵਾਅਦਾ ਕੀਤਾ ਕਿ ਦਾਤਾ ਜੀ ਅੱਗੇ ਤੋਂ ਮੈਂ ਦਸਾਂ ਨੌਹਾਂ ਦੀ ਕਿਰਤ ਕਮਾਈ ਕਰਾਂਗਾ। ਹੁਣ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਢਹਿ ਕੇ ਭਾਈ ਲਾਲੋ ਜਿਵੇਂ ਮਾਫ਼ੀ ਮੰਗਦਾ ਹੈ, ਤੇ ਸੱਚੇ ਸਤਿਗੁਰ ਪਿਆਰ ਦੇ ਨਾਲ ਇਹਨੂੰ ਸੰਦੇਸ਼ ਦਿੰਦੇ ਨੇ ਮਲਕ ਭਾਗੋ, ਇਸ ਮਲਕ ਭਾਗੋ ਨੂੰ, ਮਲਕ ਭਾਗੋ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਡਿੱਗ ਕੇ ਮਾਫ਼ੀਆਂ ਮੰਗਦਾ ਕਿ ਦਾਤਾ ਇਹ ਬਖਸ਼ਣ ਵਾਲਿਆ, ਇਹ ਦੁਨੀਆਂ ਦੇ ਬਖਸ਼ਣ ਹਾਰ ਦਾਤਾ, ਮੈਨੂੰ ਭੁੱਲੜੇ ਆਦਿ ਨੂੰ ਬਖਸ਼ ਦਿਓ। ਤੇ ਗੁਰਦੇਵ ਪਾਤਸ਼ਾਹ ਉਹਨੂੰ ਕਿਵੇਂ ਬਖਸ਼ਦੇ ਨੇ ਸੁਣੋ ਪਿਆਰ।

ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਪਾਂ ਸਾਰੇ ਇੱਕ ਅਰਦਾਸ ਕਰਿਆ ਕਰੀਏ। ਦਾਤਾ ਜੀ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਟ ਵਿਖੇ ਵਿਖਕਾਈ ਮਾਇਆ ਮੋਹ ਭਰਮ ਪੈ ਭੂਲੇ ਸੁੱਤਦਾਰਾ ਸਿਓ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤਹਿ ਮਲੰਤ ਜਮ ਤਰਾਸ ਮਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ। ਦਾਤਾ ਜੀ ਸਾਨੂੰ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਕੇ ਜਿਉਣ ਦਾ ਵੱਲ ਸਿਖਾ ਦਿਓ। ਹੁਣ ਮਲਕ ਭਾਗੋ ਸਤਿਗੁਰਾਂ ਦੇ ਚਰਨਾਂ ਵਿੱਚ ਡਿੱਗ ਕੇ ਮਾਫੀ ਮੰਗਦਾ ਹੈ ਤੇ ਗੁਰੂ ਪਿਆਰਿਓ ਨਾਲ ਦਾਤ ਮੰਗਦਾ, ਦਾਤਾ ਜੀ ਮੈਨੂੰ ਨਾਮ ਦੀ ਦਾਤ ਬਖਸ਼ੋ, ਤੇ ਸਾਡੀ ਸਿੱਖ ਕੌਮ ਦਾ ਪ੍ਰਚਾਰਕ ਬਣਦਾ ਮਲਕ ਭਾਗੋ, ਦੁਨੀਆਂ ਨੂੰ ਹੋਰਾਂ ਨੂੰ ਵੀ ਧਰਮ ਦੇ ਨਾਲ ਜੋੜਦਾ ਹੈ। ਗੁਰੂ ਪਿਆਰਿਓ ਹੁਣ ਅਸੀਂ ਇਹ ਨਹੀਂ ਕਹਿ ਸਕਦੇ ਕਿ ਗੁਰੂ ਕਾ ਸਿੱਖ ਕਰੋੜਾਂ ਪਤੀ ਨਹੀਂ ਹੋਣਾ ਚਾਹੀਦਾ, ਹੋਣਾ ਚਾਹੀਦਾ, ਅਰਬਾਂ ਪਤੀ ਹੋਣਾ ਚਾਹੀਦਾ ਹੈ, ਪਰ ਸਤਿਗੁਰਾਂ ਦੇ ਉਪਦੇਸ਼ਾਂ ਮੁਤਾਬਕ ਆਪਣੀ ਕਮਾਈ ਕਰ ਵਪਾਰੀ। ਗੁਰੂ ਕੇ ਗੁਰੂ ਪਿਆਰਿਓ ਭਾਈ ਮਨਸੁਖ ਵਪਾਰੀ ਸਨ ਬੜੇ ਵੱਡੇ, ਔਰ ਉਹਨਾਂ ਦਾ ਉਹਨਾਂ ਜ਼ਮਾਨਿਆਂ ਦੇ ਵਿੱਚ ਲੱਖਾਂ ਦਾ ਵਪਾਰ ਹੋਵੇਗਾ, ਔਰ ਸੰਗਲਾ ਦੀਪ ਤੱਕ ਉਹ ਵਪਾਰ ਕਰਿਆ ਕਰਨ ਜਾਂਦੇ ਸਨ। ਹੁਣ ਲੱਖੀ ਸ਼ਾਹ ਵਣਜ਼ਾਰਾ ਹੈ, ਔਰ ਗੁਰੂ ਪਿਆਰਿਓ ਉਹਨਾਂ ਵੇਲਿਆਂ ਦੇ ਵਿੱਚ 500 ਗੱਡਾ ਟਰਾਂਸਪੋਰਟ, ਏਡੀ ਵੱਡੀ ਉਹਦੀ ਟਰਾਂਸਪੋਰਟ ਸੀ, ਪਰ ਹੱਕ ਦੀ ਕਮਾਈ ਕਰਦੇ ਸਨ, ਮੱਖਣ ਸ਼ਾਹ ਲਵਾਣੇ ਦੇ ਬੇੜੇ ਚੱਲਦੇ ਸਨ, ਜਹਾਜ਼ ਚੱਲਦੇ ਸਨ ਸਮੁੰਦਰਾਂ ਦੇ ਵਿੱਚ। ਇਹ ਗੁਰੂ ਕੇ ਸਿੱਖ ਗਰੀਬ ਨਹੀਂ ਹੋਣੇ ਚਾਹੀਦੇ, ਅਮੀਰ ਹੋਣੇ ਚਾਹੀਦੇ ਆ। ਕਿਤੇ ਇਸ ਸਾਖੀ ਤੋਂ ਅਸੀਂ ਇਹ ਨਹੀਂ ਕਹਿਣਾ ਬਈ ਖਰਿਆ ਸਾਡੇ ਅਸੀਂ ਗਰੀਬੀ ਸਾਡੇ ਪੱਲੇ ਹੋਵੇ, ਨਹੀਂ ਅਮੀਰੀ ਹੋਵੇ, ਸ਼ਹਿਨਸ਼ਾਹ ਹੋਈਏ, ਅਸੀਂ ਦੁਨੀਆਂ ਦੇ ਬਾਦਸ਼ਾਹ ਹੋਈਏ, ਪਰ ਅਸੀਂ ਹੱਕ ਦੀ ਕਮਾਈ ਜਿੱਦਾਂ ਸਾਨੂੰ ਸਤਿਗੁਰਾਂ ਨੇ ਉਪਦੇਸ਼ ਦਿੱਤਾ ਨਾ ਕਿ ਘਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ, ਅਸੀਂ ਆਪ ਵੀ ਕਮਾਈ ਕਰੀਏ ਤੇ ਇਹਦੇ ਵਿੱਚੋਂ ਕਿਸੇ ਲੋੜਵੰਦ ਨੂੰ ਵੀ ਦਈਏ। ਇਸ ਸਾਖੀ ਤੋਂ ਇਸ ਘਟਨਾ ਤੋਂ ਸਾਨੂੰ ਇਹ ਉਪਦੇਸ਼ ਮਿਲਦਾ ਤੇ ਕੱਲ੍ਹ ਨੂੰ ਨਵਾਂ ਇਤਿਹਾਸ ਤੁਹਾਡੇ ਸਾਹਮਣੇ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਦੇ ਵਿੱਚੋਂ ਹੋਰ ਕੋਈ ਆਰੰਭਤਾ ਕਰਾਂਗੇ। ਗੁਰੂ ਮਹਾਰਾਜ ਕਿਰਪਾ ਕਰਨ, ਇਤਿਹਾਸ ਬੋਲਦਿਆਂ ਵਿਚਾਰਾਂ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ, ਸਾਧ ਸੰਗਤ ਬਖਸ਼ਣ ਜੋਗਾ ਪਿਆਰੇ ਵਾਲਿਓ, ਜਿੱਥੇ ਆਪਾਂ ਨਿੱਤ ਆਪਣੀ ਚੜ੍ਹਦੀ ਕਲਾ ਵਾਸਤੇ ਪਰਿਵਾਰਾਂ ਦੀ ਤੰਦਰੁਸਤੀ ਵਾਸਤੇ ਅਰਦਾਸਾਂ ਬੇਨਤੀਆਂ ਕਰਦੇ ਹੁੰਦੇ ਹਾਂ ਨਾ, ਉੱਥੇ ਸਾਡੀ ਕੌਮ ਦੇ ਉਹ ਜੁਝਾਰੂ ਯੋਧੇ ਜਿਹੜੇ ਬਿਨਾਂ ਕਾਰਨ ਭਾਰਤ ਦੀ ਸਰਕਾਰ ਨੇ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਆ, ਔਰ ਉਹਨਾਂ ਦੀ ਰਿਹਾਈ ਵਾਸਤੇ ਵੀ ਆਪਾਂ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਿਆ ਕਰੀਏ। ਇਹ ਦਾਤਾ ਤੁਸੀਂ ਬੰਦੀ ਛੋੜੋ, ਔਰ ਤੁਸੀਂ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਰਾਜਿਆਂ ਨੂੰ ਛੁਡਾ ਲਿਆ ਸੀ, ਤੇ ਧੰਨ ਗੁਰੂ ਨਾਨਕ ਮਹਾਰਾਜ, ਤੁਸੀਂ ਬਾਬਰ ਦੀ ਜੇਲ੍ਹ ਦੇ ਵਿੱਚੋਂ ਹਜ਼ਾਰਾਂ ਧੀਆਂ ਭੈਣਾਂ ਨੂੰ ਛੁਡਵਾ ਕੇ ਉਹਨਾਂ ਨੂੰ ਖੁਲਾਸੀ ਦਿੱਤੀ ਸੀ, ਤੇ ਕਿਰਪਾ ਕਰੋ ਆਪਣੇ ਬੱਚਿਆਂ 'ਤੇ ਵੀ ਉਹਨਾਂ ਦੀ ਵੀ ਬੰਦ ਖੁਲਾਸੀ ਹੋ ਕੇ ਉਹ ਆਪਣੇ ਪਰਿਵਾਰਾਂ ਦੇ ਵਿੱਚ ਵਿਚਰ। ਤੇ ਗੁਰੂ ਪਿਆਰਿਓ ਅਸੀਂ ਦੇਖਦੇ ਹਾਂ ਕਈਆਂ ਦਿਨਾਂ ਤੋਂ ਇਸ ਗੁਰੂ ਘਰ ਦੇ ਵਿੱਚ ਬਾਹਰਲੇ ਪਾਸੇ ਸਿੰਘ ਅਲਬਰਟਾ ਦੇ ਵਿੱਚ ਰੈਫਰੈਂਡਮ ਜਿਹੜਾ ਹੋ ਰਿਹਾ ਨਾ ਉਹਦੇ ਵਾਸਤੇ ਪ੍ਰਚਾਰ ਕਰਨ ਵਾਸਤੇ ਆਉਂਦੇ। ਗੁਰੂ ਪਿਆਰਿਓ ਇਹ ਐਡਮਿੰਟਨ ਦੇ ਵਿੱਚ 18 ਤਰੀਕ ਨੂੰ ਰੈਫਰੈਂਡਮ ਹੋ ਰਿਹਾ, ਉਹਦੇ ਵਿੱਚ ਯੋਗਦਾਨ ਜਿਸ ਵੀ ਕਿਸੇ ਵਿੱਚ ਬੰਦੇ ਵਿੱਚ ਹੋ ਫੁਰਸਤ ਹੈ ਸਿੱਖ ਵਿੱਚ ਉਹ ਜ਼ਰੂਰ ਜਾਇਓ ਜੀ, ਔਰ ਤੁਸੀਂ ਆਪਣੇ ਹੱਕ ਦੀ ਗੱਲ ਕਰਨੀ ਹੈ, ਕਾਨੂੰਨ ਤੌਰ ਦੇ ਉੱਤੇ ਕਰਨੀ ਆ, ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ। ਗੁਰੂ ਮਹਾਰਾਜ ਕਿਰਪਾ ਕਰਿਓ, ਢਾਡੀ ਜਥੇ ਨੂੰ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ ਤਵੀ ਚਲਾਇਓ ਸਭ ਸਿੱਖ।

ਧਰ ਸੋ ਹਮਰੀ ਰੱਛਿਆ ਕਰੇ ਗੁਰੂ ਕਲਗੀ ਧਰ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਮੈਂ ਤੁਧ ਆਗੇ ਅਰਦਾਸ।

जैत सरी महल्ला चौथा।

0: ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਟ ਮਹੱਲਾ ਪੰਜੇ ਵਾਹ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੋਂ ਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਘਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਉ। ਨਾਨਕ ਪ੍ਰਭ ਅਵਨਾਸੀ, ਤਾਂ ਕੀ ਸੇਵਨ ਬਿਰਤੀ ਜਾਸੀ। ਆਨੰਦ ਕਰਹਿ ਤੇਰੇ ਦਾਸਾ, ਜਾ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜੇ ਵਾਹ। ਤਾਤੀ ਵਾਹ ਨਾਲ ਲੱਗਈ, ਪਾਰ ਬ੍ਰਹਮ ਸ਼ਰਣ ਆਈ। ਚੋਂ ਗਿਰਦ ਹਮਾਰਾ, ਰਾਮ ਕਾਰ ਦੁਖ ਲੱਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਓ ਖੁਦ ਦੀਆਂ, ਏ ਕਾਲੀ ਬਲਾਈ। ਰਹਾਉ ਰੱਖ ਲਈਏ ਤਿੰਨ ਰੱਖਣ ਹਾਰ, ਸਭ ਵਿਆਧ ਮਿਟਾਈ। ਕਹੋ ਨਾਨਕ ਕਿਰਪਾ ਭਾਈ, ਪ੍ਰਭ ਭੈ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ, ਨਾਨਕ ਨੀਤ ਨਾ ਹੋ ਨਾ ਤੂੰ ਨਾ ਛੁੱਟ ਹੈ। ਨਿਕਟ ਨਾ ਜਾਈਓ ਦੂਤ। ਸਲੋਕ ਮਹੱਲਾ ਪੰਜੇ ਵਾਹ। ਮਨ ਮਹਿ ਚਿਤ ਬੋ ਚਿਤ ਬਨੇ, ਉਦਮ ਕਰੋ ਉਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕੇ ਮੀਤ। ਸੋਹਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਈ ਵਿਚਾਰੋ। ਤਿਤ ਕਰ ਗਾਵੋ ਸੋਹਿਲਾ, ਸਿਵਰ ਹੋ ਸਿਜਣ ਹਾਰੋ। ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ, ਹੋਮ ਵਾਰੀ ਜਿਤ ਸੋਹਿਲਾ ਸਦਾ।

ਸਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵ ਹੁਤੇਲ ਦੇਹੋ ਸਜਣ ਅਸੀ ਸੜਿਆ ਜਿਉ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜ ਨਿਤ ਪਵਨ ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰੰਗ ਸਮੂਲ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਤ ਹੋਏ ਸੋ ਘਰ ਰੱਖ ਵਡਾਈ ਤੋਏ ਰਹਾਉ ਵਿਸੋਏ ਚਸਗਿਆ ਘੜੀਆ ਪਹਿਰਾ ਤਿੱਤੀ ਵਾਰੀ ਮਾਹ ਹੋਆ ਸੂਰਜੇ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗਤ ਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੁੱਪ ਮਲਿਆਨ ਲੋ ਪਵਨ ਚਮਰੋ ਕਰੇ ਸਗਲ ਮੁਨ ਰਾਏ ਫੂਲ ਅੰਤ ਜੋਤੀ

ਨੈਨ ਹੈ ਤੋਏ ਕੋ ਸਹਿਸ ਮੂਤ ਨੰਨਾ ਇੱਕ ਤੋਹੀ ਸਹਿਸ ਪਦ ਬਿਮਲ ਨਾਨੀ ਇੱਕ ਪਦ ਗੰਧ ਬਿਨ ਸਹਿਸਤਾਵ ਗੰਧ ਵਿੱਚ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਕੀ ਜੋਤ ਪ੍ਰਗਟ ਹੋਏ ਜੋਤਿ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ

ਮਹਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ ਮੇਰ ਸਾਧੂ ਕੰਡਲ ਕੰਡਾਹੇ। ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾਹੇ। ਕਰ ਸਾਧੂ ਅੰਜੁਲੀ ਪੁਨ ਵੱਡਾ ਹੈ, ਕਾਡੰਡੌਤ ਪੁਨ ਵੱਡਾ ਹੈ। ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ, ਤਿਨੇ ਅੰਤਰ ਹੋਮੇ ਕੰਡਾ ਹੈ। ਜਿਉਂ ਜਿਉਂ ਚੱਲ ਹੈ ਚੁਬੈ ਦੁਖ ਪਾਵ ਹੈ, ਜਮਕਾਲ ਸਹਿ ਸੇ ਡੰਡਾ ਹੈ। ਹਰ ਜਨ ਹਰ ਹਰ ਨਾਮ ਸੁਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ। ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਾਮ ਗਰੀਬ

ਵੇਲਾ ਔਧ ਕਟੇ ਦਿਨ ਸੁਰੈਣ ਹਾਰੇ ਮਨ ਗੁਰਮਿਲ ਕਾਇ ਸਵਾਰੇ ਰਹਾਉ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸਹਿ ਜਗਾਈ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧ ਅਗੇ ਅਰਦਾਸ ਹਮਾਰੀ ਜੀਓ, ਕਉ ਨਾਨਕ ਸਭ ਤੇਰੀ ਵਡਿਆਈ, ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਸ੍ਰੀ ਭਗਵਤੀ ਜੀ ਸਹਾਇ ਵਾਲ ਸ੍ਰੀ ਭਗਵਤੀ ਜੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰੂ ਅਮਰਦਾਸ ਰਾਮਦਾਸ ਹੋਏ ਸਹਾਇ, ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਰਾਏ, ਸ੍ਰੀ ਹਰਕ੍ਰਿਸ਼ਨ ਧਿਆਈਆ ਜੇ ਜਿੱਥੇ ਸਦੋ ਜਾਏ, ਤੇਗ ਬਹਾਦਰ ਸਿਮਰੀਆ ਕਰਨੋਂ ਦਿਆ ਵਹਿ ਤਾਏ, ਸਭ ਤਾਈ ਹੁਣਾਂ ਜੀ ਸਹਾਇ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਮ੍ਰਿਤ ਕੇ ਦਾਤੇ, ਪੰਥ ਦੇ ਬਾਲੀ ਸਰਬੰਸ ਦਾਨੀ, ਚਿੱਟੀਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ, ਸਭ ਥਾਈ ਹੁਣਾਂ ਜੀ ਸਹਾਇ। ਦਸਾਂ ਪਾਤਸ਼ਾਹਾਂ ਕੀ ਆਤਮ ਜੋਤ ਜਾਦੀ ਜੋਤ, ਪਰਮੇਸ਼ਵਰ ਦਾ ਹਿਰਦਾ ਸਵਰੂਪ, ਜਾਰਾ ਜੂਰ ਹਾਜਰਾ ਹਜੂਰ, ਸਰਵ ਕਲਾ ਭਰਪੂਰਨਾ, ਬਾਣੀ ਕੇ ਬਸ ਕਾਲਜੋ ਕੇ ਜਹਾਜ, ਹਲਤ ਬਲਤ ਕੇ ਰੱਖੇ ਲੋਹ ਪਲੋਹ ਦੇ ਸਾਇਕ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਜੀ ਦਾਰ ਵੱਲ ਧਿਆਨ ਤਰਕੇ ਬੋਲੋ ਜੀ। ਹੇ ਨਿਮਾਣਿਆਂ ਦੇ ਮਾਨ, ਨਿਤਾਨਿਆਂ ਦੇ ਤਾਣ, ਨਿਓਟੀਆਂ ਦੀ ਓਟ, ਨਿਆਸਰਿਓ ਕਾ ਆਸਰਾ ਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰ ਹੈ, ਕੋਟਾਨ ਕੋਟ ਸ਼ੁਕਰ ਹੈ, ਜੋ ਕਿ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਪਾਵਾਂ ਤਖ਼ਤ ਸੁਭਾਈਮਾਨ ਹੋ ਕੇ ਸਿੱਖ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ਿਸ਼ ਕੀਤੇ, ਇਸ ਵਕਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ, 16 ਸਾਹਿਬ ਦੇ ਜਾਪ ਹੋਏ, ਬੇਅੰਤ ਬੇਅੰਤ ਭੁੱਲਾਂ ਹੋਈਆਂ, ਕਿਰਪਾ ਕਰਕੇ ਬਖਸ਼ ਲੈਣਾ ਬਖਸ਼ ਲੈਣਾ। 4 ਪੈ ਦਿਨ ਆਪ ਜੀ ਦੇ ਪਾਣੀ ਅੰਦਰ ਬਤੀਤ ਹੋਇਆ ਹੈ, 4 ਪੈ ਰਹਿਣ ਲਈ ਹੈ, ਸੁੱਖਾਂ ਦੀ ਬਤੀਤ ਕਰਨੀ, ਅੰਮ੍ਰਿਤ ਵੇਲੇ ਦਾ ਜਗਣਾ, ਪ੍ਰੇਮਾ ਭਗਤੀ ਅੰਤਰਾਤਮੇ ਸੋਝੀ ਬਖਸ਼ਿਸ਼ ਕਰਨੀ। ਪਿਤਾ ਜੀ ਕਿਰਪਾ ਕਰੋ, ਆਪ ਜੀ ਆਪਣੇ ਸੋਹਣੇ ਸੋਹਣੇ ਆਸਣਾਂ 'ਤੇ ਬਿਰਾਜਮਾਨ ਹੋਵੋ, ਸੰਗਤਾਂ ਨੂੰ ਖੁਸ਼ੀਆਂ ਬਖਸ਼ੀ ਕਰੋ, ਸੁੱਖ ਹੋਏ ਤੇਰਾ ਹੀ ਨਾਮ ਚਿਤਾਵੇ, ਨਾਨਕ ਨਾਮ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

तेग तेग पंथ की राज करेगा झूलते निशान रहे लागते दीवान रहें।

ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਨ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸੁਆਲਿਹੋ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰੀਆਓ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਨ ਲਿਵਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋਵ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾ ਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਵ ਫੁਰਮਾਏ ਤਿਵ ਤਿਵ ਪਾਹੇ ਜੇ ਤਾ ਕੀਤਾ ਤੇ ਤਾ ਨਾਉ ਵਿਨ ਨਾਵੈ ਨਾਹੀ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉੱਤਰ ਸੋ ਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ ਭਰੀਐ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵਹੁ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਥ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਨ ਸੋ ਵੇਲਾ ਵਖਤ ਕਵਨ ਕਵਨ ਥਿਤ ਕਵਨ ਵਾਰ ਕਵਨ ਸੇ ਰੁਤੀ ਮਾਹੋ ਕਵਨ ਜਿਤ ਹੋਆ ਆਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੁਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕਾਉ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪਾਉ ਜਾਣੈ ਅੱਗੇ ਗਇਆ ਨਾ ਸੋ ਹੈ ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇਕ ਵਾਤ ਸਹਿਸ ਅਠਾਰ ਹੈ ਕਹਿਣ ਕਤੇਬਾ ਅਸਲੂ ਇਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾ ਲਾਹੇ ਏਤੀ ਸੁਰਤ ਨਾ ਪਾਈਆ ਨਦੀਆ ਅਤੈ ਵਾਹ ਪਵਹਿ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨਹੂ ਨਾ ਵਿਸਰਹਿ ਅੰਤ ਨਾ ਸਿਫਤੀ ਕਹਿਣ ਨਾ ਅੰਤ
अंत ना करने देन ना अंत, अंत ना वेखन सुनन ना अंत, अंत ना जापै क्या मन मंत, अंत ना जापै कीता आकार, अंत ना जापै पारावार, अंत कारण केते बिल लाहे ताके अंत ना पाए जाहे, एहो अंत ना जाने कोए, बहुता कहिया बहुता होए, वड्डा साहिब ऊंचा थाओ, ऊंचे उपर ऊंचा नाओ, एवड ऊंचा हो वै कोए, तिस ऊंचे कौ जाने सोए, जेवड आप जाने आप आप, नानक नदरी करमी दात, बहुता कर्म लिखिया ना जाए, वड्डा दाता तिल ना तमाए, केते मंगह जोद अपार, केते आ गणत नहीं विचार, केते खप तुटह वेकार, केते लै लै मुकर पाहे, केते मूर्ख खाही खाहे, केते आ दुख भूख साद मार, एह पे दात तेरी दातार, बंद खलासी भाण होए होर, आख ना सकै कोए, जे को खाए क आखन पाए, ओहो जाने जेतिया मोहे खाए, आपे जाने आपे दे आपे जाने आपे दे, आख है से पे केई के, जेसनो बक्से सिफत सालाह, नानक पात साही पात साह, अमुल गुण अमुल वापार, अमुल वापारिये अमुल भंडार, अमुल आवह अमुल लै जाहे, अमुल पाए अमुला समाहे, अमुल धर्म अमुल दीबान, अमुल तुल अमुल परवान, अमुल बख्शीस अमुल निशान, अमुल कर्म अमुल फुरमान, अमुलो अमुल आख्या ना जाए, आख आख रहे लेवलाए, आख है वेद पाठ पुराण, आख है पढ़े करह वख्यान, आख है ब्रह्मे आख है इंद, आख है गोपी तै गोविंद, आख है ईसर आख है सिद्ध, आख है केते कीते बुद्ध, आख है दानव आख है देव, आख है सुर नर मुन जन सेव, केते आख है आखन पाहे, केते कह कह उठ उठ जाहे, एते कीते होर करे हे ता आख ना सकह केई के, जेवड भावे तेवड होए, नानक जाने साचा सोए, जे को आख बोल वे गाड़, ता लिखिया सिर गावारा गावार, सो दार के हा सो घर के हा, जित बह सर्ब समाले वाजे नाद, अनेक असंखा केते वावन हारे, केते राग परि स्यो कहियन, केते गावन हारे, गावह तुहनो पौन पानी बै संतर, गावह राजा धर्म दुआरे, गावह चित गुपत लिख जान है, लिख लिख धर्म विचारे, गावह ईसर ब्रह्मा देवी सोहन सदा सवारे, गावह इंद इदासन बैठे देवते आदार नाले, गावह सिद्ध समाधि अंदर, गावन साध विचारे, गावन जति सती संतोखी, गावह वीर करारे, गावन पंडित पढ़न रखीसर, जुग जुग वेदा नाले, गावह मोहनिया मन मोहन, सुरगा मच पयाले, गावन रतन उपाय तेरे, अठ सठ तीर्थ नाले, गावह जोध महाबाल सूरा, गावह खानी चारे, गावह खंड मंडल वर भंडा, कर कर रखे तारे से, तुदनो गावह जो तुद भावन, रते तेरे भगत रसाले, होर केते गावन से मैं चेतना आवन, नानक क्या विचारे, सोई सोई सदा सच साहिब, साचा साची नाई है, पी होसी जाय ना जासी रचना, जिन रचाई रंगी रंगी भाती, कर कर जिन से माया जिन उपाई, कर कर वेखै कीता आपना, जेव तिस दी वडियाई, जो तिस भावै सोई करसी, हुक्म ना करना जाई, सो पात साहो साहा पात साहिब, नानक रहन रजाई, मुंदा संतोख सरम पत झोली, मुंदा संतोख सरम पत झोली, ध्यान की करहै बिभूत, खिंथा काल कुवारी काया, जुगत डंडा प्रतीत, आई पंथी सगल जमाती, मन जीता जग जीत, आदेश तिसा आदेश, आदि अनिल अनाद अनाहत, जुग जुग एको वेस,
ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਜਹ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਯੋਗ ਵਿਯੋਗ ਦੁਇਕਾਰ ਚਲਾਵਹਿ ਲੇਖੇ ਆਵਹਿ ਭਾਗ ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਨ ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀਆ ਹੈ ਏਕ ਨਾਮ ਜਗਦੀਸ਼ ਏ ਤੋ ਰਾਹੇ ਪਤ ਪਵੜੀਆ ਚੜੀਐ ਹੋਏ ਇੱਕੀਸ ਸੁਨ ਗੱਲਾ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨਿਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋਹ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਘੜੀਆ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀਆ ਗੱਲਾ ਕਥੀਆ ਨਾ ਜਾਹੇ ਜੇ ਕੋ ਕਹੈ ਪਿਛੈ ਪਛੁਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਬਾਲ ਸੂਰ ਤਿੰਨ ਮਹਿ ਰਾਮ ਰਹਿਆ ਭਾਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨਾ ਕਥਨੇ ਜਾਹੇ ਨਾ ਓਹੇ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸਹਿ ਕੇ ਲੋ ਕਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾ ਅੰਤ ਨਾ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰਾ ਧੀਰਜ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭਉ ਖਲਾ ਗਣ ਤਪ ਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਜਾਪ। ਸ੍ਰੀ ਮੁੱਖ ਵਾਕ ਪਾਤ ਸਾਹੀ ਦਸਵੀਂ ਛਪੈ ਛੰਦ ਤਵੈ ਪ੍ਰਸਾਦ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋਉ ਕਹਿ ਨਾ ਸਕਤ ਕਿਹ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿ ਜੈ ਕੋਟ ਇੰਦਰ ਇੰਦਰਾਨ। ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ। ਨੇਤ ਨੇਤ ਬਨ ਤ੍ਰਿਨ ਕਹਿਤ ਤਵੈ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਭੁਜੰਗ ਪ੍ਰਿਆਤ ਛੰਦ। ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਭੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਤਾਮੰ ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਛੇਦੇ ਨਮਸਤੰ ਅਗਾਧੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋ ਏਕੈ ਨਮਸਤੰ ਅਨੇਕੈ ਨਮਸਤੰ ਅਭੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਧੂਤੇ ਨਮਸਤੰ ਅਭੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤ੍ਰਿਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤ੍ਰਿਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੋਜੋਗੇ ਨਮਸਤੰ ਅਰੰਗੇ ਨਮਸਤੰ ਅਭੰਗੇ ਨਮਸਤੰ ਅਗੰਮੇ ਨਮਸਤਸਤਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਬੇ ਨਮਸਤਸਤ ਅਜਬੇ ਅਦੇਸੰ ਅਦੇਸੇ ਨਮਸਤੰ ਅਭੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਭਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਬਰੂਪੇ ਨਮੋ ਸਰਬਭੂਪੇ ਨਮੋ ਸਰਬਖਾਪੇ ਨਮੋ ਸਰਬਥਾਪੇ ਨਮੋ ਸਰਬਕਾਲੇ ਨਮੋ ਸਰਬਪਾਲੇ ਨਮਸਤਸਤ ਦੇਵੈ ਨਮਸਤੰ ਅਭੇਵੈ ਨਮਸਤੰ ਅਜਨਮੇ ਨਮਸਤੰ ਸੁਬਨਮੇ ਨਮੋ ਸਰਬਗਾਉਣੇ ਨਮੋ ਸਰਬਭਾਉਣੇ ਨਮੋ ਸਰਬਰੰਗੇ ਨਮੋ ਸਰਬਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰ ਅਭਰਨੇ ਨਮਸਤੰ ਅਮਰਨੇ ਨਮਸਤੰ ਜਰਾਰੰ ਨਮਸਤੰ ਕਿਰਤਾਰੰ ਨਮੋ ਸਰਬਧੰਦੇ ਨਮੋਸਤ ਅਬੰਧੇ ਨਮੋ ਸਰਬਧੰਦੇ ਨਮੋਸਤ ਅਬੰਧੇ ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤਰਾਗੇ ਨਮਸਤੰ ਸੁਹਾਗੇ ਨਮੋ ਸਰਬਸੋਖੰ ਨਮੋ ਸਰਬਪੋਖੰ ਨਮੋ ਸਰਬਕਰਤਾ ਨਮੋ ਸਰਬਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬਦਿਆਲੇ ਨਮੋ ਸਰਬਪਾਲੇ ਚਾਚਰੀ ਛੰਦ ਤਵੈ ਪ੍ਰਸਾਦ। ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਭੇਖ ਹੈ ਅਨਾਮ ਹੈ ਅਕਾਮ ਹੈ ਅਤੇ ਹੈ ਅਭੇ ਹੈ ਅਜੀਤ ਹੈ ਅਭੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਬਰਨ ਹੈ ਅਭੂਤ ਹੈ ਅਭਰਨ ਹੈ ਅਗੰਜ ਹੈ ਅਭੰਜ ਹੈ ਅਚੂਜ ਹੈ ਅਝੰਜ ਹੈ ਅਮੀਕ ਹੈ ਰਫੀਕ ਹੈ ਅਧੰਦ ਹੈ ਅਬੰਧ ਹੈ ਨਿਰਬੂਝ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅੱਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ।

ਤੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪਰਭੰਗੀ ਪਰਮਾਥੇ ਸਮਸਤੀ ਬੇਭੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰ ਪਰਮ ਰੂਪੇ ਨਮੋ ਜੋਗ ਜੋਗੇ ਸਵਰੰ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਭੇਖੀ ਅਭਰਮੀ ਅਭੁੱਗੀ ਅਭੁਗਤੇ ਨਮੋ ਜੋਗ ਜੋਗੇ ਸਵਰੰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹੰ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰ ਇਸ ਨਾਨੰ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰ ਸਦਾ ਸੱਚ ਦਾ ਨੰਦ ਸਰਬੰ ਪਰਣਾਸੀ ਅਨੂਪੇ ਅਰੂਪੇ ਸਮਸਤੁਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਦੋ ਉਰਦ ਅਰਦੰ ਅਗੰ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪੁਰੋਸ਼ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਲੰ ਅਛੇਦੀ ਅਭੇਦੀ ਅਨਾਮੰ ਅਕਾਮੰ ਸਮਸਤੋ ਪਰਾਜੀ ਸਮਸਤਸਤ ਧਾਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਭੀਤ ਹੈ ਅਭੇ ਹੈ ਪ੍ਰਭੂ ਹੈ ਅਜੂ ਹੈ ਅਦੇਸ ਹੈ ਅਭੇਸ ਹੈ ਪੁਜੰਗ ਪਰਿਆਤ ਛੰਦ ਅਗਾਧੇ ਅਬਾਧੇ ਅਨੰਦੀ ਸਰੂਪੇ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮਸਤਵੰ ਨਿਰਨਾਥੇ ਨਮਸਤਵੰ ਪਰਮਾਥੇ ਨਮਸਤਵੰ ਅਗੰਜੇ ਨਮਸਤਵੰ ਅਪੰਜੇ ਨਮਸਤਵੰ ਅਕਾਲੇ ਨਮਸਤਵੰ ਅਪਾਲੇ ਨਮੋ ਸਰਬ ਦੇਸੇ ਨਮੋ ਸਰਬ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਪੀਤੰ ਨਮੋ ਸਰਬ ਗਿਆਨੰ ਨਮੋ ਪਰਮਤਾਨੰ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰਿਸੰ ਨਮੋ ਸਰਬ ਕ੍ਰਿਸੰ ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਪਰਣਾਸੀ ਸਦਾ ਸਰਬਦਾ ਰਿੱਧ ਸਿੱਧੰ ਨਿਵਾਸੀ ਚਰਪਟ ਛੰਦ ਤਵੈ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਭੁਗਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਭੇਵੰ ਸਰਬੰ ਕਾਲੇ ਸਰਬੰ ਪਾਲੇ ਰੂਆਲ ਛੰਦ ਤਵੈ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਬ ਮਾਨ ਤ੍ਰਿਮਾਨ ਦੇਵ ਅਭੇਵ ਆਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲ ਜਤਰ ਤਤਰ ਬਿਰਾਜ ਹੀ ਅਵਧੂਤ ਰੂਪ ਰਿਸਾਲ ਨਾਮ ਠਾਮ ਨਾ ਜਾਤ ਜਾ ਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਅਜੋਨ ਆਦ ਅਸੇਖ ਦੇਸ ਔਰ ਨਾ ਭੇਸ ਜਾ ਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਬੇਹੀਨ ਪੇਖਤ ਧਾਮ ਹੂ ਨਹਿ ਜਾਹੇ ਸਰਬ ਮਾਨ ਸਰਬਤਰ ਮਾਨ ਸਦੈਵ ਮਾਨ ਤਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ ਦੇਵ ਭੇਵ ਨਾ ਜਾਨ ਹੀ ਜਿਹ ਬੇਦ ਔਰ ਕਤੇਬ ਰੂਪ ਰੰਗ ਨਾ ਜਾ ਤੇ ਪਾ ਤੇ ਸੋ ਜਾਨਈ ਕਿਹ ਜੇਬ ਤਾਤ ਮਾਤ ਨਾ ਜਾਤ ਜਾ ਕਰ ਜਨਮ ਮਰਨ ਬੇਹੀਨ ਚੱਕਰ ਬੱਕਰ ਫਿਰੈ ਚੱਤਰ ਚੱਕ ਮਾਨ ਹੀ ਪੁਰ ਤੀਨ ਲੋਕ ਚੌਦਹ ਕੇ ਬਿਖੈ ਜਗ ਜਾਪਈ ਜਿਹ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਭੈ ਜਿਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ
ਸਰਬ ਬਿਸਵ ਰਚਿਓ ਸੋਇਅੰ ਭਵ ਗੜਨ ਭੰਜਨ ਹਾਰ।

ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲਖ ਅਭੇਸ ਅੰਗ ਰਾਗ ਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨ ਉਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਤਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨ ਭੇਖ ਸਰਬ ਸਾਸਤਰ ਨਾ ਜਾਨਹੀ ਜਿਹ ਰੂਪ ਰੰਗ ਆ

ਮਹਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨ ਭੂਤ ਅੰਗ ਆਭਾ ਅਭੰਗ ਗਤਮਿਤ ਅਪਾਰ ਗੁਣ ਗਨ ਉਦਾਰ ਮੁਨ ਗਨ ਪਰਨਾਮ ਨਿਰਭੈ ਨਿਕਾਮ ਅਤ ਦੁਤ ਪ੍ਰਚੰਡ ਮਿਤ ਗਤ ਅਖੰਡ ਅਲਿਸਿਆ ਕਰਮ ਅਦ੍ਰਿਸਿਆ ਧਰਮ ਸਰਬਾ ਭਾਰ ਨਾਢੈ ਅਨ ਦੰਡ ਬਾਢੈ ਚਾਚਰੀ ਛੰਦ ਤੁਐ ਪ੍ਰਸਾਦ ਮੁਗੋ ਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਅੰ ਕਰਿਅੰ ਨਿਰਨਾਮੇ ਅਕਾਮੇ ਭੁਜੰਗ ਪ੍ਰਿਆਤ ਛੰਦ ਚੱਤਰ ਚੱਕਰ ਕਰਤਾ ਚੱਤਰ ਚੱਕਰ ਹਰਤਾ ਚੱਤਰ ਚੱਕਰ ਦਾਨੇ ਚੱਤਰ ਚੱਕਰ ਜਾਨੇ ਚੱਤਰ ਚੱਕਰ ਵਰਤੀ ਚੱਤਰ ਚੱਕਰ ਭਰਤੀ ਚੱਤਰ ਚੱਕਰ ਪਾਲੇ ਚੱਤਰ ਚੱਕਰ ਕਾਲੇ ਚੱਤਰ ਚੱਕਰ ਪਾਸੇ ਚੱਤਰ ਚੱਕਰ ਵਾਸੇ ਚੱਤਰ ਚੱਕਰ ਮਾਨਿਆ ਚੱਤਰ ਚੱਕਰ ਦਾਨਿਆ ਚਾਚਰੀ ਛੰਦ ਨਾ ਸੱਤਰੈ ਨਾ ਮਿੱਤਰੈ ਨਾ ਭਰਮੰਗ ਨਾ ਪਿੱਤਰੈ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿੱਤਰੈ ਨਾ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਿਥੀ ਸੈ ਅਦੀਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਛੰਦ ਤੁਐ ਪ੍ਰਸਾਦ ਕਥਤੇ ਕਿ ਆ ਛਿਜ ਦੇਸੈ ਕਿ ਆ ਭਿਜ ਭੇਸੈ ਕਿ ਆ ਗੰਜ ਕਰਮੈ ਕਿ ਆ ਭੰਜ ਭਰਮੈ ਕਿ ਆ ਭਿਜ ਲੋਕੈ ਕਿ ਆ ਦਿੱਤ ਸੋਕੈ ਕਿ ਅਵਧੂਤ ਬਰਨੈ ਕਿ ਵਿਭੂਤ ਕਰਨੈ ਕਿ ਰਾਜੰ ਪ੍ਰਭਾ ਹੈ ਕਿ ਧਰਮੰ ਤੁਜਾ ਹੈ ਕਿ ਆ ਸੋਕ ਬਰਨੈ ਕਿ ਸਰਬਾ ਅਪਰਨੈ ਕਿ ਜਗਤੰ ਕ੍ਰਿਤੀ ਹੈ ਕਿ ਛਤਰੰ ਛਤਰੀ ਹੈ ਕਿ ਬ੍ਰਹਮੰ ਸਰੂਪੈ ਕਿ ਅਨਭਉ ਅਨੂਪੈ ਕਿ ਆਦਿ ਅਦੇਵ ਹੈ ਕਿ ਆਪ ਅਭੇਵ ਹੈ ਕਿ ਚਿਤਰੰਗ ਬੇਹੀਨੈ ਕਿ ਏਕੈ ਅਧੀਨੈ ਕਿ ਰੋਜੀ ਰਜਾਕੈ ਰਹੀਮੈ ਰਿਹਾਕੈ ਕਿ ਪਾਕ ਬੇਐਬ ਹੈ ਕਿ ਗੈਬੁਲ ਗੈਬ ਹੈ ਕਿ ਅਫਬੁਲ ਗੁਨਾਹ ਹੈ ਕਿ ਸਾਹਾਨ ਸਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦੇਹਾਂਦ ਹੈ ਕਿ ਰਾਜ ਕਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ ਕਿ ਸਰਬੱਤਰ ਮਾਨਿਆ ਕਿ ਸਰਬੱਤਰ ਦਾਨਿਆ ਕਿ ਸਰਬੱਤਰ ਗਾਉਣਾ ਕਿ ਸਰਬੱਤਰ ਭਾਉਣਾ ਕਿ ਸਰਬੱਤਰ ਦੇਸੈ ਕਿ ਸਰਬੱਤਰ ਭੇਸੈ ਕਿ ਸਰਬੱਤਰ ਰਾਜੈ ਕਿ ਸਰਬੱਤਰ ਸਾਜੈ ਕਿ ਸਰਬੱਤਰ ਦੀਨੈ ਕਿ ਸਰਬੱਤਰ ਲੀਨੈ ਕਿ ਸਰਬੱਤਰ ਜਾਹੋ ਕਿ ਸਰਬੱਤਰ ਭਾਹੋ ਕਿ ਸਰਬੱਤਰ ਦੇਸੈ ਕਿ ਸਰਬੱਤਰ ਭੇਸੈ ਕਿ ਸਰਬੱਤਰ ਕਾਲੈ ਕਿ ਸਰਬੱਤਰ ਪਾਲੈ ਕਿ ਸਰਬੱਤਰ ਹੰਤਾ ਕਿ ਸਰਬੱਤਰ ਗੰਤਾ ਕਿ ਸਰਬੱਤਰ ਭੇਖੀ ਕਿ ਸਰਬੱਤਰ ਭੇਖੀ ਕਿ ਸਰਬੱਤਰ ਕਾਜੈ ਕਿ ਸਰਬੱਤਰ ਰਾਜੈ ਕਿ ਸਰਬੱਤਰ ਸੋਖੈ ਕਿ ਸਰਬੱਤਰ ਭੁਖੈ ਕਿ ਸਰਬੱਤਰ ਤਰਾਣੈ ਕਿ ਸਰਬੱਤਰ ਪ੍ਰਾਣੈ ਕਿ ਸਰਬੱਤਰ ਦੇਸੈ ਕਿ ਸਰਬੱਤਰ ਭੇਸੈ ਕਿ ਸਰਬੱਤਰ ਮਾਨਿਆ ਸਦੈਵੰ ਪ੍ਰਧਾਨਿਆ ਕਿ ਸਰਬੱਤਰ ਜਾਪਿਆ ਕਿ ਸਰਬੱਤਰ ਥਾਪਿਆ ਕਿ ਸਰਬੱਤਰ ਭਾਨੈ ਕਿ ਸਰਬੱਤਰ ਮਾਨੈ ਕਿ ਸਰਬੱਤਰ ਇੰਦਰੈ ਕਿ ਸਰਬੱਤਰ ਚੰਦ੍ਰੈ ਕਿ ਸਰਬੰ ਕਲੀਮੈ ਕਿ ਪਰਮੰ ਫਹੀਮੈ ਕਿ ਆਕਲ ਅਲਾਮੈ ਕਿ ਸਾਹਿਬ ਕਲਾਮੈ ਕਿ ਹੁਸਨੁਲ ਵਜੂ ਹੈ ਤਮਾਮੁਲ ਰਜੂ ਹੈ ਹਮੇਸੁਲ ਸਲਾਮੈ ਸਲੀਖਤ ਮੁਦਾਮੈ ਗਨੀਮੁਲ ਸਿਕਸਤੈ ਗਰੀਬੁਲ ਪਰਸਤੈ ਬਿਲੰਦੁਲ ਮਕਾਨੈ ਜਮੀਨੁਲ ਜਮਾਨੈ ਤਮੀਜੁਲ ਤਮਾਮੈ ਰਜੂਅਲ ਨਿਧਾਨੈ ਹਰੀਫੁਲ ਅਜੀਮੈ ਰਜਾਇਕ ਯਕੀਨੈ ਅਨੇਕੁਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜੀਜੁਲ ਨਿਵਾਜ ਹੈ ਗਨੀਮੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਗਤ ਪ੍ਰਭਾ ਹੈ ਸੁਜੁਗਤ ਸੁਧਾ ਹੈ ਸਦੈਵੰ ਸਰੂਪ ਹੈ ਅਭੇਦੀ ਅਨੂਪ ਹੈ ਸਮਸਤ ਪਰਾਜ ਹੈ ਸਦਾ ਸਰਬਸਾਜ ਹੈ ਸਮਸਤੁਲ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਓ ਅੰਗ ਆਦਿ ਰੂਪੇ ਅਨਾਦ ਸਰੂਪੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰ ਤ੍ਰਿਬਾਧੇ ਅਗੰਜੇ ਅਗਾਧੇ ਸੁਭੰ ਸਰਬ ਭਾਗੇ ਸੁਸਰਬਾ ਅਨੁਰਾਗੈ ਤ੍ਰਿਭੁਗਤ ਸਰੂਪ ਹੈ ਅਛਿਜ ਹੈ ਅਛੂਤ ਹੈ ਕਿ ਨਰਕੰ ਪਰਨਾਸ ਹੈ ਪ੍ਰਿਥੀ ਉਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵੰ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਜੁਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਜੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ।

ਇਹ ਮਾਇਆ ਜਗ ਮੋਹਨੀ ਭਾਈ ਕਰਮ ਸਭੇ ਵੇਕਾਰੀ।

ਭਾਈ ਅੰਤਰ ਮੈਲ ਵਿਕਾਰੀ ਇਨ ਬਿਦ ਡੂਬੀ ਮਾਕੁਰੀ ਭਾਈ ਉਂਡੀ ਸਿਰ ਕੈ ਭਾਰੀ ਦੁਰਮਤ ਘਣੀ ਵਿਗੂਤੀ ਭਾਈ ਦੂਜੈ ਭਾਈ ਖੁਆਈ ਬਿਨ ਸਤਗੁਰ ਨਾਮ ਨਾ ਪਾਈਐ ਭਾਈ ਬਿਨ ਨਾਮੈ ਭਰਮ ਨਾ ਜਾਈ ਸਤਗੁਰ ਸੇਵੇ ਤਾ ਸੁਖ ਪਾਏ ਭਾਈ ਆਵਨ ਜਾਨ ਰਹਾਈ ਸਾਚ ਸਹਿਜ ਗੁਰ ਤੇ ਉਪਜੈ ਭਾਈ ਮਨ ਨਿਰਮਲ ਸਾਚ ਸਮਾਈ ਗੁਰ ਸੇਵੇ ਸੋ ਬੂਝੈ ਭਾਈ ਗੁਰ ਬਿਨ ਮਗ ਨਾ ਪਾਈ ਜਿਸ ਅੰਤਰ ਲੋਭ ਕੇ ਕਰਮ ਕਮਾਵੈ ਭਾਈ ਕੂੜ ਬੋਲ ਬਿਖ ਖਾਈ ਪੰਡਿਤ ਦਹੀ ਵਿਲੋਈਐ ਭਾਈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ।

와, 물, 와,

Mrung, ra, mrung, ra, mrung, ra, mrung, ra, mrung, ra, mrung.

うん。

Grünen, da,

ਸਾਰਿਆਂ ਨੇ ਕਿਰਪਾ ਕਰਨੀ ਆ ਸਤਿਗੁਰੂ ਜੀ ਦੇ ਬਚਨਾਂ ਮੁਤਾਬਕ। ਜੇਹਬਾ ਗੁਣ ਗੋਬਿੰਦ ਭਜੋ, ਕਾਰਨ ਸੁਣੋ ਹਰ ਨਾਮ, ਕਹੋ ਨਾਨਕ ਸੁਨ ਰੇ ਮਨਾ, ਪਰੇ ਨਾ ਜਮ ਕੇ ਧਾਮ। ਸਤਿਗੁਰੂ ਜੀ ਆਪਾਂ ਨੂੰ ਦੱਸਦੇ ਆ ਕਿ ਰਸਨਾ ਨਾਲ ਜਪਣਾ, ਉਸ ਜਪੇ ਹੋਏ ਨੂੰ ਆਪਣੇ ਸਰਵਾਂ ਨਾਲ ਸੁਣਨਾ, ਆਪਣਾ ਮਨ ਕਾਗਰ ਚਿਤ ਕਰਕੇ ਜਦੋਂ ਸੁਣੇਗਾ, ਜਿੱਥੋਂ ਆਪਾਂ ਵਿਛੜੇ ਹਾਂ ਨਿੱਜ ਘਰ ਦੇ ਵਿੱਚ ਆਪਣਾ ਜਾ ਕੇ ਵਾਸਾ ਹੋਏਗਾ। ਆਪਾਂ ਹਰ ਰੋਜ਼ ਜੇ ਇਸ ਤਰ੍ਹਾਂ ਆਪਾਂ ਘਰ ਜਾ ਕੇ ਵੀ ਥੋੜ੍ਹੀ ਆਪਾਂ ਨੇ ਕੋਸ਼ਿਸ਼ ਕਰਨੀ ਆ ਕਿ ਅੰਤਰਗਤ ਹੋ ਕੇ ਜਦੋਂ ਵੀ ਆਪਣਾ ਮਨ ਇਕਾਗਰ ਚਿੱਤ ਹੁੰਦਾ ਅੰਤਰਗਤ ਬੈਠਣਾ, ਸੰਗਤ ਵਿੱਚ ਆ ਕੇ ਆਪਾਂ ਜ਼ਿਆਦਾ ਚਿਰ ਨਹੀਂ ਬੈਠ ਸਕਦੇ, ਪਰ ਘਰੇ ਜਾ ਕੇ ਜਿੰਨਾ ਵੀ ਚਿਰ ਆਪਣਾ ਅੰਤਰਗਤ ਮਨ ਇਕਾਗਰ ਚਿੱਤ ਕਰਕੇ ਸਿਮਰਨ ਸੁਣ ਸਕਦਾ ਉਸਨੂੰ ਵੱਧ ਤੋਂ ਵੱਧ ਸੁਣ ਕੇ ਲਾਹਾ ਲੈਣਾ ਜੀਓ। ਹੁਣ ਸਾਰਿਆਂ ਨੇ ਕਿਰਪਾ ਕਰਕੇ ਰਸਨਾ ਨਾਲ ਜਪਣਾ ਤੇ ਆਪਣੀ ਆਵਾਜ਼ ਨੂੰ ਆਪਣੇ ਕੰਨਾਂ ਨਾਲ ਸੁਣਨਾ, ਦੂਸਰੇ ਦੀ ਆਵਾਜ਼ ਵਿੱਚ ਧਿਆਨ ਨਹੀਂ ਦੇਣਾ ਜੀਓ। ਕਰੋ ਜੀ ਕਿਰਪਾ।

ਹੋਲੀ ਆ ਪੀਨੇ ਆਪ ਸਾਜਿਓ ਆ ਪੀਨੇ ਰਚਿਓ ਨਾ ਦੁਖ ਤਰਤ ਸਾਜੀਏ ਕਰਾਸਨ ਡਿਠੋ ਚਾਓ ਦਾਤਾ ਕਰਤਾ ਆਪ ਤੋ ਤੁਸ ਦੇਵੇ ਕਰੇ ਪਸਾਓ ਤੂੰ ਜਾਨੋ ਸਭ ਸੇ ਦਿਲ ਐਸੇ ਜਿੰਦ ਕਵਾਓ ਕਰਿਆਸਨ ਡਿਠੋ ਚਾਓ।

ਜਗ ਜੀਓ ਪਾਏ ਕਲਿਕ ਨਾਵੇ ਧਰਮ ਬਹਾਲਿਆ ਉਥ ਸੱਚੇ ਹੀ ਸੱਚ ਨਿਬੜੇ ਚੁਨ ਵੱਖ ਕੜਜ ਜਮਾਲਿਆ ਥਾਵਨ ਪਾਇਨ ਕੁੜਿਆਰ ਮੁਖ ਕਾਲੇ ਦੋ ਟਿਕ ਚਾਲਿਆ ਤੇਰੇ ਨਾਇਰ ਤੇ ਜਿਨ ਗਏ ਹਾਰ ਗਏ ਸੇ ਠਗਨ ਵਾਲਿਆ ਲਿਖਨਾ।

ਬਿਸਮਾਦ ਨਾਦ, ਬਿਸਮਾਦ ਵੇਦ, ਬਿਸਮਾਦ ਜੀ, ਬਿਸਮਾਦ ਭੇਦ, ਬਿਸਮਾਦ ਰੂਪ, ਬਿਸਮਾਦ ਰੰਗ, ਬਿਸਮਾਦ ਨੰਗੇ ਫਿਰੇ ਜੰਤ, ਬਿਸਮਾਦ ਪੌਣ, ਬਿਸਮਾਦ ਪਾਣੀ, ਬਿਸਮਾਦ ਅਗਨੀ ਖੇਡੇ ਵਿਡਾਣੀ, ਬਿਸਮਾਦ ਧਰਤੇ, ਬਿਸਮਾਦ ਖਾਣੀ, ਬਿਸਮਾਦ ਸਾਧ ਲੱਗੇ ਪ੍ਰਾਣੀ, ਬਿਸਮਾਦ ਸੰਜੋਗ, ਬਿਸਮਾਦ ਵਿਜੋਗ, ਬਿਸਮਾਦ ਭੁੱਖ, ਬਿਸਮਾਦ ਭੋਗ, ਬਿਸਮਾਦ ਸਿਫਤ, ਬਿਸਮਾਦ ਸਾਲਾ, ਬਿਸਮਾਦ ਉਜੜ, ਬਿਸਮਾਦ ਰਾਹ, ਬਿਸਮਾਦ ਨੇੜੇ, ਬਿਸਮਾਦ ਤੂੰ

ਬੜੀ ਅਪੀਨੇ ਭੁੱਖ ਭੁੱਖ ਹੈ ਬਸਮੜ ਪੌਰ ਸਦਾਇਆ ਵੱਡਾ ਹਵਾ ਦੁਨੀਦਾਰ ਗਲ ਸੰਗਲ ਕੱਤ ਚਲਾਇਆ ਅੱਗੇ ਕਰਨੀ ਚਿੱਤ ਵਾਚੀਏ ਬਹਿ ਲੇਖਾ ਕਰ ਸਮਝਾਇਆ ਥਾਉ ਨਾ ਹੋਵੀ ਪਉ ਦੈਨ ਸੁਣਿਆ ਕਿਆ ਰਵਾਇਆ ਮਨ ਅੰਦਾ ਜਨਮ ਗਵਾਇਆ ਮਨ ਅੰਦਾ

ਆਪਣੀ ਤਨ ਦ੍ਰਿ ਸਤਿਗੁਰ ਪਾਇਆ ਜੇ ਬੁੱਧ ਜਨਮ ਬ੍ਰਹਮਿਆਰ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨੇ ਸਭ ਸੁਨੇਹ ਲੋਕ ਸਭਾਇਆ ਸਤਿਗੁਰ ਮੇਰਾ ਚਪਾਜ ਨੇ ਵਿੱਚੋ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ

ਜਿਉ ਪਿੰਡ ਸਭ ਤੇ ਹਿਦਾ ਦੇਖਾ ਜੇ ਅਗਵਾਈਐ ਜੇ ਲੋੜੇ ਚੰਗਾ ਆਪਣਾ ਕਰ ਪੁੰਨੋ ਨੀ ਸਦਾਈਐ ਜੇ ਜਨਵਾਣਾ ਪਰ ਹਰੈ ਜਰ ਬਿਸ ਕਰੇਂਦੀ ਆਈਐ ਕੁਰ ਹੈ ਨਾ ਪ੍ਰੀਏ ਪਾਈਐ ਕੁਰ ਹੈ ਨਾ।

ਹੌੜੀ ਬਿਨ ਸਤਿਗੁਰ ਕਿੰਨੇ ਨਾ ਪਾਇਓ, ਬਿਨ ਸਤਿਗੁਰ ਕਿੰਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ ਹੁਣ ਕਰ ਪ੍ਰਗੜੇ ਆਖ ਸੁਣਾਇਆ, ਸਤਿਗੁਰ ਮਿਲਹਿ ਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ, ਜਗ ਜੀਵਨ ਦਾਤਾ ਪਾਇਆ, ਜਗ ਜੀਵਨ

ਥੋੜੀ ਸੇਵ ਕੀਤੀ ਸੰਤੋਖ ਸੱਚ ਤੇ ਆਇਆ ਉਨੀ ਮੰਦੇ ਪੈਨਾ ਰੱਖਿਓ ਕਰ ਸੋ ਕਿਤਰਮ ਕਮਾਇਆ ਉਹਨੇ ਦੁਨੀਆਂ ਤੋੜੇ ਬੰਦਨਾਨ ਪਾਣੀ ਥੋੜਾ ਖਾਇਆ ਤੂੰ ਬਖਸੀ ਸੀ ਅਗਲਾ ਨਿਤ ਦੇ ਵਿਚੜੇ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ

ਸਾਹਿਬੇ ਸੱਚਾ ਸਾਹਿਬੇ ਗੁਰੂ ਸੱਚ ਵਰਤਾਇਆ। ਜਿਸ ਤੋਂ ਦੇਹ ਦਿਸ ਮਿਲਿਆ ਸੱਚ ਤਿੰਨੇ ਸੱਚ ਕਮਾਇਆ। ਸਤਿਗੁਰ ਮਿਲਿਆ ਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ। ਮੂਰਖ ਸੱਚ ਨਾ ਜਾਣਨੀ ਮਨ।

ਆਪਣੇ ਭਗਤ ਤੇਰੇ ਮਨ ਪਾਉਂਦੇ ਦਰ ਸੋਹਣ ਕਿਰਤ ਕਾਮਦੇ ਨਾਨਕ ਕਰਮਾਂ ਬਾਹਰੇ ਦਾ ਟੋਨਾ ਲਹਿਣੀ ਤਾਮਦੇ ਇੱਕ ਮੂਲ ਨਾ ਬੁੱਝਣੇ ਆਪਣਾ ਆਣ ਹੁੰਦਾ ਆਪ ਗਣਾਇੰਦੇ ਹੁਣ ਤੁਹਾਡੀ ਕਾ ਨੀਚ ਜਾਤ।

ਜਾਣ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਐ ਕੂੜਾ ਲਾਲਚ ਛੱਡੀਐ ਵੇਖ ਮਨ ਲੱਖ ਤਿਆਈਐ ਫਲ ਤੇ ਵਿਹੋ ਪਾਈਐ ਜੇ ਵਿਹੀ ਕਰ ਕਮਾਈਐ ਜਿਹੋ ਵੇ ਪੂਰਬ ਲਿਖਿਆ ਤਾਂ ਤੁਰਤ ਨਾ ਦੇ ਪਾਈਐ

ਦੁਰਕਰਮ ਜਨਾਗ ਦੂਤ ਪਾਦ ਤਿੰਨੀ ਖਸਮ ਤਿਆਇਆ। ਇਹਨਾਂ ਜਨਤਾ ਕੇ ਬਸ ਕਿਸ ਨਾਹੀ ਦੁੱਧ ਵੇਖੀ ਜਗਤੀ ਉਪਾਇਆ। ਇੱਕ ਨਾਲ ਦੁੱਧ ਮੇਲੇ ਕਾਪ ਦੁੱਧ ਖਵਾਇਆ। ਗੁਰ ਕਿਰਪਾ ਤੇ ਜਾਣਿਆ ਜਿੱਥੇ ਦੁੱਧਾ ਬੁਝਾਇਆ। ਸਹਿਜੇ ਹੀ ਸੱਚ ਸਮਾਇਆ।

ਅੜੇ ਪੜਿਆ ਹੋਵੇ ਗੁਣਗਾਰ ਤੁਮੇ ਸਾਧਨਾ ਮਾਰੀਐ ਜਿਹਾ ਕਾਲੇ ਕਲਣਾ ਤੇ ਵਿਹੋ ਨਾਉ ਪਚਾਰੀਐ ਐਸੀ ਕਲਣਾ ਖੇਡੀਏ ਚਿੱਤਰ ਕੇ ਗਿਆ ਹਾਰੀਐ ਪੜਿਆ ਤੇ ਉਮੀਆਂ ਵਿਚਾਰ ਅੱਗੇ ਵਿਚਾਰੀਐ ਮੋਹ ਚੱਲੇ ਸੋ ਅੱਗੇ ਮਾਰੀਐ ਮੋਹ ਚੱਲੇ

ਸਤਿਗੁਰ ਮਿਟੋ ਮਹਾਰਾਜ ਮਿਲਿਆ ਕਿਸਮਤ ਸੰਭਾਲਿਆ ਜਿਨਕਾਰ ਉਪਦੇਸ਼ ਗਿਆਨ ਜਿੰਦੀਆਂ ਨੇਤਰ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾਰਿਆ ਸਤਿਗੁਰੂ ਹੈ ਬੋਝ ਥਾ ਵਿਰਲੇ ਕਿਨੇ ਵਿਚਾਰਿਆ ਕਰ ਕਿਰਪਾ ਭਾਰ ਉਤਾਰਿਆ ਕਰ ਕਿਰਪਾ।

ਬੜੇ ਕੱਪੜ ਰੂਪ ਸੁਹਾਵਨਾ ਚੜ ਦੁਨੀਆਂ ਅੰਦਰ ਜਾਵਨਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਨਾ ਹੁਕਮ ਕੀ ਮਨ ਪਾਉਂਦੇ ਰਹੇ ਪੀੜੇ ਕੇ ਜਾਵਨਾ ਨੰਗਾ ਦੁਜਕ ਚੱਲਿਆ ਤਾਂ

ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵੱਟ ਇਹ ਜਿਨਿਉ ਜੀ ਕਾਹੀ ਤਾਂ ਪਾਂਡੇ ਘੱਤ ਨਾ ਏ ਤੁਟੈ ਨਾ ਮਨ ਲੱਗੈ ਨਾ ਅੰਜਲੇ ਨਾ ਜਾਏ ਧਨ ਸੁ ਮਾਨਸ ਨਾਨਕਾ ਜੋ ਗਲ ਚਲੈ ਪਾਈ ਚੌਕੜ ਮੁੱਲ ਅਣਾਇਆ ਵੈ ਚੌਕੈ ਪਾਇਆ ਸਿੱਖਾ ਕੰਨ ਚੜਾਈਆ ਗੁਰ ਬ੍ਰਹਮ ਥਿਆ ਹੋ ਮਾਂ ਚੜ ਪਿਆ ਬੇਤਗਾ।

ਦਇਆਲ ਕਿਰਪਾ ਕਰੇਤਾ ਸਾਈ ਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ, ਹੁਕਮ ਮੰਨਿਆ ਹੋਵੇ ਪ੍ਰਮਾਣਤ ਕਸਮੇ ਕਾ ਮਹਿਲ ਪਾਏ ਸੀ, ਕਸਮੇ ਪਾਵੇ ਸੋ ਕਰੇ ਮੁਣ ਚਿੰਦਿਆ ਸੋਬਲ ਪਾਏ ਸੀ ਤਾਂ

ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ ਆਪੇ ਦੇਵੜੇ ਆਈ ਆ ਆਪੇ ਹੀ ਕਰਮ ਕਰਾਇੰਦਾ ਵੱਡਾ ਵੱਡਾ ਵੱਡ ਮੇਦਨੀ ਸਿਰੇ ਸਿਰ ਤੰਦੇ ਲਾਇੰਦਾ ਨਦਰੇ ਪੱਠੀ ਜੇ ਕਰੇ ਸੁਲਤਾਨਾ ਕਹੋ ਕਰਾਇੰਦਾ ਦਰਮੰਗਨ।

ਕਰਮ ਹੈ ਕਰਮੇ ਪਿਤਰੀ ਦੇ ਅੱਗੇ ਬਸ ਸਮਝਾਣੀ ਹੈ ਪਿਤਰੀ ਚੋਰ ਕਰੇ ਵੱਡੀਏ ਹੱਥ ਲਾਲ ਕੇ ਮੁਸਤੀਏ ਕਰੇ ਨਾਨਕ ਅੱਗੇ ਸੁ ਮਿਲੇ

ਤੁਰੇ ਬੁਲਾਣੇ ਪੌਣ ਵੇਖ ਹਰੰਗੀ ਹਰਮ ਸਵਾਰਿਆ ਕੋਠੇ ਮੁੰਡਪ ਮਾੜੀਆਂ ਲਾਏ ਬੈਠੇ ਕਰਪਾ ਸਾਰਿਆ ਚੀਜ ਕਰਨ ਮਣ ਪਾਉਂਦੇ ਹਰ ਬੁੱਝ ਨਹੀਂ ਹਾਰਿਆ ਘਰ ਫੁਰਮੈਸ਼ ਕਹਿ ਵਹਿ ਮਹਿਲ ਤਮਰਨ ਵਿਸਾਰਿਆ ਜਰਿਆ ਹੀ ਜੋ ਬਨਹਾਰਿਆ ਜਰਿਆ।

ਵੱਡਾ ਕਰਸਾ ਲਾਹੀਏ ਜਸ਼ਨ ਵੱਡੀਆਂ ਵਡਿਆਈਆਂ ਸਹਿ ਮੇਲੇ ਧਨ ਦਰਿਆਈਆਂ ਜਾਤ ਸਪਣਾ ਤਾਂ ਬਣ ਵਸਾਈਆਂ ਕਰੋ ਕਮ ਮਸਤ ਕੱਦ ਧਰ ਵਿੱਚ ਹਮਾਰ ਕੱਢੀਆਂ ਵਰਿਆਈਆਂ।

ਹਰਿ ਸਭ ਕੋ ਆਖੇ ਆਪਣਾ ਜਨਾਈ ਸੋਚਨ ਕੱਢੀਐ ਕੀਤਾ ਪੋ ਆਪਣਾ ਆਪੇ ਹੀ ਲੇਖਾ ਸੰਡੀਐ ਜਾਣਾ ਨਹੀਂ ਆ ਜਗਤ ਕੈਦ ਗਰਭੰਡੀਐ ਮੰਦਾ ਕਿਸੇ ਨਾ ਆਖੀਐ।

ਆਪੇ ਹੀ ਕਰਨਾ ਕਿਉ ਕਲਾਪੇ ਹੀ ਤੇ ਧਾਰੀਐ ਦੇਖੇ ਕੀਤਾ ਆਪਣਾ ਅੰਤਰ ਕੱਚੀ ਪੱਕੀ ਸਾਰੀਐ ਜੋ ਆਇਆ ਸੋ ਚਲ ਸੀ ਸਭ ਕੋਈ ਆਈ ਵਾਰੀਐ ਜਿਸਕੇ ਜੀ ਪ੍ਰਾਣ ਹੈ ਕੋ ਸਾਹਿਬ ਮਨੋ ਵਿਸਾਰੀਐ।

ਨਾਨਕ ਅਸ ਕਾਂਡੀਏ ਸਦੀ ਰਹਿ ਸਮਾਏ। ਚੰਗੇ ਚੰਗਾ ਕਨ ਮੰਨੇ ਮੰਦੇ ਮੰਦਾ ਹੋਏ ਅਸ ਕਿਨ ਆਖੀਐ।

ਇੱਥੇ ਮੈਂ ਸੁਖਪਾਈਆ ਸੋ ਸਾਹਿਬ ਸਦਾ ਸਮਾ ਲਈਐ ਜਿਤ ਕੀਤਾ ਪਾਈਆ ਆਪਣਾ ਸਾ ਕਾਲ ਬਰੀ ਕਿਉਂ ਕਾਲੀਐ ਮੰਦਾ ਮੂਲ ਨਾ ਕੀ ਚਾਹੀ ਦਿਲ ਮਿੰਦਰ ਨਿਹਾਲੀਐ ਜੋ ਸਾਹਿਬ ਨਾਲ ਨਾ ਹਾਰੀਐ ਤੇ ਵਿਆਹ ਪਾਸਾ ਟਾਲੀਐ ਕਿਛ ਲਾਹੇ ਉੱਪਰ ਕਾਲੀਐ ਕਿਛ ਲਾਹੇ

ਚੱਕਰ ਲੱਗੇ ਚੱਕਰੀ ਚੱਲੇ ਕਿਸਮੇ ਪਾਏ ਹੁਰਮਤ ਸੁਣ ਅਗਲੀ ਹੋ ਬਜੋ ਬਿੱਧੂ ਨਾ ਖਾਏ ਕਿਸਮੇ ਕਰੇ ਬਰਾਬਰੀ ਫਿਰ ਗੈਰ ਤੰਤਰ ਪਾਏ ਬਜੋ ਕੁਆਏ ਅਗਲਾ ਮੁਹਮੇ ਪਾਉਣਾ ਖਾਏ ਜੇ ਤਾਂ ਦਿੱਤਾ ਖਾਮ ਨਾ ਦਿਸ ਕਹੀਏ ਸਾਬਾਸ ਨਾਨਕ ਹੁਕਮ ਨਾ ਚੱਲੇ।

ਰਣਤੰਤਰਾਂ ਜਾਂ ਆਪਣੀ ਹਰਦਾਂਗੇ ਪਾਰਾਵਾਰ ਆਪ ਕਰਾਏ ਸਵਾਗਤੀ ਪ੍ਰਾਪ ਕਰਾਏ ਮਾਰ ਇੱਕ ਨਕਲੀ ਚੰਜੀਰ ਆਪ ਤੁਰੀ ਚੜੇ ਬਿਸਿਆਰ ਆਪ ਕਰਾਏ ਕਰੇ ਆਪ ਕੈਸੋ ਕਰੀ ਪੁਕਾਰ ਨਾਨਕ ਕਰਨਾ ਜਿਨ ਕੀਆ ਫਿਰ ਕਿਸ ਹੀ ਕਰਨ।

ਸਤਿਗੁਰਾਂ ਦਾ ਸ਼ੁਕਰ ਸ਼ੁਕਰ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਦਾ ਸੁਭਾਗਾ ਸਮਾਂ ਗੁਰੂ ਬਖਸ਼ਿਸ਼ ਦੁਆਰੇ ਪ੍ਰਾਪਤ ਹੋਇਆ। ਗੁਰੂ ਦਾ ਬੇਅੰਤ ਬੇਅੰਤ ਸ਼ੁਕਰ ਹੈ, ਭਲਾ ਉਦਮ ਬਖਸ਼ਿਆ ਹੈ। ਸਤਿਗੁਰੂ ਜੀ ਨੇ ਆਪਣੇ ਦਰਬਾਰ ਵਿੱਚ ਆਪਣੇ ਪਿਆਰੇ ਗੁਰਸਿੱਖਾਂ ਦੀ ਸੰਗਤ ਬਖਸ਼ਿਸ਼ ਕੀਤੀ ਹੈ। ਗੁਰੂ ਸਵਾਰਿਆਂ ਦੀ ਸੰਗਤ ਵਿੱਚ ਬੈਠ ਕਰਕੇ ਅੰਮ੍ਰਿਤ ਬਾਣੀ ਸਰਵਣ ਕਰਕੇ ਬਖਸ਼ੇ ਹੋਏ ਜ਼ਿੰਦਗੀ ਦੇ ਸਵਾਸਾਂ ਪਲਾਂ ਨੂੰ ਗੁਰਸੰਗਤ ਜੀ

ਸਤਿਗੁਰਾਂ ਨੇ ਅੰਮ੍ਰਿਤਮਈ ਗੁਰਬਾਣੀ ਦੇ ਖਜ਼ਾਨੇ ਦੀ ਬਖਸ਼ਿਸ਼ ਕੀਤੀ ਹੈ। ਫਿਰ ਅਰਜ ਕਰਾਂ ਧਿਆਨ ਦਿਓ, ਸਾਡਾ ਕਲਯੁਗੀ ਜੀਵਾਂ ਦਾ ਭਲਾ ਕਰਨ ਵਾਸਤੇ ਸਤਿਗੁਰਾਂ ਨੇ ਅੰਮ੍ਰਿਤ ਬਾਣੀ ਦੇ ਖਜ਼ਾਨੇ ਦੀ ਬਖਸ਼ਿਸ਼ ਕੀਤੀ ਹੈ। ਜੋ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਨੂੰ ਪੜ੍ਹ ਕੇ ਜਾਂ ਸਰਵਣ ਕਰਕੇ ਜੀਵਨ ਦੀ ਕਲਿਆਣ ਜੀਵ ਕਰ ਸਕਦਾ ਹੈ। ਅੰਮ੍ਰਿਤ ਬਾਣੀ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਕਿਧਰੇ ਸਾਨੂੰ ਜਪ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੈ। 31 ਰਾਗਾਂ ਦੇ ਵਿੱਚ ਮੇਰੇ ਸਤਿਗੁਰੂ ਜੀ ਨੇ ਸਾਨੂੰ ਅੰਮ੍ਰਿਤ ਬਾਣੀ ਦੀ ਦਾਤ ਬਖਸ਼ੀ ਹੈ। ਭਗਤਾਂ ਦੀ ਬਾਣੀ ਹੈ, ਭੱਟ ਸਾਹਿਬਾਨਾਂ ਦੇ ਅੰਮ੍ਰਿਤ ਬੋਲ ਨੇ, ਪਿਆਰੇ ਗੁਰਸਿੱਖਾਂ ਦੀ ਅੰਮ੍ਰਿਤ ਬਾਣੀ ਦੀ ਦਾਤ ਪ੍ਰਾਪਤ ਹੋਈ ਹੈ। ਕਿਸੇ ਨਾ ਕਿਸੇ ਢੰਗ ਨਾਲ ਇਹ ਜੀਵ ਜਿਹੜਾ ਸਤਿਗੁਰੂ ਜੀ

ਗੁਰ ਅਰਜਨ ਪ੍ਰਤੱਖ ਹਰ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਮਾਜ ਰਾਗ ਵਿੱਚ ਸਾਨੂੰ ਪਾਵਨ ਉਪਦੇਸ਼ ਬਖਸ਼ਿਆ। ਅੱਜ ਸੰਗਰਾਂਦ ਦਾ ਦਿਹਾੜਾ ਹੈ, 12 ਮਹੀਨੇ ਨੇ ਗੁਰੂ ਸਵਾਰੀ ਸੰਗਤ ਜੀ, ਤੁਹਾਨੂੰ ਪਤਾ ਹੈ ਕੋਈ ਦੱਸਣ ਵਾਲੀ ਬਹੁਤੀ

ਕਹੀਆਂ ਨੇ ਜਿਵੇਂ ਭਗਤ ਸਾਹਿਬ ਜੀ ਭਗਤ ਫਰੀਦ ਸਾਹਿਬ ਜੀ ਦੇ ਅੰਮ੍ਰਿਤ ਬਾਚਾ ਨੇ ਕੱਤਕ ਕੂੰਜਾ ਚੇਤ ਡੋ ਸਾਵਣ ਬਿਜੁਲੀਆਂ ਅੰਮ੍ਰਿਤ ਬਾਣੀ ਦੇ ਅੰਮ੍ਰਿਤ ਬੋਲ ਨੇ ਰੁੱਤਾਂ ਤਾਂ ਬਦਲਦੀਆਂ ਰਹਿਣਗੀਆਂ ਪਰ ਇੱਕ ਗੱਲ ਜ਼ਰੂਰ ਹੈ ਜਦੋਂ ਇਹ ਸਰੀਰ ਬਦਲਦਾ ਹੈ ਨਾ ਉਹ ਦੁਬਾਰਾ ਨਹੀਂ ਆਉਂਦਾ ਰੁੱਤਾਂ ਦੁਬਾਰਾ ਬਦਲ ਕੇ ਨਵੀਆਂ ਫਿਰ ਹੋ ਜਾਂਦੀਆਂ ਨੇ ਬਚਪਨ ਚ ਸਰੀਰ ਕੁਝ ਹੋਰ ਹੁੰਦਾ ਹੈ ਬਦਲ ਜਾਂਦਾ ਹੈ ਦਸ ਬਾਰਾਂ ਸਾਲ ਦੀ ਉਮਰ ਚ ਹੋਰ ਹੋ ਜਾਂਦਾ ਹੈ ਉਸ ਤੋਂ ਬਾਅਦ ਜੁਬਾ ਆ ਜਾਂਦੀ ਹੈ ਵੀਹ ਬਾਈ ਤੇਈ ਤੀਹ ਸਾਲ ਤੱਕ ਹੋਰ ਹੋ ਜਾਂਦਾ ਹੈ ਜੋ ਪਿੱਛੇ ਲੰਘ ਜਾਂਦਾ ਦੁਬਾਰਾ ਵਾਪਸ ਨਹੀਂ ਆਉਂਦਾ ਉਸ ਤੋਂ ਬਾਅਦ ਚਾਲੀਆਂ ਤੋਂ ਬਾਅਦ ਫਿਰ ਪੂਰਾ ਹੋ ਜਾਂਦਾ ਫਿਰ ਪੈਰ ਖਿਸਕ ਜਾਂਦਾ ਹੈ ਫਿਰ ਸਹਿਜੇ ਸਹਿਜੇ ਜੇ ਐਸੀ ਬਦਲ ਰੁੱਤ ਆ ਜਾਂਦੀ ਹੈ ਜਿਹਨੂੰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਫਰੀਦਾ ਸਿਰ ਪਲਿਆ ਦਾੜੀ ਪਲੀ ਮੁੱਛਾਂ ਪੀ ਪਲੀਆਂ ਆਂਦੇ ਚ ਫਲਾਨਾ ਬੰਦਾ ਪਲ ਗਿਆ ਭਾਵ ਪਲ ਗਿਆ ਹੈ ਕਾਲਿਆਂ ਤੋਂ ਚਿੱਟੇ ਹੋ ਗਏ ਨੇ ਪਰ ਮਨ ਐਸਾ ਚੰਦਰਾ ਅਜੇ ਵੀ ਰੰਗ ਰਲੀਆਂ ਨਹੀਂ ਛੱਡਦਾ ਫਰੀਦਾ ਸਿਰ ਪਲਿਆ ਦਾੜੀ ਪਲੀ ਮੁੱਛਾਂ ਪੀ ਪਲੀਆਂ ਰੇ ਮਨ ਗਹਿਲੇ ਬਾਵਲੇ ਮਾਣ ਕਿਆ ਰਲੀਆਂ ਅਜੇ ਵੀ ਕਹਿੰਦਾ ਰੰਗ ਰਲੀਆਂ ਦੇ ਕੌਤਕ ਹਾਵ ਭਾਵ ਵੇਖੀ ਜਾਵਾ ਸਭ ਕੁਝ ਬਦਲ ਗਿਆ ਹੈ ਜਾਂਦਿਆਂ ਜਾਂਦਿਆਂ ਇੱਕ ਦਿਨ ਉਹ ਅਵਸਥਾ ਬਦਲ ਜਾਣੀ ਹੈ ਜਿਸ ਵੇਲੇ ਇਹ ਸਰੀਰ ਨੇ ਖਾਕ ਬਣ ਜਾਣਾ ਨੇ ਤੇ ਅਗਲਿਆਂ ਨੇ ਉਹ ਕਰਨਾ ਹੈ ਇੱਕ ਪੋਟਲੀ ਜੀ ਲੈ ਕੇ ਤੇ ਉਹਦੇ ਵਿੱਚ ਤੇਰੇ ਹੱਡ ਪਾ ਕੇ ਕਹਿਣਾ ਜੀ ਫੁੱਲ ਲੈ ਕੇ ਚੱਲਿਆ ਉਹ ਸਭ ਕੁਝ ਹੀ ਬਦਲ ਜਾਣਾ ਹੈ ਅੱਜ ਸੰਗਰਾਂਦ ਦਾ ਮਹੀਨਾ ਮੇਰੇ ਸਾਹਿਬਾਂ ਨੇ ਬਖਸ਼ਿਆ ਜਿਹੜਾ ਖਿਆਲ ਰੱਖੋ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਜ਼ਰੂਰ ਬਰ ਜ਼ਰੂਰ ਹਾਜ਼ਰੀ ਭਰਨੀ ਚਾਹੀਦੀ ਹੈ ਤੁਹਾਡੇ ਵਿੱਚ ਇੱਕ ਉੱਦਾਂ ਦੇ ਪਿਆਰੇ ਗੁਰਸਿੱਖ ਹੁੰਦੇ ਨੇ ਜਿਨ੍ਹਾਂ ਦਾ ਇੱਕ ਟੀਚਾ ਹੁੰਦਾ ਹੈ ਵੀ ਸੰਗਰਾਂਦ ਵਾਲੇ ਦਿਨ ਗੁਰਦੁਆਰਾ ਸਾਹਿਬ ਜ਼ਰੂਰ ਬਰ ਜ਼ਰੂਰ ਜਾਣਾ ਮੁਬਾਰਕ ਹੈ ਚੰਗੀ ਸੋਚ ਹੈ ਮਾੜੀ ਸੋਚ ਨਹੀਂ ਹੈ ਤੁਹਾਡੇ ਵਿੱਚ ਉਹ ਵੀ ਗੁਰਸਿੱਖ ਬੈਠੇ ਨੇ ਜਿਹੜੇ ਦੋ ਟਾਈਮ ਆਉਣ ਵਾਲੇ ਨੇ ਤੁਹਾਡੇ ਵਿੱਚ ਉਹ ਵੀ ਗੁਰਸਿੱਖ ਬੈਠੇ ਨੇ ਮੈਨੂੰ ਤਕਰੀਬਨ ਤਿੰਨ ਵੀਕਾਂ ਆਉਣ ਵਾਲੀਆਂ ਨੇ ਜਿਹੜੇ ਰੋਜ਼ਾਨਾ ਦੇ ਆਉਣ ਵਾਲੇ ਨੇ ਇੱਕ ਉਹ ਹੁੰਦੇ ਨੇ ਜੀ ਵੀ ਜਿੱਦਣ ਗੁਰਪੁਰਬ ਦਾ ਦਿਹਾੜਾ ਆ ਗਿਆ ਉਦਣ ਗੁਰਦੁਆਰੇ ਜਾਣਾ ਹੈ ਬੰਦੀ ਛੋੜ ਦਿਹਾੜਾ ਆ ਗਿਆ ਉਦਣ ਜਾਣਾ ਹੈ ਕੋਈ ਏਦਾਂ ਦੇ ਵੀ ਹੁੰਦੇ ਨੇ ਵੀ ਜਿੱਦਣ ਪਹਿਲੀ ਜਨਵਰੀ ਹੁੰਦੀ ਉਦਣ ਲੈਣਾ ਦੀਆਂ ਲੈਣਾ ਲੱਗ ਜਾਂਦੀਆਂ ਨੇ ਬਾਕੀ ਦਿਨ ਨੀ ਗੁਰੂ ਵਾਸਤੇ ਹੁੰਦੇ ਸਾਰੇ ਹੀ ਦਿਹਾੜੇ ਗੁਰੂ ਵਾਸਤੇ ਨੇ ਧੰਨ ਸੁਵੇਲਾ ਘੜੀ ਧੰਨ ਧੰਨ ਮੂਰਤ ਪਲ ਸਾਰ ਧੰਨ ਸੋ ਦਿਨ ਸੋ ਸੰਜੋਗੜਾ ਜਿਤ ਡਿੱਠਾ ਗੁਰ ਦਰਸਾਰ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰੈ ਦੁਆਰ ਆਇਆ ਮੇਰੇ ਗਰੀਬ ਨਿਵਾਸ ਜੀ ਕਹਿੰਦੇ ਉਸ ਸਮੇਂ ਤੋਂ ਪਈ ਸਦਕੇ ਕੁਰਬਾਨ ਜਾਇਆ ਕਰੀਏ ਜਿਸ ਵੇਲੇ ਸਤਿਗੁਰੂ ਜੀ ਦੇ ਦਰ ਦੀ ਸੰਗਤ ਪ੍ਰਾਪਤ ਹੋ ਜਾਂਦੀ ਹੈ ਗੁਰੂ ਖਾਲਸਾ ਜੀ ਭਾਦਰੋਂ ਦੇ ਮਹੀਨੇ ਦੀ ਸਮਾਪਤੀ ਹੋ ਚੁੱਕੀ ਹੈ ਅੱਸੂ ਦੇ ਮਹੀਨੇ ਦੀ ਆਰੰਭਤਾ ਹੋ ਰਹੀ ਹੈ ਜਿਸ ਵੇਲੇ ਆਪਾਂ ਬਾਰਾਂ ਮਾਹ ਜੀ ਦਾ ਪਾਠ ਆਰੰਭ ਕਰਦੇ ਹਾਂ ਆਰੰਭ ਵਿੱਚ ਵੀ ਮੰਗਲ ਹੈ ਤੇ ਅੰਤ ਵਿੱਚ ਜਿਵੇਂ ਇੱਕ ਡੱਬਾ ਹੁੰਦਾ ਉਹ ਡੱਬਾ ਹੈ ਅੰਮ੍ਰਿਤ ਬਾਣੀ ਸੁੱਚੇ ਮੋਤੀ ਨੇ ਅੰਤ ਵਿੱਚ ਫਿਰ ਮਹਾਰਾਜ ਨੇ ਉੱਤੋਂ ਢੱਕਣ ਲਾ ਦਿੱਤਾ ਹੈ ਭਾਵ ਫਿਰ ਮੰਗਲ ਕੀਤਾ ਹੋਇਆ ਹੈ ਜਿਹੜਾ ਆਰੰਭ ਦਾ ਮੰਗਲ ਹੈ ਆਓ ਅੰਮ੍ਰਿਤ ਬਚਨਾਂ ਨਾਲ ਸਾਂਝ ਕਰੀਏ ਇੱਕ ਵਾਰ ਤੁਸੀਂ ਪਿਆਰ ਦਾ ਸਬੂਤ ਦੇ ਕੇ ਗੱਜ ਕੇ ਆਖੋ ਸਾਰੇ ਇਕਾਗਰਤਾ ਬਣ ਜਾਵੇ ਸਾਰੇ ਮਾਈ ਭਾਈ ਜ਼ਰੂਰ ਆਖੋ ਜੀ ਸਤਨਾਮ ਸ਼੍ਰੀ ਤੁਸੀਂ ਆਪ ਹੀ ਸੋਚ ਲਓ ਵੀ ਤੁਹਾਡੀ ਆਵਾਜ਼ ਬਰਾਬਰ ਦੀ ਆਈ ਕਿ ਜਾਂ ਸੁੱਤੇ ਹੀ ਆ ਅੱਧੇ ਕਿਤੇ ਸੁੱਤੇ ਹੀ ਲੱਗਦੇ ਜੇ ਮੈਨੂੰ ਆਖੋ ਗੱਜ ਕੇ ਸਾਰੇ ਸਤਨਾਮ ਸ਼੍ਰੀ ਮੇਰੇ ਕਹਿਣ ਤੋਂ ਮੁਰਾਦ ਇਹ ਸੀ ਵੀ ਆਪਾਂ ਗੁਰਦੁਆਰੇ ਆਇਆ ਤੇ ਜਾਗਦੇ ਰਹਿਣਾ ਤੇ ਗੁਰੂ ਦੀ ਕਿਰਪਾ ਲੈ ਕੇ ਜਾਣੀ ਵੀ ਸਾਨੂੰ ਮਹਾਰਾਜ ਸਾਰਾ ਮਹੀਨਾ ਸਾਰਾ ਸਾਲ ਗੁਰੂ ਗੁਰੂ ਨਾ ਵਿਸਰੇ ਸਾਡੇ ਗਰੀਬਾਂ ਤੇ ਤਰਸ ਕਰ ਦਿਓ ਤਰਸ ਪਿਆ ਮਿਹਰਾਮਤ ਹੋਏ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਇਹ ਸਾਡੇ ਤੇ ਕਿਰਪਾ ਕਰ ਦਿਓ ਰੱਬ ਦੇ ਬੋਲਨੇ

ਗਰੀਬ ਨਿਵਾਜ ਕਿਰਪਾਲੂ ਜੀ ਨੇ ਕਿਰਪਾ ਕੀਤੀ ਹੈ। ਪਹਿਲਾ ਸ਼ਬਦ ਜਿਹੜਾ ਹੈ ਨਾ ਉਹ ਸਾਹਿਬ ਜੀ ਨੇ ਕਿਹਾ ਕਿਰਤ, ਕਿਰਤ ਜੋ ਆਪਾਂ ਰੋਜ਼ਾਨਾ ਕਰਦੇ ਆ ਔਰ ਕਿਰਤ ਕਰਨੀ ਬਹੁਤ ਹੀ ਜ਼ਰੂਰੀ ਹੈ। ਪਰ ਇੱਥੇ ਸਤਿਗੁਰੂ ਜੀ ਨੇ ਅਗਲਾ ਬਚਨ ਲਿਖਿਆ ਕਰਮ, ਵੀ ਕਿਰਤ ਕਰਦਿਆਂ ਕਰਦਿਆਂ ਕਰਮ ਬਣ ਜਾਂਦਾ ਹੈ ਤੇ ਉਹਨਾਂ ਕਰਮਾਂ ਕਰਕੇ ਵਿਛੋੜਾ ਪੈ ਜਾਂਦਾ ਹੈ। ਹੁਣ ਗਹਿਰਾਈ ਵਿੱਚ ਦੇਖਿਆ ਜਾਵੇ ਕਿਰਤ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਲਤਾਨਪੁਰ ਸਾਹਿਬ ਵਿਖੇ ਹੱਟ ਦਾ ਕਾਰਜ ਕੀਤਾ ਹੈ। ਫਿਰ 18 ਸਾਲ ਕਰਤਾਰਪੁਰ ਸਾਹਿਬ ਮਹਾਰਾਜ ਨੇ ਖੇਤੀ ਕੀਤੀ ਹੈ। ਗੁਰੂ ਅੰਗਦ ਦੇ ਮਹਾਰਾਜ ਵੱਲੇ ਤੱਕ ਲਓ, ਗੁਰੂ ਅਮਰਦਾਸ ਮਹਾਰਾਜ ਵੱਲੇ ਵੇਖ ਲਓ, ਗੁਰੂ ਰਾਮਦਾਸ ਮਹਾਰਾਜ ਘੁੰਗਣੀਆਂ ਵੇਚਿਆ ਕਰਦੇ, ਕਿਰਤ ਚੱਲਦੀ ਆਉਂਦੀ। ਕਿਰਤ ਕਰਨੀ ਬੜੀ ਜ਼ਰੂਰੀ ਹੈ, ਪਰ ਕਰਮ ਕਦੋਂ ਬਣਦਾ ਹੈ, ਵਿਛੋੜਾ ਕਦੋਂ ਬਣਦਾ ਹੈ? ਜਿਸ ਵੇਲੇ ਜੀਵ ਕਿਰਤ ਕਰਦਿਆਂ ਕਰਦਿਆਂ ਤੇ ਦੂਸਰਿਆਂ ਦੇ ਕਾਰਜਾਂ ਦੇ ਵਿੱਚ ਕੰਮਾਂ ਦੇ ਵਿੱਚ ਕਾਂਟੀਆਂ ਮਾਰਦਾ ਹੈ, ਇਹ ਕਹਿੰਦਾ ਵੀ ਇਹਨਾਂ ਦਾ ਹਿੱਸਾ ਜਿਹੜਾ ਉਹਦਾ ਵੀ ਮੈਨੂੰ ਹੀ ਮਿਲ ਜਾਵੇ, ਉਹ ਮੈਨੂੰ ਹੀ ਮਿਲ ਜਾਵੇ, ਆਸੇ ਪਾਸੇ ਨਾ ਜਾਵੇ। ਮਿਲਣਾ ਕਿਰਤ ਕਰਦਿਆਂ ਉਹ ਹੈ, ਜੈਸੀ ਕਲਮ ਵੁੜੀ ਹੈ ਮਸਤਕ ਤੈਸੀ ਜੀੜੇ ਪਾਸ, ਜੋ ਕੁਛ ਪਾਇਆ ਸੋ ਏਕਾ ਵਾਰ। ਜੋ ਮਿਲਣਾ ਹੈ ਕਿਰਤ ਕਰਦਿਆਂ ਮਿਲਣਾ ਹੈ, ਪਰ ਜਿਸ ਵੇਲੇ ਦੂਜਿਆਂ ਦੇ ਕੰਮਾਂ ਦੇ ਵਿੱਚ ਕਾਂਟੀਆਂ ਮਾਰਦਾ ਉਦੋਂ ਬਣ ਜਾਂਦਾ ਜੀ ਕਰਮ, ਤੇ ਜਦੋਂ ਕਰਮ ਬਣ ਜਾਂਦਾ ਹੈ ਉਸ ਕਰਮ ਦਾ ਹਿਸਾਬ ਹੁੰਦਾ ਹੈ। ਤਾਂ ਗਰੀਬ ਨਿਵਾਜ ਜੀ ਕਹਿੰਦੇ ਕਿਰਤ ਕਰਮ ਕੇ ਸਮਝ ਆ ਗਈ, ਉਹਦੇ ਕਰਕੇ ਮੇਰੇ ਸਤਿਗੁਰੂ ਜੀ ਦੇ ਨਾਲ ਵਿਛੋੜਾ ਪੈ ਜਾਂਦਾ ਹੈ ਤੇ ਅੱਜ

ਅਸੀਂ ਚਾਰੇ ਕੁੰਡਾਂ ਦਹ ਦਸਾਂ ਵੱਲੇ ਭਰਮਦੇ ਭਰਮਦੇ ਥੱਕ ਕੇ ਚਾਰੇ ਕੁੰਡਾਂ ਭਾਲ ਕੇ ਆਏ ਪਿਆ ਸਰਨ ਆਏ। ਮੇਲ ਲਹਿਓ ਦਿਆਲ ਟਹਿ ਪਏ ਦੁਆਰਿਆ। ਸਤਿਗੁਰੂ ਜੀ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆਏ ਆ, ਸਤਿਗੁਰ ਤੁਹਾਡੀ ਬਾਰਗਾਹ ਵਿੱਚ ਆਏ ਆ, ਕਰ ਕਿਰਪਾ ਮੇਲੋ ਰਾਮ। ਹੇ ਮੇਰੇ ਰਮੇ ਹੋਏ ਰਾਮ ਜੀ, ਕਿਰਪਾ ਕਰਕੇ ਆਪਣੇ ਚਰਨਾਂ ਵਿੱਚ ਸਾਨੂੰ ਥਾਂ ਦੇ ਦਿਓ, ਨਿਵਾਸ ਬਖਸ਼ ਦਿਓ। ਆਪ ਜੀ ਚਿੱਤ ਚਰਨ ਨਾਮ, ਜੋ ਤੁਹਾਡਾ ਚਰਨ ਨਾਮ ਹੈ ਉਹ ਨਾਮ ਜਿਹੜਾ ਗਰੀਬ ਨਿਵਾਜ ਸਾਡੇ ਹਿਰਦੇ ਦੇ ਵਿੱਚ ਵਸ ਜਾਵੇ, ਵਸ ਜਾਵੇ। ਤੇ ਜਿਸ ਵੇਲੇ ਇਹ ਬਚਨ ਆਪਾਂ ਪੜ੍ਹਦੇ ਹਾਂ, ਫਿਰ ਅੰਤਲੇ ਬਚਨ ਜਾ ਕੇ ਫਿਰ ਇਹ ਪੜ੍ਹਨੇ ਪੈਣੇ ਨੇ, ਜ਼ਰੂਰੀ ਨੇ। ਜਿਸ ਵੇਲੇ ਅੰਤਲੇ

ਸ਼ਰੇ ਤੇ ਫਿਰ ਜਦੋਂ ਨਾਮ ਮਿਲ ਗਿਆ ਤੇ ਨਾਮ ਲੈ ਕੇ ਜਿਨ੍ਹਾਂ ਨੇ ਕਮਾਈ ਕੀਤੀ ਹੈ ਤਾਂ ਗਰੀਬ ਨਿਵਾਜ ਜੀ ਕਹਿੰਦੇ ਉਹਨਾਂ ਦੇ ਸਾਰੇ ਕਾਰਜ ਜਿਹੜੇ ਨੇ ਪੂਰੇ ਹੋ ਜਾਂਦੇ ਨੇ। ਜਿਨ ਜਿਨ ਨਾਮ ਤੇ ਆਇਆ ਤਿੰਨ ਕੇ ਕਾਜ ਸਰੇ ਹਰ ਗੁਰ ਪੂਰਾ ਅਰਧਿਆ ਦਰਗਹਿ ਸੱਚ ਖਰੇ ਸਰਬ ਸੁਖਾ ਨਿਧ ਚਰਨ ਹਰ ਪਉ ਜਲ ਬਿਖਮਤ ਰੇ ਪ੍ਰੇਮ ਭਗਤ ਨ ਪਾਈਆ ਬਿਖਿਆ ਨਾਹੇ ਜਰੇ ਕੂੜ ਗਏ ਦੁਬਧਾ ਨਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਏਕ ਧਰੇ। ਤਾਂ ਅੰਤ ਵਿੱਚ ਮਹਾਰਾਜ ਕਹਿੰਦੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ। ਮਹੀਨੇ ਦਿਹਾੜੇ ਘੜੀਆਂ ਸਭ ਚੰਗੀਆਂ ਹੋ ਜਾਂਦੀਆਂ ਨੇ ਜਿਨ੍ਹਾਂ ਉੱਤੇ ਮੇਰੇ ਸੱਚੇ ਪਾਤਸ਼ਾਹ ਜੀ ਦੀ ਨਦਰ ਹੋ ਜਾਂਦੀ ਹੈ। ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਉਹ ਨਦਰੋ ਨਦਰ ਨਿਹਾਲ ਹੋ ਜਾਂਦੇ ਨੇ। ਤੇ ਅੱਜ ਦੇ ਅੰਮ੍ਰਿਤ ਬਚਨਾਂ ਵਿੱਚ ਸਾਹਿਬ ਜੀ ਕਿਰਪਾ ਕਰ

ਅਸੂਨ ਤੋਂ ਭਾਵ ਅਸੂ ਆ ਜਮਾ ਸੁਣ। ਹੇ ਸੱਚੇ ਪਾਤਸ਼ਾਹ ਜੀ, ਸਾਡੀ ਬੇਨਤੀ ਹੈ, ਸਾਡੀ ਬੇਨਤੀ ਨੂੰ ਸੁਣ ਲਓ। ਜਿਹਨੂੰ ਕਹਿੰਦੇ ਦੇ ਕੰਨ ਸੁਣੋ ਅਰਦਾਸ ਜੀਓ, ਹੇ ਸੱਚੇ ਪਾਤਸ਼ਾਹ ਜੀ ਕੰਨ ਦੇ ਕੇ ਸਾਡੀ ਬੇਨਤੀ ਜਿਹੜੀ ਉਹ ਆਪ ਜੀ ਪ੍ਰਵਾਨ ਕਰੋ। ਅਸੁਨ ਆ ਜਮਾ ਸੁਣ, ਸਾਡੀ ਬੇਨਤੀ ਨੂੰ ਸੁਣੋ। ਅਸੁਨ ਅੱਸੂ ਦੇ ਮਹੀਨੇ ਦੁਆਰੇ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਪ੍ਰੇਮ ਉਮਾਹੜਾ, ਉਮਾਹੜਾ ਦਾ ਅਰਥ ਹੁੰਦਾ ਹੈ ਜਿਵੇਂ ਕਿਧਰੇ ਸੋਮਾ ਫੁੱਟਦਾ ਹੈ, ਜਦੋਂ ਸੋਮਾ ਫੁੱਟਦਾ ਹੈ ਨਾ, ਜਿਵੇਂ ਇੱਕ ਫੁਹਾਰਾ ਲਾ ਲਓ ਤੇ ਜਦੋਂ ਫੁਹਾਰੇ ਦਾ ਪਾਣੀ ਜ਼ੋਰ ਦੀ ਤਾਂ ਨੂੰ ਨਿਕਲਦਾ ਹੈ, ਸੋਮਾ ਫੁੱਟਦਾ ਹੈ ਤੇ ਦੂਰ ਤੱਕ ਜਾਂਦਾ ਹੈ। ਹੇ ਗਰੀਬ ਬਨਵਾਸ ਸੱਚੇ ਪਾਤਸ਼ਾਹ, ਸਾਡੇ ਅੰਦਰ ਪ੍ਰੇਮ ਦਾ ਉਤਸ਼ਾਹ ਸੋਮਾ ਫੁੱਟ ਰਿਹਾ ਹੈ, ਇੰਨੀ ਤਾਂ ਗਏ ਕਿਉਂ ਮਿਲੀਏ ਹਰ ਜਾਏ, ਜਾਏ ਤੋਂ ਭਾਵ ਕਿੱਥੇ ਜਾਈਏ, ਕਿਹੜੀ ਜਗ੍ਹਾ ਤੇ ਤੁਹਾਡੇ ਨਾਲ ਮਿਲਾਪ ਹੋ ਸਕਦਾ ਹੈ, ਕਿਵੇਂ ਤੁਹਾਡੇ ਦਰਸ਼ਨ ਦੀਦਾਰੇ ਹੋ ਸਕਣ। ਅੰਦਰ ਪ੍ਰੇਮ ਦੀਆਂ ਤਾਂਘਾਂ ਲੱਗ ਰਹੀਆਂ ਨੇ। ਗੁਰੂ ਸਵਾਰੀ ਸੰਗਤ ਜੀ, ਜਿਸ ਵੇਲੇ ਪ੍ਰੇਮ ਦੀ ਪਰਿਭਾਸ਼ਾ ਆਪਾਂ ਪੜ੍ਹਦੇ ਹਾਂ ਤੇ ਜਿਨ੍ਹਾਂ ਦੇ ਅੰਦਰ ਤਾਂਘ ਹੈ ਉਹਨਾਂ ਨੂੰ ਪ੍ਰਾਪਤੀ ਹੋ ਜਾਂਦੀ ਹੈ, ਮਿਲ ਜਾਂਦਾ ਹੈ। ਪ੍ਰੇਮ ਦੀ ਐਸੀ ਪਰਿਭਾਸ਼ਾ ਹੈ, ਮਾਲਵੇ ਦੇ ਇਲਾਕੇ ਦੇ ਵਿੱਚ ਇੱਕ ਐਸੇ ਪਿਆਰੇ ਗੁਰਸਿੱਖ ਨੇ, ਧਿਆਨ ਦਿਓ, ਪ੍ਰੇਮ ਐਸਾ ਪੈਦਾ ਹੋ ਜਾਵੇ ਤਾਂ ਸਤਿਗੁਰੂ ਮਹਾਰਾਜ ਦੇ ਅਗਲੇ ਬਚਨ ਆ ਰਹੇ ਨੇ, ਮਨ ਤਨ ਪਿਆਸ ਦਰਸ਼ਨ ਘਣੀ, ਪਿਆਸਾ ਲੱਗ ਜਾਵੇ, ਮਿਲਾਪ ਹੋ ਜਾਂਦਾ ਹੈ। ਮਾਲਵੇ ਦੇ ਇਲਾਕੇ ਦੇ ਵਿੱਚ ਐਸੇ ਪਿਆਰੇ ਗੁਰਸਿੱਖ, ਦੋ ਪਿਓ ਪੁੱਤਰ, ਪੁੱਤਰ ਦੀ ਉਮਰ ਤਕਰੀਬਨ 9 ਸਾਲ ਦੀ ਹੈ, ਬਾਪ ਉਹਦੇ ਨਾਲ ਹੈ ਤੇ ਬਾਪ ਪਿਤਾ ਜੀ ਉਹਦੇ ਜਿਹੜੇ ਨੇ ਉਹਨੂੰ ਮੇਰੇ ਸਤਿਗੁਰੂ ਗੁਰੂ ਨਾਨਕ ਦੇ ਘਰ ਦੀਆਂ ਬਾਤਾਂ ਪਾਉਂਦੇ ਨੇ, ਹਰ ਕੀਆਂ ਕਥਾ ਕਹਾਣੀਆਂ, ਕੁਝ ਨਾ ਕੁਝ ਪ੍ਰੇਮ ਦੀਆਂ ਸਾਖੀਆਂ ਸੁਣਾਉਂਦੇ ਨੇ। ਜਿਸ ਵੇਲੇ ਐਸਾ ਸਾਖੀਆਂ ਸੁਣਾਉਂਦੇ ਤੇ ਸੁਭਾਵਕ ਹੈ ਜਦੋਂ ਪ੍ਰੇਮ ਦੇ ਬਚਨ ਬਲਾਸ ਹੋ ਜਾਣ ਤੇ ਅੰਦਰ ਪ੍ਰੇਮ ਦੇ ਪੈਦਾ ਹੋ ਜਾਂਦਾ, ਤਾਂਘ ਪੈਦਾ ਹੋ ਜਾਂਦੀ ਹੈ ਵੀ ਗੁਰੂ ਦੇ ਨਾਲ ਮਿਲਾਪ ਕਿਵੇਂ ਹੋ ਜਾਵੇ। ਅੱਜ ਦੇ ਮਹੀਨੇ ਦੀ ਵਿਚਾਰ ਹੈ। ਜਿਸ ਵੇਲੇ ਗੁਰੂ ਸਵਾਰੀ ਸੰਗਤ ਜੀ, ਪੁੱਤਰ ਨੇ ਬਾਪ ਤੋਂ ਮੇਰੇ ਨਿਰੰਕਾਰ ਦੇ ਘਰ ਦੀਆਂ ਬਾਤਾਂ ਸੁਣੀਆਂ ਤੇ ਅੰਦਰ ਪ੍ਰੇਮ ਪੈਦਾ ਹੋ ਗਿਆ, ਆਪਣੇ ਪਿਤਾ ਨੂੰ ਕਹਿਣ ਲੱਗਾ ਜੇ ਮੈਂ ਉਹਨਾਂ ਦੇ ਨਾਂ ਨਹੀਂ ਤੁਹਾਨੂੰ ਦੱਸ ਰਿਹਾ, ਨਾਂ ਮੈਂ ਅਗਾਂਹ ਜਾ ਕੇ ਦੱਸਣੇ ਨੇ, ਥੋੜੀ ਜਿਹੀ ਇਕਾਗਰਤਾ ਵਧੇਰੇ ਬਣ ਜਾਵੇ, ਇਤਿਹਾਸ ਦੇ ਪੱਖ ਤੋਂ ਨਾਲ ਤੁਹਾਡੇ ਸਾਂਝ ਕਰਨੀ ਹੈ। ਜਿਸ ਵੇਲੇ ਪੁੱਤਰ ਨੇ ਪ੍ਰੇਮ ਦੀਆਂ ਬਾਤਾਂ ਸੁਣੀਆਂ ਤੇ ਪਿਤਾ ਜੀ ਨੂੰ ਕਹਿਣ ਲੱਗਾ, ਬਾਪੂ ਜੇ ਗੁਰੂ ਦੇ ਨਾਲ ਪ੍ਰੇਮ ਕੀਤਾ ਜਾਵੇ ਤੇ ਗੁਰੂ ਆ ਕੇ ਦੀਦਾਰ ਦਿੰਦਾ, ਗੁਰੂ ਆ ਕੇ ਦਰਸ਼ਨ ਦਿੰਦਾ, ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਏ। ਅਗਰ ਜੇ ਗੁਰੂ ਨਾਲ ਧਿਆਨ ਦੇ ਕੇ ਸੁਣਿਓ, ਜੇ ਅਗਰ ਜੇ ਗੁਰੂ ਦੇ ਨਾਲ ਪ੍ਰੇਮ ਕਰੀਏ ਤੇ ਗੁਰੂ ਆ ਕੇ ਮਿਲ ਪੈਂਦਾ ਹੈ। ਮੈਂ ਫਿਰ ਅਰਜ਼ ਕਰਾਂ, ਸੁਰਤ ਉੱਚੀ ਚੱਕ ਕੇ ਬਾਤ ਸੁਣਿਓ, ਅੱਜ ਮਹੀਨਾ ਆਰੰਭ ਹੋਇਆ ਹੈ, ਪ੍ਰੇਮ ਪੈਦਾ ਹੋ ਜਾਵੇ ਤੇ ਗੁਰੂ ਸਾਡੇ ਅੰਦਰੋਂ ਪ੍ਰਗਟ ਹੋ ਜਾਣਾ ਹੈ। ਜਿਸ ਵੇਲੇ ਬਾਪ ਪੁੱਤਰ ਨੇ ਦੁਬਾਰਾ ਇਹ ਗੱਲ ਕਹੀ ਤਾਂ ਬਾਪ ਪਿਤਾ ਜੀ ਕਹਿਣ ਲੱਗੇ, ਹਾਂ ਬੇਟਾ, ਅਗਰ ਗੁਰੂ ਨੂੰ ਯਾਦ ਕਰੀਏ, ਅੰਦਰੋਂ ਪ੍ਰੇਮ ਕਰੀਏ ਤੇ ਗੁਰੂ ਮਿਲ ਜਾਂਦਾ ਹੈ। ਇੰਨੀਆਂ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਦੋਨੋਂ ਪਿਓ ਪੁੱਤਰ ਜਿਹੜੇ ਜੰਗਲ ਦੇ ਵਿੱਚੋਂ ਲੱਕੜਾਂ ਕੱਟਣ ਵਾਸਤੇ ਚਲੇ ਗਏ, ਨਾਲ ਉਹਨਾਂ ਨੇ ਇੱਕ ਪਾਣੀ ਵਾਲਾ ਬਰਤਨ ਭਰ ਲਿਆ, ਜਿਵੇਂ ਮਿੱਟੀ ਦਾ ਕੁੱਜਾ ਹੁੰਦਾ ਹੈ, ਕੋਈ ਮਸ਼ਕ ਕਹਿੰਦਾ ਹੈ, ਮਿੱਟੀ ਦੇ ਭਾਂਡੇ ਵਿੱਚ ਪਾਣੀ ਜਿਹਨੂੰ ਘੜਾ ਕਹਿੰਦੇ, ਠੰਡਾ ਹੋ ਜਾਂਦਾ ਹੈ। ਤੇ ਤੁਸਾਂ ਨੇ ਬਹੁਤ ਵਾਰ ਦੇਖਿਆ ਹੋਵੇਗਾ, ਜਿਸ ਵੇਲੇ ਛਾਂ ਠੰਡੀ ਜੀ ਹੋਵੇ, ਹਵਾ ਚੱਲਦੀ ਹੋਵੇ ਤੇ ਉਹਦੇ ਘੇਰੇ ਘੇਰੇ ਰੇਤਾ ਲਾ ਦਈਏ ਨਾ, ਤੇ ਉਸ ਮਿੱਟੀ ਦੇ ਬਰਤਨ ਚੋਂ ਪਾਣੀ ਸਿਮ ਸਿਮ ਕੇ ਰੇਤਾ ਆਪੇ ਹੀ ਗਿੱਲਾ ਹੋ ਜਾਂਦਾ, ਤੇ ਉਸ ਗਿੱਲ ਦੇ ਨਾਲ ਅੰਦਰੋਂ ਪਾਣੀ ਜਿਹੜਾ ਘੜੇ ਦਾ ਇੰਨਾ ਮਿਠਾਸ ਵਾਲਾ ਤੇ ਇੰਨਾ ਠੰਡਾ ਹੋ ਜਾਂਦਾ, ਬਾਹਰਲੀ ਕੁਦਰਤੀ ਹਵਾ ਨਾਲ ਉੱਥੇ ਫਰਿੱਜਾਂ ਦਾ ਮੁਕਾਬਲਾ ਕੁਝ ਨਹੀਂ ਹੁੰਦਾ, ਉਹਦਾ ਆਨੰਦ ਵੱਖਰਾ ਜਿਹਾ ਹੀ ਹੋ ਜਾਂਦਾ ਹੈ। ਤੇ ਜਿਸ ਵੇਲੇ ਇੰਨਾ ਪ੍ਰੇਮ ਪੈਦਾ ਹੋਇਆ, ਲੱਕੜਾਂ ਕੱਟੀ ਜਾ ਰਹੇ ਨੇ, ਪੁੱਤਰ ਤੇ ਬਾਪ ਗੱਲਾਂ ਕਰੀ ਜਾਂਦੇ ਨੇ, ਫਿਰ ਪੁੱਤਰ ਨੇ ਗੱਲ ਕਹੀ, ਪਿਤਾ ਜੀ ਅਗਰ ਗੁਰੂ ਨੂੰ ਪ੍ਰੇਮ ਨਾਲ ਯਾਦ ਕਰੀਏ ਤੇ ਗੁਰੂ ਆ ਜਾਂਦਾ, ਲੱਕੜਾਂ ਕੱਟਦਿਆਂ ਕੱਟਦਿਆਂ, ਕਿਰਤ ਕਰਦਿਆਂ ਕਰਦਿਆਂ। ਹੁਣ ਦੇਖੋ, ਉੱਧਰ ਸੀ ਕਿਰਤ ਕਰਮ ਕੇ ਵਿਛੜੇ, ਬਾਤਾਂ ਦੋਨੋਂ ਹੀ ਮਿਲ ਜਾਣੀਆਂ ਨੇ। ਬਾਪ ਨੇ ਫਿਰ ਉਹੀ ਗੱਲ ਕਹੀ ਤੇ ਨਾਲ ਦੀ ਨਾਲ ਉਸ ਵੇਲੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਮਹਾਰਾਜ, ਦਸਤਗੀਰ ਹੋਏ ਪੰਜ ਪੀਰ, ਹਰਗੋਬਿੰਦ ਹਰ ਅਤੋਲਾ, ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹ ਅਡੋਲਾ, ਦੀਨ ਦੁਨੀਆਂ ਦੇ ਮਾਲਕ, ਮੀਰੀ ਪੀਰੀ ਦੇ ਮਾਲਕ, ਭਾਈ ਕੀ ਡਰੌਲੀ, ਆਪਣੇ ਸਾਲੀ ਤੇ ਸਾਂਢੂ ਭਾਈ ਸਾਈ ਦਾਸ ਤੇ ਬੀਬੀ ਰਾਮੋ ਦੇ ਘਰ ਵਿੱਚ
ਸੱਚੇ ਪਾਤਸ਼ਾਹ ਜੀ ਛੇਵੇਂ ਪਾਤਸ਼ਾਹ ਭਾਗ ਲਾ ਰਹੇ ਨੇ ਤੇ ਪਿਤਾ ਜਿਹੜਾ ਹੈ ਉਹ ਸਤਿਗੁਰੂ ਜੀ ਦੇ ਚਰਨਾਂ 'ਚ ਜੋਦੜੀ ਕਰਨ ਲੱਗ ਪਿਆ। ਸੱਚੇ ਪਾਤਸ਼ਾਹ ਮੈਂ ਆਪਣੇ ਪੁੱਤਰ ਨੂੰ ਪ੍ਰੇਮ ਦੀਆਂ ਬਾਤਾਂ ਪਾਈਆਂ ਨੇ ਤੇ ਨਾਲੇ ਵਾਅਦਾ ਕਰ ਲਿਆ ਵੀ ਗੁਰੂ ਨੂੰ ਅੰਦਰੋਂ ਪ੍ਰੇਮ ਨਾਲ ਯਾਦ ਕਰੀਏ ਤੇ ਗੁਰੂ ਆ ਜਾਂਦਾ ਜੇ ਤੇ ਗਰੀਬ ਨਿਵਾਸ ਛੇਵੇਂ ਪਾਤਸ਼ਾਹ ਮੇਰੇ ਪੁੱਤਰ ਦੀ ਸ਼ਰਧਾ ਬਣੀ ਰਵੇ, ਮੇਰੇ ਪੁੱਤਰ ਦਾ ਪ੍ਰੇਮ ਬਣਿਆ ਰਵੇ, ਮੇਰੇ ਤੇ ਕਿਰਪਾ ਕਰਿਓ। ਜਿਸ ਵੇਲੇ ਬਾਤਾਂ ਕਰਦਿਆਂ ਕਰਦਿਆਂ ਤੇ ਪੁੱਤਰ ਕਹਿਣ ਲੱਗਾ, ਬਾਪੂ ਮੇਰਾ ਪਾਣੀ ਪੀਣ ਨੂੰ ਚਿੱਤ ਕਰਦਾ ਹੈ, ਤੇ ਬਾਪ ਕਹਿਣ ਲੱਗਾ ਥੱਲੇ ਘੜਾ ਭਰਿਆ ਜਾ ਕੇ ਪਾਣੀ ਛੱਕ ਲਾ। ਜਦੋਂ ਜਲ ਛੱਕਣ ਲੱਗਾ ਤੇ ਬਾਪੂ ਨੂੰ ਆਵਾਜ਼ ਮਾਰਦਾ, ਬਾਪੂ ਪਾਣੀ ਮੇਰੇ ਤੇ ਤੇਰੇ ਪੀਣ ਵਾਲਾ ਨਹੀਂ। ਆਖੋ ਸਤਨਾਮ ਸ਼੍ਰੀ। ਹੁਣ ਇੱਥੇ ਪਾਣੀ ਦੀ ਬਾਤ ਨਹੀਂ, ਜੇ ਪੁੱਤਰ ਨੇ ਆਵਾਜ਼ ਦਿੱਤੀ, ਬਾਪੂ ਪਾਣੀ ਮੇਰੇ ਤੇ ਤੇਰੇ ਪੀਣ ਵਾਲਾ ਨਹੀਂ। ਪਿਤਾ ਕਹਿੰਦਾ ਕਿਉਂ? ਕਹਿਣ ਲੱਗਾ ਇਹ ਜਲ ਜਿਹੜਾ ਮੇਰੇ ਗੁਰੂ ਦੇ ਪੀਣ ਵਾਲਾ ਹੈ, ਇਹ ਪਾਣੀ ਜਿਹੜਾ ਮੇਰੇ ਗੁਰੂ ਦੇ ਪੀਣ ਵਾਲਾ ਹੈ। ਪਿਤਾ ਵੀ ਕੋਲ ਚੱਲ ਕੇ ਆ ਗਿਆ। ਜਦੋਂ ਪਿਤਾ ਕੋਲ ਚੱਲ ਕੇ ਆ ਗਿਆ, ਪਾਣੀ ਵੱਲੇ ਵੇਖਿਆ ਸੀਤਲ ਠੰਡਾ ਪਾਣੀ ਹੈ, ਤੇ ਦੋਨੋਂ ਪਿਓ ਪੁੱਤਰ ਹੁਣ ਗੁਰੂ ਨੂੰ ਆਵਾਜ਼ਾਂ ਮਾਰਦੇ ਨੇ, ਪੰਥ ਨਿਹਾਰੈ ਕਾਮਣੀ ਲੋਚਨ ਭਰੀ ਲੈ।

ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਤੁਸੀਂ ਆ ਕੇ ਜਲ ਛਕੋ। ਇੰਨਾ ਪ੍ਰੇਮ ਪੈਦਾ ਹੋ ਗਿਆ ਤੇ ਭਾਈ ਕੀ ਡਰੋਲੀ ਤੋਂ ਗੁਰੂ ਹਰਗੋਬਿੰਦ ਦੁਪਹਿਰੇ 1:30 ਵਜੇ ਗਰਮੀ ਦੀ ਰੁੱਤ ਹੈ ਘੋੜੇ ਤੇ ਸਵਾਰ ਹੋ ਕੇ ਯਾਦ ਕਰਦੇ ਕਰਦੇ ਤੇ ਦੋਨੋਂ ਬੇਹੋਸ਼ੀ ਦੀ ਹਾਲਤ ਡਿੱਗ ਪਏ, ਦੋਨੋਂ ਬੇਹੋਸ਼ੀ ਦੀ ਹਾਲਤ ਡਿੱਗ ਪਏ। ਗੁਰੂ ਨੂੰ ਆਵਾਜ਼ਾਂ ਮਾਰਦੇ ਮਾਰਦੇ ਤੇ ਸੱਚੇ ਪਾਤਸ਼ਾਹ 30 ਮੀਲ ਦਾ ਸਫ਼ਰ ਕਰਕੇ, ਵਾਹ ਜੀ ਵਾਹ, ਆਹ ਹੈ ਪ੍ਰੇਮ, 30 ਮੀਲ ਦਾ ਸਫ਼ਰ ਕਰਕੇ ਘੋੜੇ ਤੇ ਸਵਾਰ ਹੋ ਕੇ ਤੇ 9 ਸਾਲ ਬੱਚੇ ਦਾ ਸਿਰ ਆਪਣੀ ਗੋਦ ਵਿੱਚ ਰੱਖ ਕੇ ਕਹਿੰਦੇ ਰੂਪ ਚੰਦ ਜਲ ਛਕਾ ਅਸੀਂ ਆ ਗਏ ਆ। ਆਖੋ ਸਤਨਾਮ ਸ਼੍ਰੀ। ਹੁਣ ਜਰਾ ਘੋਖਿਓ ਕਿ ਭਾਈ ਕੀ ਡਰੋਲੀ ਵਿੱਚ ਭਾਈ ਸਾਈ ਦਾਸ ਵੀ ਤੇ ਪਾਣੀ ਪਿਆ ਸਕਦਾ ਸੀ ਨਾ, ਬੀਬੀ ਰਾਮੋ ਪਾਣੀ ਪਿਆ ਸਕਦੀ ਸੀ, ਹੋਰ ਅਨੇਕਾਂ ਸਿੱਖ ਸਨ ਪਾਣੀ ਪਿਆ ਸਕਦੇ ਸੀ। ਇੱਥੇ ਪਿਆਸ ਦੀ ਗੱਲ ਨਹੀਂ ਹੈ, ਇੱਥੇ ਤੇ ਪ੍ਰੇਮ ਦੀਆਂ ਪਰਿਭਾਸ਼ਾ ਨੇ। ਜਿਸ ਵੇਲੇ ਅੱਖਾਂ ਖੋਲੀਆਂ ਮੇਰੇ ਗੁਰੂ ਦੇ ਦੀਦਾਰ ਕੀਤੇ ਤੇ ਪਿਤਾ ਦਾ ਨਾਮ ਹੈ ਭਾਈ ਸਾਧੂ, ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ। ਜਿਸ ਵੇਲੇ ਕੋਲ ਬੈਠ ਕੇ ਜਲ ਛਕਿਆ, ਇੰਨੀ ਨਦਰ ਕਰ ਦਿੱਤੀ, ਇੰਨੀ ਮਿਹਰ ਕਰ ਦਿੱਤੀ, ਨਦਰੋ ਨਦਰ ਨਿਹਾਲ ਹੋ ਗਏ ਤੇ ਜਿਹੜੀਆਂ ਲੱਕੜਾਂ ਕੱਟ ਰਹੇ ਸੀ ਨਾ ਲੱਕੜਾਂ, ਸਤਿਗੁਰੂ ਮਹਾਰਾਜ ਦੀਨ ਦਿਆਲੂ ਕਿਰਪਾਲੂ ਮੀਰੀ ਪੀਰੀ ਦਾ ਮਾਲਕ ਸੱਚਾ ਪਾਤਸ਼ਾਹ, ਉਹ ਲੱਕੜਾਂ ਦੀ ਇੱਕ ਮੋੜੀ, ਆਮ ਆਪਾਂ ਮੋੜੀਆਂ ਕਹਿੰਦੇ, ਮੋੜੀਆਂ ਕੱਟੀਆਂ ਜੀ, ਉਹ ਮੋੜੀ ਫੜ ਕੇ ਨਾ ਸਾਹਿਬ ਆਪਣੇ ਘਰ ਕਮਲਾਂ ਵਿੱਚ ਕਹਿਣ ਲੱਗੇ ਭਾਈ ਸਾਧੂ ਤੇ ਭਾਈ ਰੂਪੇ ਆ ਮੋੜੀ ਲੈ ਜਾ, ਜਿੱਥੇ ਜਾ ਕੇ ਤੂੰ ਗੱਡ ਦੇਵੇਂਗਾ ਉੱਥੋਂ ਤੱਕ ਤੁਹਾਡਾ ਰਾਜ ਹੋਵੇਗਾ। ਕਿਹੋ ਜਿਹਾ ਪ੍ਰੇਮ ਹੈ ਵੇਖੋ, ਪ੍ਰੇਮ ਦੇ ਵਿੱਚ ਇੱਕ ਵਾਰ ਬੋਲ ਪਿਆਰ ਵਿੱਚ

ਹੁਣ ਹੋਰ ਧਿਆਨ ਦੇ ਦਿਓ ਜੇ, ਹੋਰ ਧਿਆਨ ਦੇ ਦਿਓ, ਗਹਿਰਾਈ ਵਿੱਚ ਚਲੇ ਜਾਇਓ। ਮੋੜੀ ਜਿਹੜੀ ਸੀ ਨਾ, ਭਾਈ ਰੂਪ ਚੰਦ ਨੇ ਪਕੜ ਲਈ, ਫੜ ਲਈ ਮੋੜੀ, 9 ਸਾਲ ਦਾ ਜੇ, ਤੇ ਮੋੜੀ ਪਕੜ ਕੇ ਨਾ ਤੇ ਮੇਰੇ ਸਾਹਿਬਾਂ ਦੇ ਵੱਲੇ ਇੱਕ ਟੱਕ ਵੇਖੀ ਜਾਂਦਾ ਵੇਖੀ ਜਾਂਦਾ, ਤੇ ਅੱਖਾਂ ਚੋਂ ਨੀਰ ਤ੍ਰਿਪ ਤ੍ਰਿਪ ਤ੍ਰਿਪ ਤੁਰਿਆ ਹੀ ਜਾ ਰਿਹਾ, ਇੱਕ ਟੱਕ ਜਿਵੇਂ ਕਹਿੰਦੇ ਚੰਦ ਚਕੋਰ, ਹਾਂਜੀ ਚੰਦ ਚਕੋਰ ਪ੍ਰੀਤ ਹੈ, ਜਿਵੇਂ ਉਹ ਚੰਦਰਮਾ ਵੱਲੇ ਵੇਂਦੀ ਵੇਂਦੀ ਵੇਂਦੀ ਵੇਂਦੀ ਵੇਂਦੀ, ਉਹਦੇ ਪੈਰ ਤਾਂ ਉੱਥੇ ਟਿਕੇ ਰਹਿੰਦੇ ਨੇ, ਉਹ ਧੌਣ ਮੋੜਦੀ ਮੋੜਦੀ ਮੋੜਦੀ ਮੋੜਦੀ ਇੰਨੀ ਜ਼ਿਆਦਾ ਮੋੜ ਲੈਂਦੀ ਤੁਸੀਂ ਧੌਣ ਟੁੱਟ ਜਾਂਦੀ ਹੈ ਪਰ ਪੈਰ ਨਹੀਂ ਹਿਲਾਉਂਦੀ, ਉਹ ਤੇ ਇੱਕ ਤਰਫਾ ਪ੍ਰੀਤੀ ਹੁੰਦੀ ਹੈ। ਇੱਕ ਟੱਕ ਮੇਰੇ ਸਾਹਿਬਾਂ ਵੱਲੇ ਵੇਖਦਾ ਰਿਹਾ ਤੇ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਥੋੜਾ ਜਿਹਾ ਮੁਸਕਰਾਉਂਦੇ ਰਹੇ, ਤੇ ਜਿਸ ਵੇਲੇ ਵੇਖਦਾ ਰਿਹਾ ਤੇ ਇੱਕਦਮ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਚੋਂ ਮੋੜੀ ਰੱਖ ਦਿੱਤੀ। ਆਖੋ ਸਤਨਾਮ ਸ਼੍ਰੀ, ਮੇਰੇ ਵਰਗੇ ਨੂੰ ਕੋਈ ਥੋੜਾ ਜਿਹਾ ਮਿਲ ਜੇ ਵੀ ਜਾ ਉਧਰ ਕਥਾ ਤੈਨੂੰ ਮਿਲ ਜਾਣੀ, ਉਹਦੀ ਉਧਰ ਜਾ ਕੇ ਕਰਿਆ, ਉੱਥੋਂ 4 ਮਾਇਆ ਵੱਧ ਹੋ ਜਾਣੀ, ਮੈਂ ਤਾਂ ਉਦੋਂ ਹੀ ਦੌੜ ਜਾਗਾ, ਮੇਰੀ ਬਾਤ ਏਦਾਂ ਦੀ ਹੈ। ਤੁਹਾਨੂੰ ਮੇਰੇ ਪਿਆਰੇ ਗੁਰਸਿੱਖ ਜਿਸ ਵੇਲੇ ਚਰਨਾਂ ਚ ਰੱਖ ਦਿੱਤੀ ਤੇ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਕਹਿਣ ਲੱਗੇ ਰਾਜ ਭਾਗ ਬਖਸ਼ਿਆ, ਤਾਂ ਉਸ ਵੇਲੇ ਭਾਈ ਰੂਪ ਚੰਦ ਨੇ ਚੌਥੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਮੇਰੇ ਸਾਹਿਬਾਂ ਨੂੰ ਕਹਿੰਦੇ ਨੇ ਪ੍ਰੇਮ ਵਿੱਚ ਬੇਨਤੀ ਦੇ ਰੂਪ ਵਿੱਚ।

ਰਾਜ ਦੀ ਲੋੜ ਨਹੀਂ ਹੈ, ਰਾਜ ਦੀ ਲੋੜ ਨਹੀਂ ਹੈ। ਮਹਾਰਾਜ ਕਹਿਣ ਲੱਗੇ ਕਿਉਂ? ਭਾਈ ਰੂਪ ਚੰਦ ਕਹਿ ਲੱਗਾ ਸੱਚਿਆ ਪਾਤਸ਼ਾਹ, ਜੇ ਕਿਰਪਾ ਦੇ ਘਰ ਵਿੱਚ ਆਇਆ ਤੇ ਚਰਨਾਂ ਵਿੱਚ ਰੱਖ ਲਾ। ਸਤਿਗੁਰੂ ਜੀ ਇੰਨੇ ਪ੍ਰਸੰਨ ਹੋਏ, ਮੋਗੇ ਤੋਂ ਲੈ ਕੇ ਭਾਈ ਕੀ ਸਮਾਧ ਬਠਿੰਡੇ ਤੱਕ ਤੁਹਾਡਾ ਹੁਕਮ ਚੱਲੇਗਾ। ਸਤਿਗੁਰਾਂ ਨੇ ਮੁਬਾਰਕ ਰਸਨਾ ਤੋਂ ਵਚਨ ਕੀਤੇ ਆ ਪ੍ਰੇਮ ਦੀ ਪਰਿਭਾਸ਼ਾ, ਤੇ ਅੱਜ ਦੇ ਅੰਮ੍ਰਿਤ ਵਚਨ ਆਏ ਨੇ ਅਸੁਣ ਪ੍ਰੇਮ ਉਮਾੜਾ। ਹੁਣ ਜਰਾ ਕੁ ਝਾਤ ਮਾਰੀਏ, ਸਾਡੇ ਅੰਦਰ ਉਤਸ਼ਾਹ ਇਹੋ ਜਿਹਾ ਹੈ, ਇਹੋ ਜਿਹਾ ਪ੍ਰੇਮ ਦਾ ਸੋਮਾ ਫੁੱਟਿਆ ਹੈ? ਜਿਨ੍ਹਾਂ ਦੇ ਅੰਦਰ ਫੁੱਟ ਗਿਆ ਹੈ ਉਹਨਾਂ ਨੂੰ ਗੁਰੂ ਮਿਲ ਗਿਆ ਹੈ। ਕਿਉਂ ਮਿਲ ਗਿਆ, ਕਿਵੇਂ ਮਿਲਿਆ ਜਾਏ? ਤੇ ਅਗਲੇ ਬਚਨ ਕਹਿੰਦੇ ਨੇ ਮਨ ਤਨ ਪਿਆਸ ਦਰਸ਼ਨ ਘੰਟ

ਮਹਾਰਾਜ ਮੇਰੇ ਅੰਦਰ ਘਣੀ ਪਿਆਸਾ ਲੱਗੀ ਦਰਸ਼ਨਾਂ ਦੀ, ਥੋੜੀ ਜਿਹੀ ਇਕਾਗਰਤਾ ਦਿਓ, ਮੇਰੇ ਮਿੰਟ ਅਜੇ ਰਹਿੰਦੇ ਨੇ ਥੋੜੇ ਜਿਹੇ। ਜਿਸ ਵੇਲੇ ਦਸਵੇਂ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਹੈ ਨਾ ਪਟਨਾ ਸਾਹਿਬ ਜੀ ਦੀ ਪਾਵਨ ਧਰਤੀ ਤੇ ਭੀਖਣ ਸ਼ਾਹ ਨੇ ਉਸ ਵੇਲੇ ਮੰਜ਼ਲਾਂ ਮਾਰ ਕੇ ਕਿਵੇਂ ਪਹੁੰਚਿਆ, ਮੁੱਕਦੀ ਗੱਲ ਕਰਾਂ, ਸਾਹਿਬਾਂ ਦੇ ਦਰ ਤੇ ਬੈਠ ਗਿਆ। ਵੱਡੇ ਮਾਤਾ ਜੀ ਮਾਤਾ ਨਾਨਕੀ ਜੀ ਨੇ ਸਾਡੇ ਮਾਮਾ ਕਿਰਪਾਲ ਚੰਦ ਨੂੰ ਕਿਹਾ ਵੀ ਜੋ ਪੀਰ ਮੰਗਦਾ ਦੇ ਦਿਓ, ਪੀਰ ਜੋ ਮੰਗਦਾ ਦੇ ਦਿਓ, ਦੁਸ਼ਾਲੇ ਦੇ ਦਿਓ, ਮੋਹਰਾਂ ਦੇ ਦਿਓ, ਧਨ ਦੇ ਦਿਓ। ਸਦਕੇ ਜਾਈਏ ਉਸ ਪਿਆਰੇ ਪੀਰ ਦੇ, ਕਹਿਣ ਲੱਗਾ ਮੈਂ ਦੁਸ਼ਾਲਿਆਂ ਦਾ ਭੁੱਖਾ ਨਹੀਂ ਆ, ਮੈਂ ਹੀਰੇ ਜਵਾਹਰਾਂ ਦਾ ਭੁੱਖਾ ਨਹੀਂ ਆ, ਮੈਨੂੰ ਕੇਵਲ ਦਰਸ਼ਨ ਉਹਦੇ ਚਾਹੀਦੇ ਨੇ ਜਿਸ ਅੱਜ ਅੱਲਾ ਖੁਦਾ ਤੁਹਾਡੇ ਘਰ ਪ੍ਰਗਟ ਹੋ ਗਿਆ ਹੈ। ਤੇ ਜਦੋਂ ਦੀਦਾਰ ਹੋਏ, ਮੁੱਕਦੀ ਗੱਲ ਕਰਾਂ, ਇੰਨਾ ਲੋਟ ਪੋਟ ਹੋ ਗਿਆ, ਉਹਨੂੰ ਆਪਾਂ ਹੀ ਭੁੱਲ ਗਿਆ। ਮੇਰੇ ਸਨਮੁਖ ਗੁਰੂ ਕੀ ਬਾਣੀ ਦੇ ਬੋਲ ਆ ਜਾਂਦੇ ਨੇ ਅੰਤ

गोर मोहन मोहे मन लैया हो लोट पोट होई गोर देखे। गुरु दे दर्शन दिदारे करके आपा भुल गया। हां जी सतगुरु जी दे चार तरह दे दर्शन ने। एक प्रतख दर्शन जिवें तुसी हुणे कर रहे हो सतगुरु सच्चे पातशाह जी दे, एक ही ने दर्शन। ते कन्ना द्वारे जिहड़े बाणी सुणदे हो इहनू महाराज कहिंदे सरवण दर्शन ने। किन्ने हो गए ने? दो। ते जे दर्शन ने चित्तर दर्शन, ते चौथे दर्शन ने सुपने उबी भई गहो की ना अंचला। सुपने विच भी उहदे दीदार उहनू भी दर्शन मन्निया। आओ सुभागी नींदड़िए मत शौ देखा सोए। ਉਹ ਨੀਂਦ ਆ ਜਾਵੇ ਜਿਸ ਨੀਂਦ ਵਿੱਚ ਮੇਰੇ ਪਿਆਰੇ ਦੇ ਦੀਦਾਰ ਹੋ ਜਾਣ। ਤੁਹਾਨੂੰ ਇੱਕ ਕਵਿਤ ਪੜ੍ਹ ਕੇ ਸੁਣਾਵਾਂ, ਅਰਥ ਨਹੀਂ ਕਰਨੇ। ਸੁਪਨੇ ਵਿੱਚ ਦੀਦਾਰ ਹੋਏ, ਸਗੀ ਪੁੱਛਦੀ ਹੈ ਕਿੱਦਾਂ ਦਾ ਸੀ, ਜਿਹਨੂੰ ਦਰਸ਼ਨ ਹੋਏ ਨੇ ਉਹਦਾ ਰੂਪ ਦੱਸਿਆ। ਕਹਿੰਦੀ ਆਵਾਜ਼ ਨਾ ਮਾਰੀ, ਪੱਲਾ ਨਾ ਪਕੜਿਆ। ਨਹੀਂ ਭੈਣੇ, ਪੱਲਾ ਤਾਂ ਪਕੜਿਆ, ਪਰ ਮੇਰੀਆਂ ਅੱਖੀਆਂ ਤੋਂ ਓਹਲੇ ਹੋ ਗਿਆ ਮੇਰਾ ਪਿਆਰਾ। ਹੁਣ ਮੇਰੀ ਹਾਲਤ ਮੱਛੀ ਵਰਗੀ ਹੋ ਗਈ ਹੈ, ਹੁਣ ਮੈਥੋਂ ਰਿਹਾ ਨਹੀਂ ਜਾਂਦਾ। ਕਵਿਤ ਬੜਾ ਸੋਹਣਾ ਲਿਖਿਆ ਭਾਈ ਸਾਹਿਬ ਜੀ ਨੇ, ਧਿਆਨ ਦਿਓ। ਸੋਪਣ ਚਰਿੱਤਰ ਚਿੱਤਰ ਬਾਣਕ ਬਣੇ ਪਚਿੱਤਰ ਪਾਵਣ ਪਵਿੱਤਰ ਮਿੱਤਰ ਆਜ ਮੋਰੇ

ਹੁਣ ਬਿਰਹਾ ਵਿਛੋੜਾ ਨਹੀਂ ਝੱਲਿਆ ਜਾਂਦਾ, ਹੁਣ ਕਹਿੰਦੇ ਕੌਣ ਹੈ ਸਹਾਈ ਮਿਲਾਉਣ ਦੇ? ਤਾਂ ਮਹਾਰਾਜ ਕਹਿੰਦੇ ਨੇ, ਸੰਤ ਸਹਾਈ ਪ੍ਰੇਮ ਕੇ ਹੋ ਤਨ ਕੈ ਲਾਗਾ ਪਾਏ। ਰੱਬ ਦੀਆਂ ਪਿਆਰ ਵਾਲੀਆਂ ਬਖਸ਼ੀਆਂ ਰੂਹਾਂ, ਸੰਤ ਮਹਾਤਮਾ ਗੁਰਸਿੱਖ ਗੁਰਮੁਖ ਸੰਗਤ ਵਿੱਚ ਉਹ ਸਹਾਰਾ ਬਣ ਜਾਂਦੇ ਨੇ, ਮਿਲਾਪ ਹੋ ਜਾਂਦਾ ਹੈ। ਵੇਨ ਪ੍ਰਭ ਕਿਉਂ ਸੁਖ ਪਾਈ ਹੈ ਦੂਜੀ ਨਾਹੀਂ ਜਾਏ। ਕਹਿੰਦੇ ਪ੍ਰਭੂ ਤੋਂ ਬਿਨਾਂ ਸੁੱਖ ਦੀ ਪ੍ਰਾਪਤੀ ਨਹੀਂ ਹੈ, ਤੇ ਸਤਿਗੁਰੂ ਜੀ ਤੋਂ ਬਿਨਾਂ ਦੂਜੀ ਥਾਂ ਹੈ ਹੀ ਕੋਈ ਨਹੀਂ ਹੈ ਜਿੱਥੇ ਸੁੱਖ ਮਿਲ ਜਾਵੇ। ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਖਾਏ। ਵੀ ਜਿਨ੍ਹਾਂ ਨੇ ਪ੍ਰੇਮ ਦਾ ਰਸ ਚੱਖ ਲਿਆ ਨਾ, ਫਿਰ ਉਹਨਾਂ ਨੂੰ ਬਾਹਰਲਾ ਕੋਈ ਪਦਾਰਥ ਜਿਹੜਾ ਉਹ ਮਿਠਾਸ ਵਾਲਾ ਨਹੀਂ ਬਣਦਾ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਂਜਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਦੁੱਧ। ਆਪ ਤਿਆਗ ਬੇਨਤੀ ਕਰ ਲਿਹੋ ਪ੍ਰਭੂ ਲੜ ਲਾਏ। ਬੜਾ ਪਿਆਰਾ ਬੋਲ ਜੇ, ਗੁਰੂ ਕੋਲ ਆ ਕੇ ਆਪਾਂ ਨਹੀਂ ਰੱਖਣਾ, ਤਿਆਗ ਦੇਣਾ, ਔਰ ਗੁਰੂ ਨੂੰ ਬੇਨਤੀ ਕਰਨੀ ਹੈ। ਜਿਵੇਂ 52 ਰਾਜਿਆਂ ਨੇ ਸੱਚੇ ਪਾਤਸ਼ਾਹ ਜੀ ਨੂੰ ਗਵਾਲੀਅਰ ਚ ਬੇਨਤੀ ਕੀਤੀ ਸੀ ਨਾ, ਪ੍ਰਭੂ ਸੱਚੇ ਪਾਤਸ਼ਾਹ ਮਾਲਕ ਜੀ ਲੜ ਲਾ ਲੋ, ਲੜ ਛੱਡ ਕੇ ਨਾ ਜਾਇਓ। ਤਾਂ ਮਹਾਰਾਜ ਨੇ ਐਸੇ ਪੱਲੇ ਲੜ ਲਾਏ ਉਹ ਸਾਰੇ ਦੇ ਸਾਰੇ ਆਜ਼ਾਦ ਹੋ ਗਏ, ਸਾਰੇ ਆਜ਼ਾਦ ਹੋ ਗਏ। ਬੇਨਤੀ ਹੈ, ਜੋ ਹਰ ਕੰਤ ਮਿਲਾਈਆ ਸੇ ਵਿਛੜੋ ਕਤੇ ਨਾ ਜਾਏ। ਜਿਨ੍ਹਾਂ ਨੂੰ ਕੰਤ ਨੇ ਪਤੀ ਪਰਮਾਤਮਾ ਨੇ ਮਿਲਾ ਲਿਆ ਵਿਛੜੇ, ਉਹ ਜੀਵ ਰੂਪ ਇਸਤਰੀਆਂ ਕਦੇ ਵਿਛੜਦੀਆਂ ਨਹੀਂ ਹਨ। ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰ ਸਰਣ ਆਏ। ਹੇ ਪ੍ਰਭੂ ਪਰਮਾਤਮਾ, ਤੇਥੋਂ ਬਿਨਾਂ ਦੂਜਾ ਹੈ ਹੀ ਕੋਈ ਨਹੀਂ ਹੈ, ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਹਾਂ। ਅਸੂ ਸੁਖੀ ਵਸੰਦੀਆ ਜਿਨ੍ਹਾਂ ਮਾਇਆ ਹਰ ਰਾਏ। ਅਸੂ ਦੇ ਮਹੀਨੇ ਦੁਆਰੇ ਸਾਹਿਬ ਜੀ ਕਹਿੰਦੇ ਉਹ ਸੁੱਖਾਂ ਨਾਲ ਸਖੀਆਂ ਵਸਦੀਆਂ ਨੇ ਜਿਹੜੀਆਂ ਗੁਰੂ ਚਰਨਾਂ ਦੀ ਸ਼ਰਨ ਵਿੱਚ ਬੈਠ ਜਾਂਦੀਆਂ ਨੇ ਤੇ ਗੁਰੂ ਦੀ ਕਿਰਪਾ ਪ੍ਰਾਪਤ ਕਰ ਲੈਂਦੀਆਂ ਨੇ। ਉਹਨਾਂ ਦੀ ਸਾਰੀ ਜ਼ਿੰਦਗੀ ਸੁੱਖਾਂ ਵਿੱਚ ਬਤੀਤ ਹੋ ਜਾਂਦੀ ਹੈ। ਅੱਜ ਦਾ ਮਹੀਨਾ, ਅੱਸੂ ਦਾ ਮਹੀਨਾ ਪ੍ਰਾਰੰਭਤਾ ਹੋਇਆ ਹੈ, ਸਾਡੇ ਅੰਦਰ ਪ੍ਰੇਮ ਪੈਦਾ ਹੋ ਜਾਵੇ। ਇਹ ਗੁਰੂ ਚਰਨਾਂ ਚ ਅਰਦਾਸ ਹੈ। ਇੱਕ ਮਿੰਟ ਪਿਆਰ ਵਿੱਚ ਸਾਰੀ ਸੰਗਤ ਗੱਜ ਕੇ ਬੋਲਿਓ, ਅੰਦਰੋਂ ਬੇਨਤੀ ਕਰਿਓ, ਪ੍ਰੇਮ ਆ ਜਾਵੇ। ਛੇਵੇਂ ਪਾਤਸ਼ਾਹ ਨਿਹਾਲ ਕਰ ਦਿਓ, ਮਿਹਰ ਕਰ ਦਿਓ, ਸਾਰੀ ਸੰਗਤ ਲਾਇਓ ਹਾਜ਼ਰੀ।

ਗੁਰੂ ਸਵਾਰੀ ਸੰਗਤ ਜੀ ਇੰਨੀਆਂ ਬੇਨਤੀਆਂ ਪ੍ਰਵਾਨ, ਭੁੱਲਾਂ ਦੀਆਂ ਮਾਫੀਆਂ, ਸਭ ਦੀ ਹਾਜ਼ਰੀ ਲੇਖੇ ਲੱਗ ਜਾਵੇ, ਸਭ ਸੰਗਤ ਮਿਲ ਜੁਲ ਕੇ ਆਖੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕੋ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਰਾਗ ਰਤਨ ਪਰਿਵਾਰ ਪਰੀਆਂ।

ਹਰ ਨਾਲ ਰਹੋ ਤੂੰ ਮਨ ਮੇਰੇ, ਅੰਗੀਕਾਰ ਹੋ ਕਰੇ ਤੇਰਾ ਸਭਨਾ ਗਲਾਂ।

ਸਾਚਾ ਨਾਮ ਮੇਰਾ ਆਧਾਰ, ਜਿਨ ਭੁੱਖਾ ਸਭ ਗਵਾਈਆ, ਜਿਨ ਇੱਛਾ ਸਭ ਪੁਜਾਈਆ, ਜਿਸ ਦੀਆਂ ਇਹ ਵਡਿਆਈਆ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ ਅੱਜ।

ਮਸਕਤ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਦੇ

ਨਾਮ ਅਭਿਆਸ ਹੋਇਆ ਹੈ, ਬਾਣੀ ਪੜ੍ਹਦੇ ਹਾਂ, ਕਥਾ ਕੀਰਤਨ ਅਭਿਆਸ ਕਰਦੇ ਹਾਂ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ, ਪੜ੍ਹੀ ਬਾਣੀ ਕਥਾ ਕੀਰਤਨ ਦਾ ਭਾਵ ਸਮੂਹ ਸਰੋਤਾ ਜਨਾਂ ਦੇ ਹਿਰਦਿਆਂ ਤੇ ਵਸਾਉਣਾ,

ਰਾਜ ਆਪਣੇ ਦਰ ਘਰ ਦੀ ਸਿਫਤ ਕਰਨ ਦਾ ਬਲ ਬੁੱਧੀ ਉਦਮ ਚਾਓ ਬਖਸ਼ਿਸ਼ ਕਰਨਾ ਗਰੀਬਨਵਾਜ ਆਪ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ। ਪਿਛਲਾ ਮਹੀਨਾ ਸਰਬੱਤ ਸੰਗਤਾਂ ਦਾ ਸੁੱਖ ਸ਼ਾਂਤੀ ਨਾਲ ਬਤੀਤ ਹੋਇਆ ਹੈ। ਕਿਰਪਾ ਕਰਨੀ ਇਸ ਮਹੀਨੇ ਵਿੱਚ ਵੀ ਆਪਣੇ ਦਰੋਂ ਘਰੋਂ ਸਮੂਹ ਪਰਿਵਾਰਾਂ ਨੂੰ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ਣੀ। ਸਮੂਹ ਪਰਿਵਾਰਾਂ ਵਿੱਚ ਆਪਸੀ ਪਿਆਰ ਇਤਫਾਕ ਸੁੱਖ ਸ਼ਾਂਤੀ ਤੰਦਰੁਸਤੀਆਂ ਬਖਸ਼ਣੀਆਂ। ਬੱਚਿਆਂ ਨੂੰ ਦੀਰਘ ਆਯੂ ਗੁਰਸਿੱਖੀ ਜੀਵਨ ਉੱਚ ਵਿੱਦਿਆ ਦੀ ਦਾਤ ਮਾਤਾ ਪਿਤਾ ਅਤੇ ਵਡੇਰਿਆਂ ਦੀ ਸ਼ੁਭ ਆਗਿਆ ਪਾਲਣ ਦੀ ਸੁਮਤ ਬਖਸ਼ਣੀ। ਕਾਰੋਬਾਰਾਂ ਵਿੱਚ ਵਾਧੇ ਕਰਨੇ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ। ਗਰੀਬ ਨਿਵਾਜ ਸਰਬੱਤ ਸੰਗਤਾਂ ਵੱਲੋਂ ਆਪ ਜੀ ਕੇ ਹਜ਼ੂਰ ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਕੜਾਹ ਪ੍ਰਸ਼ਾਦ ਦੀਆਂ ਰਸਦਾਂ ਭੇਂਟ ਹੋਈਆਂ ਨੇ। ਜਿਸ ਭੰਡਾਰੇ ਵਿੱਚੋਂ ਰਸਦਾਂ ਵਸਦਾਂ ਆਈਆਂ ਨੇ ਸੋ ਭੰਡਾਰੇ ਭਰਪੂਰ ਕਰਨੇ ਕਾਲ ਕੰਟਕ ਦੂਰ ਕਰਨੇ। ਗਰੀਬ ਨਿਵਾਜ ਕੜਾਹ ਪ੍ਰਸ਼ਾਦ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਗਰੀਬ ਨਿਵਾਜ ਆਪ ਜੀ ਕੇ ਹਜ਼ੂਰ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਭਾਈ ਬਚਿੱਤਰ ਸਿੰਘ ਵੱਲੋਂ ਆਪਣੇ ਪੋਤਰੇ ਕਾਕਾ ਅਨਮੋਲ ਸਿੰਘ ਦੇ ਇੰਗਲੈਂਡ ਪੜ੍ਹਾਈ ਲਈ ਜਾਣ ਤੇ ਚੜ੍ਹਦੀ ਕਲਾ ਦੀ ਅਰਦਾਸ ਹੈ। ਭਾਈ ਮਨਜੀਤ ਸਿੰਘ ਸਮੂਹ ਪਰਿਵਾਰ ਵੱਲੋਂ ਦੇਖਦੀਆਂ ਰਸਦਾਂ ਭੇਟ ਕੀਤੀਆਂ ਗਈਆਂ ਪਰਿਵਾਰ ਦੀ ਚੜ੍ਹਦੀ ਕਲਾ ਤੰਦਰੁਸਤੀ ਦੀ ਅਰਦਾਸ ਹੈ। ਬੀਬੀ ਸਿਮਰਜੀਤ ਕੌਰ ਵੱਲੋਂ ਦੇਹ ਅਰੋਗਤਾ ਅਤੇ ਪਰਿਵਾਰ ਨੂੰ ਸਿੱਖੀ ਦੀ ਦਾਤ ਮਿਲਣ ਦੀ ਜਾਚਨਾ ਹੈ। ਭਾਈ ਲਸ਼ਕਰ ਸਿੰਘ ਵੱਲੋਂ ਤੰਦਰੁਸਤੀ ਲਈ ਅਰਦਾਸ। ਭਾਈ ਦਲਵੀਰ ਸਿੰਘ ਖਹਿਰਾ ਵੱਲੋਂ ਪਰਿਵਾਰ ਦੀ ਚੜ੍ਹਦੀ ਕਲਾ ਤੰਦਰੁਸਤੀ ਲਈ ਅਰਦਾਸ। ਭਾਈ ਤੇਜਵੀਰ ਸਿੰਘ ਬੀਬੀ ਬਲਜੀਤ ਕੌਰ ਵੱਲੋਂ ਨਵੇਂ ਘਰ ਦੀ ਜਾਚਨਾ ਕੀਤੀ ਗਈ ਹੈ। ਮਹਾਰਾਜ ਭਾਈ ਨਿਰਮਲ ਸਿੰਘ ਭਾਈ ਹਰਬੰਸ ਸਿੰਘ ਸੰਘਾ ਸਮੂਹ ਪਰਿਵਾਰਾਂ ਵੱਲੋਂ ਪਰਿਵਾਰਕ ਤੰਦਰੁਸਤੀ ਚੜ੍ਹਦੀ ਕਲਾ ਲਈ ਅਰਦਾਸ ਹੈ। ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸ਼ੁਭ ਮਨੋਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਕਿਰਪਾ ਕਰੋ ਇਲਾਹੀ ਹੁਕਮਨਾਮੇ ਦੀ ਦਾਤ ਬਖਸ਼ ਕੇ ਨਦਰੀ ਨਦਰ ਨਿਹਾਲ ਕਰੋ। ਹੁਕਮਨਾਮੇ ਦੇ ਉਪਦੇਸ਼ ਨੂੰ ਕਮਾਉਣ ਦਾ ਬਲ ਬਖਸ਼ਿਸ਼ ਕਰਨਾ। ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ ਤਭੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆ ਕੀ ਰਹਿ ਨਾ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ ਖੰਡਾ ਜਾ ਕੇ ਹਾਥ ਮੈਂ ਕਲਗੀ ਸੋ ਹੈ ਸੋ ਹਮਰੀ ਰੱਛਿਆ ਕਰੇ ਗੁਰੂ ਕਲਗੀ ਧਰ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਡੰਡੌਤ ਬੰਦਨ ਅਨੇਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਸੋ ਕਹੁ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੈ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨਾਵਾਂ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸਨੇਹ ਅਰ ਭੈ ਨਹੀਂ ਜਾਕੈ ਕੰਚਨ ਮਾਟੀ ਮਾਨੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸਨੇਹ ਆ

ਤਿਆ ਨਹਿ ਉਸ ਤੁਤ ਜਾ ਕੈ ਲੋਭ ਮੋਹ ਅਭਿਮਾਨਾ ਹਰ

ਸੋਗਰੂਪ ਸਾਸਨ ਜੀ ਇਨਕ ਸੇਵਾ ਪ੍ਰਵਾਨ ਕਰ ਭੁਲਾ ਚੁੱਕਾ ਦਿਖੀਮਾ ਆਓ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਪਾਸੋ ਗੁਰਬਾਣੀ ਕਥਾ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

ਸਤਪਾਲ ਨਿਤ ਸਾਰ ਸੰਭਾਲੈ।

ਗੁਰੂ ਸਵਾਰੀ ਸੰਗਤ ਜੀ ਬਹੁਤ ਹੀ ਪਿਆਰ ਵਿੱਚ ਹਾਜ਼ਰੀਆਂ ਭਰਦੇ ਹੋ। ਆਓ ਸਾਰੀ ਸੰਗਤ ਰਲ ਮਿਲ ਕਰਕੇ ਗੁਰੂ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਪਤਿਤ ਪਾਵਨ ਦਇਆ ਸਿੰਧ ਕਿਰਪਾ ਨਿਧ ਰੂਹਾਨੀਅਤ ਦੇ ਭੰਡੌਰ ਗਿਆਨ ਦੇ ਸਾਗਰ ਰਾਜਾਨ ਰਾਜ ਪਹਾਨਹਾਨ ਪਹਾਣ ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ

ਮੰਦ ਭਾਗੀ ਤੇਰੋ ਦਰਸ਼ਨ ਨਾਹੇ। ਕਹੋ ਕਬੀਰ ਤੂੰ ਨੌ ਤਨ ਚੇਲਾ, ਕਹਿ ਕਬੀਰ ਮਿਲ ਅੰਤ ਕੀ ਬੇਲਾ। ਅੰਤ ਨੂੰ ਉਹ ਮਹਾਰਾਜ ਪ੍ਰੇਮ ਦੇ ਵਿੱਚ ਹੀ ਮਿਲਦੇ ਨੇ। ਤਾਂ ਗਰੀਬ ਬਨਵਾਸ ਜੀ ਕਹਿੰਦੇ ਅਸੁਣ ਪ੍ਰੇਮ ਉਹ ਮਾਹੜਾ ਉਤਸ਼ਾਹ। ਜਿਵੇਂ ਸਵੇਰੇ ਦਾਸ ਅਰਥ ਕਰਦਿਆ ਸੀ, ਜਿਵੇਂ ਇੱਕ ਫੁਹਾਰਾ ਚੱਲਦਾ ਹੈ ਨਾ, ਜ਼ੋਰ ਦੀ ਸੋਮਾ ਫੁੱਟਦਾ ਹੈ, ਦੂਰ ਤੱਕ ਉਹਦਾ ਪਾਣੀ ਜਾਂਦਾ ਹੈ, ਤਿਵੇਂ ਹਿਰਦੇ ਚੋਂ ਪ੍ਰੇਮ ਦਾ ਉਤਸ਼ਾਹ ਸੋਮਾ ਫੁੱਟ ਗਿਆ ਹੈ। ਹੁਣ ਗੁਰੂ ਤੋਂ ਬਿਨਾਂ ਰਿਹਾ ਨਹੀਂ ਜਾਂਦਾ। ਅਸੁਣ ਪ੍ਰੇਮ ਉਹ ਮਾਹੜਾ, ਕਿਉਂ ਮਿਲ ਗਿਆ ਹਰ ਜਾਏ, ਮਨ ਤਨ ਪਿਆਸ ਦਰਸ਼ਨ ਘਣੀ ਘਣੀ। ਤੇ ਬਹੁਤੀ ਗੁਰੂ ਦੇ ਦਰਸ਼ਨਾਂ ਦੀ ਤਾਂਘ ਹੈ ਮਨ ਅੰਦਰ ਔਰ ਤਾਂਘ ਤਨ ਅੰਦਰ। ਕਦੋਂ ਘੜੀ ਆਵੇ ਜਿਹਨੂੰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ, ਫਰੀਦਾ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੁੰਡ ਹੈ ਕਾਗ, ਅਜੈ ਸੁਰਾਬਣਾ ਬਹੁੜਿਓ, ਦੇਖ ਬੰਦੇ ਕੇ ਭਾਗ, ਕਾਗਾਂ ਕਰੰਗ ਟੰਡੋਲਿਆ, ਸਗਲਾ ਖਾਇਆ ਮਾਸ, ਇਹ ਦੋਏ ਨੈਨਾ ਮਤ ਸ਼ੁਭ, ਫਿਰ ਦੇਖਣ ਕੀ ਆਸ। ਬਹੁਤ ਜਨਮ ਬਿਸ਼ੁਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੋ, ਆਸ ਲੱਗੀ ਹੈ, ਆਸ ਲੱਗ ਜੀਵੋ ਚਿਰ ਭਇਓ ਦਰਸ਼ਨ ਦੇਖੇ। ਸਗਲ ਭਵਨ ਕੇ ਨਾਇਕਾ, ਇੱਕ ਛਿਨ ਦਰਸ਼ ਦਿਖਾਏ ਜੀ। ਨੇਕਾਂ ਹੀ ਗੁਰਬਾਣੀ ਦੇ ਦ੍ਰਿਸ਼ਟਾਂਤ ਨੇ, ਤੂੰ ਚਉ ਸੱਜਣ ਮਹਿੰਡਿਆ, ਡੇਈ ਸਿਸ ਉਤਾਰ, ਨੈਣ ਮਹਿੰਜੇ ਤਰਸ ਦੇ, ਕਦ ਪੱਸੀ ਦੀਦਾ। ਇਹ ਅੰਦਰ ਪ੍ਰੇਮ ਪੈਦਾ ਹੈ ਤੇ ਪ੍ਰੇਮ ਦੇ ਵਿੱਚ ਉਹਦੀ ਪ੍ਰਾਪਤੀ ਹੈ। ਅੰਤਰ ਪਿਆਸ ਉੱਠੀ ਪ੍ਰਭ ਕੇਰੀ, ਸੁਣ ਗੁਰ ਬਚਨ ਮਨ ਤੀਰ ਲਗਈਆ, ਮਨ ਕੀ ਬਿਰਥਾ ਮਨ ਹੀ ਜਾਣੈ, ਅਵਰ ਕੇ ਜਾਣੇ ਕੋ ਪੀਰ ਪਰਈਆ, ਰਾਮ ਗੁਰਮੋਹਣ ਮੋਹੇ ਮਨ ਲਈਆ, ਹੋ ਆਕਲ ਬਿਕਲ ਭਈ ਗੁਰ ਦੇਖੇ, ਹੋ ਲੋਟ ਪੋਟ ਹੋਏ ਪਈਆ। ਗੁਰੂ ਦੇ ਦਰਸ਼ਨ ਦੀਦਾਰ ਕਰਦਿਆਂ ਉਹ ਆਨੰਦ ਜਿਹੜਾ ਹੈ ਰਸਨਾ ਬਿਆਨ ਨਹੀਂ ਕਰ ਸਕਦੀ। ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ, ਸੱਚਾ ਪ੍ਰੇਮ ਲਾ ਦਿੱਤਾ ਹੈ, ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ, ਅੰਦਰ ਸੱਚਾ ਪ੍ਰੇਮ ਲੱਗ ਗਿਆ ਹੈ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ ਪੰਧ ਜੁਲੰਦੜੀ, ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਲੀ। ਅਸੁਨ ਪ੍ਰੇਮ ਉਮਾਹੜਾ, ਕਿਉਂ ਮਿਲੀਏ ਹਰ ਜਾਏ, ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਏ, ਸੰਤ ਸਹਾਈ ਪ੍ਰੇਮ ਕੇ, ਹੋ ਤਿੰਨ ਕਹਿ ਲਾਗਾਂ ਪਾਏ। ਸੰਤ ਰੱਬ ਦੀਆਂ ਪਿਆਰ ਵਾਲੀਆਂ ਬਖਸ਼ੀਆਂ ਹੋਈਆਂ ਰੂਹਾਂ ਸੰਗਤ ਵਿੱਚ ਆ ਕੇ ਹੋਰ ਪ੍ਰੇਮ ਪੈਦਾ ਹੋ ਜਾਂਦਾ ਹੈ, ਤੇ ਉਸ ਪ੍ਰੇਮ ਦੇ ਦੁਆਰੇ ਸੰਗਤ ਐਸੀ ਵਿਸ਼ਟ ਬਣ ਜਾਂਦੀ ਹੈ, ਵਿਚੋਲੀ ਬਣ ਜਾਂਦੀ ਹੈ, ਗੁਰੂ ਨਾਲ ਮਿਲਾਪ ਹੋ ਜਾਂਦਾ ਹੈ। ਚਿੱਤ ਸਿਮਰਨ ਕਰੋ ਨੈਣ ਅਵਲੋਕਣੋ, ਹੁਣ ਤੁਸੀਂ ਸੰਗਤ ਵਿੱਚ ਬੈਠੇ ਹੋ, ਸੁਰਤੀ ਵਿੱਚ ਹਿਰਦੇ ਵਿੱਚ ਸਿਮਰਨ ਚੱਲ ਰਿਹਾ ਹੈ, ਨੇਤਰਾਂ ਦੁਆਰੇ ਗੁਰੂ ਦੇ ਦੀਦਾਰ ਨੇ, ਕੰਨਾਂ ਦੁਆਰੇ ਗੁਰੂ ਦੀ ਬਾਣੀ ਸਰਵਣ ਕਰਦੇ ਹੋ, ਹਿਰਦਾ ਗੁਰੂ ਦੇ ਚਰਨਾਂ ਤੇ ਭੌਰਾ ਬਣ ਰਿਹਾ ਹੈ। ਚਿੱਤ ਸਿਮਰਨ ਕਰੋ ਨੈਣ ਅਵਲੋਕਣੋ, ਸਰਵਣ ਬਾਣੀ ਸੋ ਜਸ ਪੂਰ ਰਾਖੋ, ਮਨ ਸੋ ਮਤ ਕਰ ਕਰੋ, ਚਰਨ ਹਿਰਦੈ ਧਰੋ, ਰਸਨ ਅੰਮ੍ਰਿਤ ਰਾਮ ਨਾਮ ਭਾਖੋ, ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ, ਮੈਂ ਤੋ ਮੋਲ ਮਹਿੰਗੀ ਲਈ ਜੀ ਸਟੈ। ਫਿਰ ਸਾਹਿਬ ਕਹਿੰਦੇ ਸਾਧ ਸੰਗਤ ਬਿਨਾ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ, ਕਹਿ ਰਵਿਦਾਸ ਇੱਕ ਬੇਨਤੀ ਹਰ ਸਿਉ, ਪੈਜ ਰਾਖੋ ਰਾਜਾ ਰਾਮ ਮੇਰੀ। ਸੰਤ ਸਹਾਈ ਪ੍ਰੇਮ ਕੇ, ਕਰ ਕਿਰਪਾ ਦੀਆ ਮਿਲਾਏ, ਉਹ ਮਿਲਾ ਦਿੰਦੇ ਨੇ ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਏ, ਸੰਤ ਸਹਾਈ ਪ੍ਰੇਮ ਕੇ, ਹੋ ਤਨ ਕੈ ਲਾਗੋ ਪਾਏ। ਆਪ ਤਿਆਗ ਬਿਨਤੀ ਕਰਹਿ, ਲਿਹੋ ਪ੍ਰਭੂ ਲੜ ਲਾਏ, ਜੋ ਹਰ ਕੰਤ ਮਿਲਾਈਆ, ਸੇ ਵਿਛੜ ਕਤਹਿ ਨਾ ਜਾਏ। ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਜੀਵ ਰੂਪ ਇਸਤਰੀਆਂ ਨੂੰ ਪਤੀ ਪਰਮਾਤਮਾ ਨੇ ਆਪਣੇ ਨਾਲ ਮਿਲਾ ਲਿਆ ਏ, ਉਹ ਕਦੇ ਫਿਰ ਵਿਛੜਦੀਆਂ ਨਹੀਂ ਹੈ, ਉਹ ਪਤੀ ਪਰਮਾਤਮਾ ਦਾ ਆਨੰਦ ਮਾਣਦੀਆਂ ਨੇ। ਪਰ ਆਪੇ ਭਾਵ ਨੂੰ ਤਿਆਗ ਕੇ ਸਾਹਿਬ ਜੀ ਕਹਿੰਦੇ ਬੇਨਤੀ ਕਰ, ਆਪ ਤਿਆਗ

0: नारायण नरपत नमस्कार, ऐसे गुर को बल बल जाइए आप मुकत मोहे तार। कवन कवन कवन गुण कहिए अंत नाही कछ पार, लाख लाख लाख कई कोर को है ऐसो बिचार। बिसम बिसम बिसम ही पई है लाल गुलाल रंगार, कहो नानक संतन रस आई है ज्यो चाख गुंगा मुस्कारे। बेनती कर रहा सी असुन प्रेम उमा हड़ा, क्यों मिलिए हर जाए मन तन प्यास दर्शन कहीं, कोई आन मिलावे माए संत सहाई प्रेम के, हो तिन कै लागा पाए विन प्रभ क्यों सुख पाई है दूजी ना ही जाए। संत सहाई प्रेम के, हो तिन कै लागा पाए आप त्याग बिनती कर है लिहो प्रभु लड़लाए। जो हर कंत मलाइया से विछड़ कत है न जाए, असु सुखी वसंदिया जिन्ना मया हर राय। असु दे महीने द्वारे गुरु अर्जन देव महाराज जी कृपा करते ने भी असू का महीना की सारी जिंदगी उन्हां दी सुखा दे नाल बतीत हो जाती है। जिन्ना मया हर राय, जिन्ना उत्ते मेरे सच्चे पातशाह कृपालू जी की अपार कृपा प्राप्त हो जाती है। मेरा असू का महीना नहीं, जिंदगी दे पूरे स्वास जड़े ने सुखा भरिया बतीत होंगे ने, जिन्हां नूं चेते आ जाता जे सतनाम श्री। फिर बोल दियो, गज के बोल दो सतनाम श्री वाहिगुरु। अज तुसी विशेष करके हाजरी भर दियो, आओ गिनती मिनती दे मिंट बाकी बचे ने। जो अज दा कवित आप जी नूं मूल पाठ विच सरवण करवाया है उहदे अखरी अर्थ करन दा जतन करिए। गुरु सवारी संगत जी, अज दे बचना विच श्री मान भाई गुरुदास साहब जी ने मेरे सतगुरां दे चरणां दी वडियाई कीती है। फिर अर्ज करां सतगुरु जी दे प्रतख चरण और शब्द चरण, इन्हां दोनों चरणां दी भाई साहब भाई गुरुदास साहब जी ने वडियाई कीती है, क्योंकि सरगुण स्वरूप करके सतगुरु महाराज दे प्रतख चरण ने, अते निर्गुण स्वरूप करके मेरे गरीब बनवास जी दा कोई हड्ड मास चम दा चरण नहीं है। सवाल है भाई गुरदास साहब जी, तुसी वडियाई करदे हो सतगुरां दे चरणां दी, अनेकां ही तीर्थ बने होए ने, सारे दे सारे तीर्थ जड़े ने ओह सत्कार योग ने, फिर गुरु दे चरणां नालों तां ओह तीर्थ जड़े ने वडेरे होणगे। गुरु दे चरणां नालों उहनां तीर्थां दी उपमा ज्यादा होवेगी। तां भाई गुरदास साहब जी सवाल सुण के उहदा जवाब दिंदे ने, बेशक सारे तीर्थ जड़े सत्कार योग ने, आपो अपने धर्म सारिआं नूं प्यारे ने, किसे धर्म दी किसे तीर्थ दी कोई निंदिया नहीं है, पर गुरु दे चरणां दी धूड़ दे बराबर सतगुरु जी दे प्रतख चरणां ते नाम चरण रूपी धूड़ दे बराबर संसार दा कोई भी ऐसा तीर्थ नहीं है जिहदे नाल उहदी तुलना कीती जावे। सब तो पहला तो सतगुरु जी की बाणी दे बोल लै लईए, तीर्थ नावन जाओ तीर्थ नाम है, तीर्थ शब्द विचार अंतर ज्ञान है। साहब जी कहिंदे तीर्थ बनिया काहदे करके है, नाम करके बनिया, ते जे नाम वड्डा है ते फिर तीर्थ थोड़ी वड्डा होया। नाम वड्डा है ते नाम ते जिहड़ा जप लैंदा है कृपा करदे ने मेरे गरीब नवाज, वह भी वड्डा हो जाता है। ਤਾਂ ਅੱਜ ਦੇ ਬੋਲ ਚੱਲ ਰਹੇ ਨੇ ਸੁਰ ਸਰੀ ਸੁਰ ਸਤੀ ਜਮੁਨਾ ਗੋਦਾਵਰੀ ਗਿਆ ਪ੍ਰਾਗ ਸੇਤ ਕੁਰਖੇਤ ਮਾਨਸਰ ਹੈ। ਸੁਰ ਸਰੀ ਤੋਂ ਭਾਵ ਕੀ ਹੈ? ਪਾਤਸ਼ਾਹ ਜੀ ਕਹਿੰਦੇ ਜੋ ਭਾਰਤ ਵਿੱਚ ਵਗਣ ਵਾਲੀਆਂ ਨਦੀਆਂ ਨੇ ਜਿਨ੍ਹਾਂ 'ਤੇ ਲੋਕ ਜਾ ਕੇ ਇਸ਼ਨਾਨ ਕਰਦੇ ਨੇ, ਗੰਗਾ ਦੇ ਪਾਣੀ ਨੂੰ ਬੜਾ ਪਵਿੱਤਰ ਮੰਨਿਆ ਹੈ ਵੀ ਗੰਗਾ ਜਲ ਹੈ। ਸੁਰਸਤੀ ਵੀ ਨਦੀ ਹੈ, ਲੋਕ ਇਸ਼ਨਾਨ ਕਰਦੇ ਨੇ। ਜਮੁਨਾ ਬਾਰੇ ਵੀ ਤੁਹਾਨੂੰ ਪਤਾ, ਜੋ ਪੌਂਟਾ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨ ਦੇ ਲਾਗੋਂ ਦੀ ਛੱਲਾਂ ਮਾਰ ਕੇ ਲੰਘਦੀ ਹੈ। ਫਿਰ ਉਸ ਤੋਂ ਬਾਅਦ ਕਹਿੰਦੇ ਗੋਦਾਵਰੀ, ਗੋਦਾਵਰੀ ਬਾਰੇ ਵੀ ਤੁਸੀਂ ਜਾਣਦੇ ਹੋ, ਪਾਵਨ ਪਵਿੱਤਰ ਸਥਾਨ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਨੰਦੇੜ ਦੀ ਪਾਵਨ ਧਰਤੀ ਦੇ ਲਾਗੋਂ ਦੀ ਵਗਦੀ ਹੈ। ਤੁਸਾਂ ਨੇ ਦਰਸ਼ਨ ਦਿਦਾਰੇ ਕੀਤੇ ਨੇ ਜਦੋਂ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦੇ ਸਥਾਨ ਤੇ ਜਾਂਦੇ ਹੋ ਜਾਂ ਗੋਬਿੰਦ ਘਾਟ ਜਾਂਦੇ ਹੋ, ਨੇੜੇ ਨੇੜੇ ਉਹ ਸਾਰੇ ਸਥਾਨ ਨੇ ਲਾਗੋਂ ਦੀ ਗੋਦਾਵਰੀ ਵਗਦੀ ਹੈ। ਲੋਕ ਦੀਦਾਰ ਕਰਦੇ ਨੇ, ਦਰਸ਼ਨ ਕਰਦੇ ਨੇ। ਫਿਰ ਇੱਥੇ ਬਸ ਨਹੀਂ ਹੈ, ਕਹਿੰਦੇ ਗਿਆ ਪ੍ਰਾਗ ਸੇਤ ਕੋਰ ਖੇਤ ਮਾਨਸਰ ਹੈ। ਇਤ ਆਦਿਕ ਇਹ ਤੀਰਥ ਨੇ, ਗਿਆ ਹੈ, ਪ੍ਰਾਗ ਰਾਜ ਹੈ। ਫਿਰ ਕਹਿੰਦੇ ਨੇ ਉਹਨਾਂ ਦੇ ਉੱਤੇ ਬਣਿਆ ਹੋਇਆ ਪੁਲ ਵੀ ਹੈ, ਤਾਂ ਨਾਲ ਦੀ ਨਾਲ ਕਹਿੰਦੇ ਕੁਰਖੇਤ, ਕੁਰਖੇਤਰ ਸਥਾਨ ਹੈ, ਮਾਨਸਰ ਤੇ ਮਾਨ ਸਰੋਵਰ ਨੂੰ ਬਹੁਤ ਪਵਿੱਤਰ ਮੰਨਿਆ, ਵੀ ਸਾਰੇ ਜਿਹੜੇ ਤੀਰਥ ਨੇ ਬਹੁਤ ਪਵਿੱਤਰ ਨੇ, ਇੱਥੇ ਬਸ ਨਹੀਂ ਕੀਤਾ। ਕਹਿੰਦੇ ਕਾਂਸੀ, ਕਾਂਤੀ, ਦੁਆਰਾਵਤੀ, ਮਾਇਆ ਮਥਰਾ, ਅਯੁੱਧਿਆ, ਗੋਮਤੀ, ਅਵੰਤ ਕਾ ਕੇਦਾਰ ਹਿਮਧਾਰ ਹੈ। ਇੱਥੇ ਭਾਈ ਸਾਹਿਬ ਜੀ ਲਿਖਦੇ ਨੇ ਜਿਸ ਤਰ੍ਹਾਂ ਕਾਂਸੀ ਨੂੰ ਬਹੁਤ ਪਵਿੱਤਰ ਮੰਨਿਆ ਹੈ, ਜਿਹਨੂੰ ਕਬੀਰ ਸਾਹਿਬ ਜੀ ਕਹਿੰਦੇ ਬਹੁਤ ਬਰਸ ਤਪ ਕੀਆ ਕਾਂਸੀ, ਮਰਨ ਭਇਆ ਮਗ ਹਰ ਕੀ ਬਾਸੀ। ਪਾਂਡੇ ਲੋਕਾਂ ਦੇ ਨਾਲ ਸਵਾਲ ਜਵਾਬ ਹੋਏ ਸੀ ਤਾਂ ਕਬੀਰ ਸਾਹਿਬ ਜੀ ਨੇ ਬਚਨ ਕੀਤੇ ਸੀ, ਕਾਂਸੀ ਮਗ ਹਰ ਸਮ ਵਿਚਾਰੀ, ਓਛੀ ਭਗਤ ਕੈਸੇ ਉਥਰਸ ਪਾਰੀ। ਕਬੀਰ ਸਾਹਿਬ ਜੀ ਕਹਿੰਦੇ ਨਾ ਮੈਂ ਕਾਂਸੀ ਨੂੰ ਵੱਡਾ ਮੰਨਦਾ ਹੈ ਤੇ ਨਾ ਮੈਂ ਮਗ ਹਰ ਦੀ ਧਰਤੀ ਨੂੰ ਵੱਡਾ ਮੰਨਦਾ ਹੈ, ਮੈਨੂੰ ਤੇ ਬਰਾਬਰ ਜੇ ਨਜ਼ਰ ਆਉਂਦੇ ਨੇ, ਕਿਉਂਕਿ ਭਗਤੀ ਕਰਨ ਵਾਲਾ ਚਾਹੇ ਮਗ ਹਰ ਦੀ ਧਰਤੀ ਤੇ ਸਰੀਰ ਛੱਡ ਦੇਵੇ ਤੇ ਚਾਹੇ ਉਹ ਬੇਸ਼ੱਕ ਕਾਂਸੀ ਦੇ ਵਿੱਚ ਉਹ ਸਰੀਰ ਛੱਡ ਦੇਵੇ, ਤਾਂ ਕਬੀਰ ਸਾਹਿਬ ਜੀ ਕਹਿੰਦੇ ਨੇ ਉਹ ਛੱਡਣ ਵਾਲਾ ਸਰੀਰ ਜਿਹੜਾ ਉਹ ਮੋਕਸ਼ ਰੂਪ ਹੋ ਜਾਂਦਾ ਹੈ। ਉਹਦੇ ਵਾਸਤੇ ਕਾਂਸੀ ਤੇ ਮਗ ਹਰ ਜਿਹਦੀ ਧਰਤੀ ਹੈ ਉਹ ਇੱਕ ਬਰਾਬਰ ਹੋਇਆ ਕਰਦੀ, ਉਹ ਦੋ ਬਰਾਬਰ ਨਹੀਂ ਹੈ। ਕਾਂਸੀ ਕਾਤੀ ਦੁਆਰਾਵਤੀ, ਮਾਇਆ ਮਥੁਰਾ, ਅਯੁੱਧਿਆ, ਕਹਿੰਦੇ ਮਾਇਆਵਤੀ, ਅਯੁੱਧਿਆ, ਮਥੁਰਾ ਸਾਰੇ ਤੀਰਥ ਨੇ, ਦੁਨੀਆਂ ਦੇ ਲੋਕ ਜਾ ਕੇ ਇਸ਼ਨਾਨ ਕਰਦੇ ਨੇ। ਗੋਮਤੀ ਅਵੰਤ ਕਾ ਕੇਦਾਰ ਹਿਮਧਾਰ ਹੈ, ਜਿੱਥੇ ਬਰਫ਼ ਹੀ ਬਰਫ਼ ਚੱਲਦੀ ਹੈ, ਜਿੱਥੋਂ ਗੰਗਾ ਨਿਕਲਦੀ ਹੈ, ਬਹੁਤ ਪਿਆਰੇ ਤੀਰਥ ਨੇ। ਨਰਮਦਾ ਬਿਬਦ ਬਨ ਦੇਵ ਸਥਲ ਕਵਲਾਸ, ਕਹਿੰਦੇ ਨੀਲ ਮਤਰਾਚਲ ਹੈ, ਨਰਮਦਾ ਜਿੱਥੇ ਨਦੀਆਂ ਵਗਦੀਆਂ ਨੇ, ਸੁਮੇਰ ਪਰਬਤ ਪਹਾੜ ਨੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਮੁੱਖ ਦੀ ਗੱਲ ਕਰੀਏ ਸਾਰੇ ਦੇ ਸਾਰੇ ਤੀਰਥ ਜਿਹੜੇ ਨੇ ਬੇਸ਼ੱਕ ਸਤਿਕਾਰ ਯੋਗ ਨੇ, ਪਰ ਅੰਤ ਵਿੱਚ ਕਹਿੰਦੇ ਨੇ ਤੀਰਥ ਅਰਥ ਸਤ ਧਰਮ ਦਇਆ ਸੰਤੋਖ। ਬੇਸ਼ੱਕ ਇਹਨਾਂ ਤੀਰਥਾਂ ਤੇ ਜਾਣ ਕਰਕੇ ਦੁਨੀਆਂ ਦੇ ਲੋਕਾਂ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਨੇ, ਸਭ ਠੀਕ ਹੈ, ਧਰਮ ਵੀ ਹੈ, ਦਇਆ ਵੀ ਮਿਲਦੀ ਹੈ, ਸੰਤੋਖ ਵੀ ਮਿਲ ਜਾਂਦਾ ਹੈ, ਪਰ ਅੱਧੇ ਬਚਨ ਵਿੱਚ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਸ੍ਰੀ ਗੁਰ ਚਰਨ ਰਜ, ਪਰ ਸਤਿਗੁਰੂ ਜੀ ਦੇ ਚਰਨ ਕਮਲਾਂ ਦੀ ਧੂੜੀ ਦੇ ਬਰਾਬਰ, ਸਤਿਗੁਰੂ ਜੀ ਦੇ ਚਰਨ ਕਮਲਾਂ ਦੇ ਖਾਕ ਦੇ ਬਰਾਬਰ ਤੁਲਨਾ ਸਗਰ ਹੈ। ਕਹਿੰਦੇ ਉਹਨਾਂ ਦੇ ਸਦਰਸ਼ ਇਹਨਾਂ ਦੀ ਤੁਲਨਾ ਨਹੀਂ ਦਿੱਤੀ ਜਾ ਸਕਦੀ। ਹੁਣ ਆਪਾਂ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਚੋਂ ਕੁਝ ਨਾ ਕੁਝ ਬੋਲ ਲਈਏ। ਗੁਰਦੇਵ ਮਹਾਰਾਜ ਕਹਿੰਦੇ ਗੁਰ ਕੇ ਚਰਨ ਜੀ ਕਾ ਨਿਸਤਾਰਾ, ਗੁਰੂ ਦਾ ਪ੍ਰਤੱਖ ਚਰਨ ਹੈ ਸਰਗੁਣ ਸਰੂਪ ਕਰਕੇ, ਨਿਰਗੁਣ ਸਰੂਪ ਕਰਕੇ ਮੈਂ ਤੁਹਾਨੂੰ ਕਈ ਵਾਰ ਦ੍ਰਿਸ਼ਟਾਂਤ ਦਿੱਤਾ ਹੈ, ਚਿੱਤ ਚਰਨ ਨਾਮ, ਜੋ ਗੁਰੂ ਦਾ ਨਾਮ ਹੈ ਨਾ ਇਹ ਗੁਰੂ ਦੇ ਚਰਨ ਨੇ। ਤਾਂ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰ ਕੇ ਚਰਨ ਜੀ ਕਾ ਨੇ ਸਤਾਰਾ, ਸਮੁੰਦ ਸਾਗਰ ਜਿਨ ਖਿਨ ਮੈਂ ਤਾਰਾ, ਬੋਹੇ ਥੜਾ ਹਰ ਚਰਨ ਮਨ ਚੜ ਲੰਘੀ ਹੈ। ਕਹਿੰਦੇ ਵੀ ਗੁਰੂ ਦੇ ਚਰਨ ਜਿਹੜੇ ਨੇ ਖਾਲਸਾ ਜੀ ਉਹ ਜਹਾਜ਼ ਰੂਪ ਨੇ, ਤਾਂ ਗੁਰੂ ਦੇ ਚਰਨਾਂ ਤੇ ਜਹਾਜ਼ ਕਿਹਨੂੰ ਚੜਾਉਣਾ ਹੈ, ਮਨ ਨੂੰ ਚੜਾਉਣਾ ਹੈ। ਜਦੋਂ ਤੁਸੀਂ ਕਹਿੰਦੇ ਹੋ ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉੱਤਰੇ ਪਾਰ, ਮਾਈ ਚਰਨ ਗੁਰ ਮਿੱਠੇ, ਹੇ ਭਾਈ ਗੁਰੂ ਦੇ ਚਰਨ ਜਿਹੜੇ ਬੜੇ ਮਿੱਠੇ ਨੇ, ਬੜੇ ਪਿਆਰੇ ਨੇ, ਮਾਈ ਚਰਨ ਗੁਰ ਮਿੱਠੇ, ਵੱਡਾ ਭਾਗ ਦੇਵੈ ਪਰਮੇਸ਼ਰ, ਕੋਟ ਫਲਾ ਦਰਸ਼ ਗੁਰ ਡਿਠੇ, ਤੇ ਵੱਡਿਆਂ ਭਾਗਾਂ ਕਰਕੇ ਗੁਰੂ ਦੇ ਚਰਨਾਂ ਦੀ ਪ੍ਰਾਪਤੀ ਹੁੰਦੀ ਹੈ। ਕਬੀਰ ਸਾਹਿਬ ਜੀ ਦੇ ਅੰਮ੍ਰਿਤ ਬਚਨ ਸਾਂਝੇ ਕਰਾਂ, ਕਬੀਰ ਚਰਨ ਕਮਲ ਕੀ ਮੌਜ ਕਹੋ ਕਹਿ ਕੈਸੇ ਅਨੁਮਾਨ। ਕਬੀਰ ਸਾਹਿਬ ਜੀ ਕਹਿੰਦੇ ਗੁਰੂ ਦੇ ਚਰਨ ਕਮਲਾਂ ਦੀ ਬਰਾਬਰਤਾ ਕਿਸੇ ਵੀ ਪਦਾਰਥ ਨਾਲ, ਕਿਸੇ ਵੀ ਤੀਰਥ ਨਾਲ ਦਿੱਤੀ ਨਹੀਂ ਜਾ ਸਕਦੀ। ਕਬੀਰ ਚਰਨ ਕਮਲ ਕੀ ਮੌਜ ਕਹੋ, ਉਹਦਾ ਜਿਹੜਾ ਆਨੰਦ ਹੈ ਉਹਦਾ ਵੱਖਰਾ ਹੀ ਆਨੰਦ ਹੈ। ਕਬੀਰ ਚਰਨ ਕਮਲ ਕੀ ਮੌਜ ਕਹੋ ਕਿਵੇਂ ਉਹਦਾ ਆਨੰਦ ਜਿਹੜਾ ਬਿਆਨ ਕਰਾਂ। ਨਾ ਤੇ ਮੈਂ ਸਵਰਗ ਜਾਣ ਦੀ ਇੱਛਾ ਰੱਖਦਾ ਹੈ, ਨਾ ਮੈਂ ਨਰਕਾਂ ਤੋਂ ਜਾਣ ਦੀ ਕੋਈ ਡਰ ਭੈ ਰੱਖਦਾ ਹੈ, ਕੇਵਲ ਮੈਂ ਤੇ ਗੁਰੂ ਦੇ ਚਰਨ ਕਮਲਾਂ ਦਾ ਆਨੰਦ ਹੀ ਮਾਣਦਾ। ਕਬੀਰ ਚਰਨ ਕਮਲ ਕਬੀਰ ਸੁਰਗ ਨਰਕ ਤੇ ਮੈਂ ਰਹਿਓ, ਸਤਿਗੁਰ ਕੈ ਪ੍ਰਸਾਦ ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰ ਆਦ। ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਉਨਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਇਸ ਕਰਕੇ ਕਬੀਰ ਸਾਹਿਬ ਜੀ ਕਹਿੰਦੇ ਵੀ ਜਿਨ੍ਹਾਂ ਨੇ ਮੇਰੇ ਸਤਿਗੁਰੂ ਜੀ ਦੇ ਚਰਨ ਕਮਲਾਂ ਦਾ ਆਨੰਦ ਮਾਣਿਆ ਹੈ, ਉਸ ਰਸ ਨੂੰ ਉਸ ਆਨੰਦ ਨੂੰ ਉਹੀ ਪਿਆਰੇ ਜਾਣਦੇ ਨੇ। ਇਸ ਕਰਕੇ ਗੁਰੂ ਦੇ ਚਰਨ ਕਮਲਾਂ ਦੀ ਵਡਿਆਈ ਵੱਡੀ ਹੈ। ਸਤਿਗੁਰੂ ਮਹਾਰਾਜ ਦਾ ਜਦੋਂ ਤੁਸੀਂ ਸ਼ਬਦ ਪੜ੍ਹਦੇ ਹੋ ਨਾ, ਪੂਤਾ ਮਾਤਾ ਕੀ ਅਸੀਸ, ਉਹਦੇ ਵਿੱਚ ਬੜੇ ਪਿਆਰੇ ਬੋਲ ਆਉਂਦੇ ਨੇ। ਗੋਜਰੀ ਰਾਗ ਦਾ ਇਹ ਸ਼ਬਦ ਹੈ, ਜਿਸ ਦੀ ਆਰੰਭਤਾ ਹੁੰਦੀ ਹੈ, ਜਿਸ ਸਿਮਰਤ ਸਭ ਕਿਲ ਵਿਖ ਨਸ ਹੈ, ਪਿੱਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦ ਹੀ ਜਾ ਪਹੋ, ਜਾਂ ਕਾ ਅੰਤ ਨਾ ਪਾਰੋ, ਪੂਤਾ ਮਾਤਾ ਕੀ ਆਸੀਸ। ਕੀ ਆਸੀਸ ਹੈ, ਨਿਮਖ ਨਾ ਬਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ, ਸਦਾ ਭਜੋ ਜਗਦੀਸ। ਫਿਰ ਕੀ ਹੋਵੇਗਾ, ਸਤਿਗੁਰ ਤੁਮ ਕੋ ਹੋਏ ਦਯਾਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ, ਅੰਮ੍ਰਿਤ ਪੀਵਹੋ ਸਦਾ ਚਿਰ ਜੀਵਹੋ, ਹਰ ਸਿਮਰਤ ਅਨੰਦ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ, ਕਬਹਿ ਨ ਵਿਆਪੈ ਚਿੰਤਾ ਭਵਰ ਤੁਮਾਰਾ, ਇਹੋ ਮਨ ਹੋਵੋ ਹਰ ਚਰਨਾ ਹੋਵੋ ਕੌਲਾ, ਨਾਨਕ ਦਾ ਸੁਣ ਸੰਗ ਲਪਟਾਇਓ, ਜਿਉ ਬੂੰਦ ਹੈ ਚਾਤ੍ਰਿਕ ਮੌਲਾ। ਫਿਰ ਅਰਜ ਕਰਾਂ, ਭਵਰ ਤੁਮਾਰਾ ਇਹੋ ਮਨ ਹੋਵੋ ਹਰ ਚਰਨਾ ਹੋਵੋ ਕੌਲਾ। ਜਿਵੇਂ ਸਵੇਰੇ ਬੋਲ ਕਿਹਾ ਸੀ, ਅੰਮ੍ਰਿਤਾ ਪ੍ਰੇ ਬਚਨ ਤੁਹਾਰੇ, ਅਤ ਸੁੰਦਰ ਮਨ ਮੋਹਨ ਪਿਆਰੇ, ਸਭੂ ਮਦ ਨਰਾਰੇ, ਰਾਜ ਨ ਚਾਹੋ ਮੁਕਤ ਨ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਗੁਰੂ ਦੇ ਚਰਨ ਕਮਲਾਂ ਨਾਲ ਪ੍ਰੀਤੀ ਬਣਾਵੇ। ਗੁਰੂ ਸਵਾਰੀ ਸੰਗਤ ਜੀ, ਆਪ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਗੁਰੂ ਦਰਬਾਰ ਵਿੱਚ ਬਹੁਤ ਪਿਆਰ ਵਿੱਚ ਹਾਜ਼ਰੀਆਂ ਭਰਦੇ ਹੋ, ਜਿੱਥੇ ਆਪ ਜੀ ਵਿਸ਼ੇਸ਼ ਕਰਕੇ ਅੱਜ ਜੁੜ ਰਹੇ ਹੋ, ਕਿਉਂਕਿ ਭਾਦਰੋਂ ਦੀ ਮਹੀਨੇ ਦੀ ਸਮਾਪਤੀ ਹੋ ਚੁੱਕੀ ਹੈ, ਅੱਜ ਅੱਸੂ ਦੇ ਮਹੀਨੇ ਦੀ ਪਰਾ ਆਰੰਭਤਾ ਹੋਈ ਹੈ। ਗੁਰੂ ਚਰਨਾ ਚ ਅਰਦਾਸ ਹੈ, ਸਾਹਿਬ ਜੀ ਕਿਰਪਾ ਕਰਦੇ ਨੇ, ਉਹ ਘੜੀ ਉਹ ਦਿਨ ਸੁਭਾਗਾਂ ਵਾਲਾ ਹੈ ਜਿਸ ਦਿਨ ਸਾਨੂੰ ਗੁਰੂ ਦੀ ਪ੍ਰਾਪਤੀ ਹੋ ਜਾਵੇ। ਧੰਨ ਸੋ ਵੇਲਾ ਘੜੀ ਧੰਨ, ਧੰਨ ਮੂਰਤ ਪਲ ਸਾਰ, ਧੰਨ ਸੋ ਦਿਨ ਸੰਜੋਗੜਾ, ਜਿਤ ਡਿੱਠਾ ਗੁਰ ਦਰਸਾਰ। ਕਿਉਂਕਿ ਕਿਰਤ ਬਣਦਿਆਂ ਕਰਮ ਬਣ ਗਏ ਨੇ, ਉਹਨਾਂ ਕਰਕੇ ਵਿਛੋੜਾ ਹੈ, ਕਿਰਤ ਕਰਮ ਕੇ ਵਿਛੋੜੇ, ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦਹਿ ਦਿਸ ਪਰਮੇ, ਥੱਕ ਆਏ ਪ੍ਰਭ ਕੀ ਸ਼ਾਮ। ਤੇ ਅੰਤ ਵਿੱਚ ਮਹਾਰਾਜ ਕਹਿੰਦੇ ਨੇ, ਅੱਜ ਅੱਸੂ ਦੇ ਮਹੀਨੇ ਵਿੱਚ ਕਿਰਪਾ ਹੋਈ ਹੈ, ਸ਼ਬਦ ਦੀ ਸਮਾਪਤੀ ਵੇਲੇ ਕਹਿੰਦੇ ਨੇ, ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਹਰ ਗੁਰ ਪੂਰਾ ਅਰਧਿਆ, ਦਰਗਹਿ ਸੱਚ ਖਰੇ, ਸਰਬ ਸੁਖਾਂ ਨਿਦ ਚਰਨ ਹਰ, ਭਉ ਜਲ ਬਿਖਮ ਤਰੇ, ਮਹਾ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ, ਕੂੜ ਗਏ ਦੁਬਦਾ ਨਸੀ, ਪੂਰਨ ਸੱਚ ਭਰੇ, ਪਾਰ ਬ੍ਰਹਮ ਪ੍ਰਭ ਸੇਵ ਦੇ, ਮਨ ਅੰਦਰ ਏਕ ਧਰੇ, ਮਹਾ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ, ਨਾਨਕ ਮੰਗੈ ਦਰਸਦਾਨ, ਕਿਰਪਾ ਕਰੋ ਹਰੇ। ਅੱਜ ਅੱਸੂ ਦੇ ਮਹੀਨੇ ਦੀ ਪ੍ਰਾਰੰਭਤਾ ਹੋਈ ਹੈ, ਸਤਿਗੁਰੂ ਜੀ ਰਹਿਮਤਾ ਕਰਨ, ਆਉਣ ਵਾਲਾ ਸਮਾਂ ਗੁਰੂ ਚਰਨਾਂ ਚ ਅਰਦਾਸ ਹੈ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ, ਹੱਥ ਦੇ ਰੱਖੇ ਆਪਣੇ ਕੋ, ਸਾਸ ਸਾਸ ਪ੍ਰਤਪਾਲੇ, ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ, ਧੰਨ ਹਮਾਰਾ ਮੀਤ, ਮਨ ਬਿਲਾਸ ਭਏ ਸਾਹਿਬ ਕੇ, ਅਚਰਜ ਦੇਖ ਬਡਾਈ, ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਤੈਜ ਰਖਾਈ। ਇੰਨੀਆਂ ਬੇਨਤੀਆਂ ਪ੍ਰਵਾਨ ਅੰਮ੍ਰਿਤ ਬਚਨਾਂ ਦੀ ਸਾਂਝ ਪਾਉਂਦਿਆਂ ਬੇਅੰਤ ਭੁੱਲਾਂ ਦੀਆਂ ਮਾਫੀਆਂ। ਆਓ ਅਗਲਾ ਪ੍ਰੋਗਰਾਮ ਬਹੁਤ ਹੀ ਸੁਹਾਵਣਾ ਆ ਰਿਹਾ ਹੈ, ਗੁਰਮੁਖਾਂ ਪਾਸੋਂ ਸਰਵਣ ਕਰੋ, ਦਾਸ ਨਾਲ ਪਾਓ ਫਤਿਹ ਦੀ ਸਾਂਝ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਗਿਆਨੀ ਭਾਈ ਗੁਰਮੇਲ ਸਿੰਘ ਜੀ ਟੋਰਾਂਟੋ ਵਾਲੇ, ਜਿਨ੍ਹਾਂ ਨੇ ਆਪ ਜੀ ਨੂੰ ਭਾਈ ਗੁਰਦਾਸ ਜੀ ਦੇ ਇੱਕ ਬਿੱਤ ਸਵਈਆਂ ਵਿੱਚੋਂ ਕਥਾ ਸਰਵਣ ਕਰਾਈ ਹੈ। ਅੱਜ ਅੱਸੂ ਦੇ ਮਹੀਨੇ ਦੀ ਸੰਗਰਾਂਦ ਹੈ, ਉਸ ਸੰਬੰਧ ਵਿੱਚ ਦੀਵਾਨ ਸੱਜੇ ਹਨ। ਹੁਣ ਸਮਾਂ ਭਾਈ ਗੁਰਦਿਆਲ ਸਿੰਘ ਜੀ ਸ੍ਰੀ ਖਡੂਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਦਾ ਹੈ। ਮੇਨ ਹਾਲ ਵਿੱਚ ਹੁਣ ਆਨੰਦ ਕਾਰਜ ਆਰੰਭ ਹੋਣ ਲੱਗੇ ਨੇ। ਜਿਹੜੀ ਸੰਗਤ ਮੱਥਾ ਟੇਕਣ ਵਾਸਤੇ ਆ ਰਹੀ, ਉਹਨੂੰ ਬੇਨਤੀ ਹੈ, ਉੱਤੇ ਗੈਲਰੀ ਦੇ ਵਿੱਚ ਵੀ ਦੀਵਾਨ ਆਰੰਭ ਹਨ, ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਹੈ, ਤੁਸੀਂ ਉੱਥੇ ਮੱਥਾ ਟੇਕਣਾ ਹੈ, ਨਾਲੇ ਕਥਾ ਸਰਵਣ ਕਰਨੀ ਹੈ। ਮੇਨ ਹਾਲ ਦੇ ਵਿੱਚ ਉਹਨੂੰ ਆਨੰਦ ਕਾਰਜ ਆਰੰਭ ਹੋਣ ਲੱਗੇ ਨੇ। ਬੜੇ ਪਿਆਰ ਦੇ ਨਾਲ ਕੀਰਤਨ ਸਰਵਣ ਕਰੀਏ। ਭਾਈ ਗੁਰਦਿਆਲ ਸਿੰਘ ਜੀ ਸ੍ਰੀ ਖਡੂਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਪਾਸੋਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜੁਗੋ ਜੁਗ ਅਟਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਦਾ ਆਪ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ, ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਨੇ ਭਾਈ ਗੁਰਦਿਆਲ ਸਿੰਘ ਜੀ, ਸ੍ਰੀ ਖਡੂਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਇਹ ਸ਼ਬਦ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਉਸ ਤੋਂ ਬਾਅਦ ਸ਼ਬਦ ਸਰਵਣ ਕੀਤਾ, ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ, ਕੋਈ ਵੀ ਕਾਰਜ ਸਿੱਖ ਨੇ ਕਰਨਾ ਹੈ ਸਭ ਤੋਂ ਪਹਿਲਾਂ ਆਪਣੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰੇ। ਜਦੋਂ ਅਸੀਂ ਅਰਦਾਸ ਕਰਕੇ ਕਾਰਜ ਸ਼ੁਰੂ ਕਰਦੇ ਹਾਂ, ਫਿਰ ਉਸ ਕਾਰਜ ਨੂੰ ਗੁਰੂ ਸਾਹਿਬ ਵਿੱਚ ਵਰਤ ਕੇ ਆਪ ਸੰਪੂਰਨ ਕਰਦੇ ਨੇ। ਹੁਣ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਹੋਵੇਗੀ, ਫਿਰ ਹੁਕਮਨਾਮਾ ਸਾਹਿਬ ਹੋਵੇਗਾ, ਫਿਰ ਪੱਲੇ ਦਾ ਸ਼ਬਦ ਪੜਿਆ ਜਾਵੇਗਾ, ਫਿਰ ਲਾਵਾਂ ਦਾ ਪਾਠ ਸ਼ੁਰੂ ਹੋਵੇਗਾ। ਸੋ ਹੁਣ ਬੇਨਤੀ ਹੈ ਲੜਕੇ ਲੜਕੀ ਨੂੰ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ, ਉਹ ਖੜ੍ਹੇ ਹੋ ਜਾਣ ਗੁਰੂ ਸਾਹਿਬ ਦੇ ਚਰਨਾਂ ਵਿੱਚ। ਆਨੰਦ ਕਾਰਜ ਦੀ ਆਰੰਭਤਾ ਦੀ ਆਪਾਂ ਅਰਦਾਸ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲਾ ਪ੍ਰਭੂ ਹਰ ਦਰਗਹਿ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਏ ਦਾ ਕੱਟੈ ਹਉਮੈ ਰੋਗ, ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿੰਨਾ ਧੁਰੇ ਪਿਆ ਸੰਯੋਗ। ਸੱਜਣ ਸੱਚਾ ਪਾਤਸ਼ਾਹੂ ਸਿਰਸ਼ਾਹਾਂ ਦਾ ਸਾਹੂ, ਜਿਸ ਪਾਸ ਬੈਠਿਆਂ ਸੋਹੀ ਸਭਨਾ ਦਾ ਵੇਸਾਹੋ। ਸਤਨਾਮ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ। ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤਉ ਬਿਦ ਨੀਕੀ ਖਟਾਨੀ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ। ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤਉ ਬਿਦ ਨੀਕੀ ਖਟਾਨੀ। ਜੇ ਕੀ ਏਕੈ ਹੀ ਪਹਿਮਾਨੀ, ਅਵਰ ਯਤਨ ਕਰ ਰਹੇ ਬਹੁ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਨੀ। ਰਹਾਉ ਅੰਮ੍ਰਿਤ ਨਾਮ ਨਿਰਮੋਲ ਕਹੀਰਾ, ਗੁਰ ਦੀਨੋ ਮੰਤਾਨੀ। ਡਿੱਗੈ ਨਾ ਡੋਲੈ ਦ੍ਰਿੜ ਕਰ ਰਹਿਓ, ਪੂਰਨ ਹੋਏ ਤ੍ਰਿਪਤਾਨੀ। ਓਏ ਜੋ ਬੀਚ ਹਮ ਤੁਮ ਕੱਚ ਹੋਤੇ, ਤਿਨਕੀ ਬਾਤ ਬਿਲਾਨੀ। ਅਲੰਕਾਰ ਮਿਲ ਥੈਲੀ ਹੋਈ ਹੈ, ਤਾਤੇ ਕਨਕ ਵਖਾਨੀ। ਪ੍ਰਗਟਿਓ ਜੋਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਵਿੱਤਰ ਚਰਨਾਂ ਅੰਦਰ ਆਨੰਦ ਕਾਰਜ ਦੀ ਆਰੰਭਤਾ ਦੀ ਅਰਦਾਸ ਹੋਈ ਹੈ। ਸੱਚੇ ਪਾਤਸ਼ਾਹ ਨੇ ਹੁਕਮਨਾਮਾ ਬਖਸ਼ਿਆ ਹੈ। ਹੁਣ ਰਾਗੀ ਸਿੰਘ ਪੱਲੇ ਦਾ ਸ਼ਬਦ ਪੜਨਗੇ। ਬੇਨਤੀ ਹੈ ਬੇਟੀ ਦੇ ਪਰਿਵਾਰ ਨੂੰ, ਉਹ ਬੇਟੀ ਨੂੰ ਬੇਟੇ ਦਾ ਪੱਲਾ ਫੜਾਉਣ, ਉਸ ਤੋਂ ਬਾਅਦ ਫਿਰ ਲਾਵਾਂ ਦਾ ਪਾਠ ਸ਼ੁਰੂ ਹੋਵੇਗਾ।

ਹੁਣ ਲਾਵਾਂ ਦਾ ਪਾਠ ਸ਼ੁਰੂ ਹੋਣ ਲੱਗਾ ਹੈ। ਬੇਨਤੀ ਹੈ ਲੜਕੇ ਲੜਕੀ ਨੂੰ, ਜਦੋਂ ਤੁਸੀਂ ਉੱਠਣਾ ਹੈ ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਕੇ ਉੱਠਣਾ ਹੈ, ਪਰਿਕਰਮਾ ਪੂਰੀਆਂ ਕਰਨ ਤੋਂ ਬਾਅਦ ਜਦੋਂ ਬੈਠਣਾ ਉਦੋਂ ਵੀ ਗੁਰੂ ਸਾਹਿਬ ਨੂੰ ਮੱਥਾ ਟੇਕਣਾ ਹੈ। ਬੜੀ ਸ਼ਰਧਾ ਨਾਲ ਗੁਰੂ ਸਾਹਿਬ ਨੂੰ ਤੁਸੀਂ ਪਰਿਕਰਮਾ ਕਰਨੀਆਂ ਨੇ। ਹੁਣ ਚਾਰ ਲਾਵਾਂ ਦਾ ਪਾਠ ਹੋਵੇਗਾ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸੂਹੀ ਰਾਗ ਦੇ ਅੰਦਰ ਲਾਵਾਂ ਦੀ ਬਾਣੀ ਉਚਾਰਨ ਕੀਤੀ ਹੈ। ਜਿਸ ਲਾਮ ਦਾ ਦਾਸ ਪਾਠ ਕਰੇਗਾ ਉਸ ਲਾਮ ਦਾ ਰਾਗੀ ਸਿੰਘ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ। ਆਓ ਹੁਣ ਬੜੇ ਪਿਆਰ ਦੇ ਨਾਲ ਲਾਵਾਂ ਦਾ ਪਾਠ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਚੌਥਾ। ਹਰ ਪਹਿਲੜੀ ਲਾਭ ਪਰਵਿਰਤੀ ਕਰਮ ਦ੍ਰਿੜਾਇਆ, ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਤਜਾਇਆ ਬਲਰਾਮ ਜੀਓ। ਹਰ ਪਹਿਲੜੀ ਲਾਭ ਪਰਵਿਰਤੀ ਕਰਮ ਦ੍ਰਿੜਾਇਆ, ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਤਜਾਇਆ ਬਲਰਾਮ ਜੀਓ। ਧਰਮ ਦ੍ਰਿੜੋ ਹਰ ਨਾਮ ਤਿਆਵੋ, ਸਿਮਰਤ ਨਾਮ ਦ੍ਰਿੜਾਇਆ, ਸਤਿਗੁਰ ਗੁਰ ਪੂਰਾ ਅਰਾਧੋ, ਸਭ ਕਿਲ ਵਿਖ ਪਾਪ ਗਵਾਇਆ। ਸਹਿਜ ਆਨੰਦ ਹੁਆ ਵਡਭਾਗੀ, ਮਨ ਹਰ ਹਰ ਮੀਠਾ ਲਾਇਆ। ਜਨ ਕਹਿ ਨਾਨਕ ਲਾਭ ਪਹਿਲੀ, ਆਰੰਭ ਕਾਜ ਰਚਾਇਆ। ਜਨ ਕਹਿ ਨਾਨਕ ਲਾਭ ਪਹਿਲੀ, ਆਰੰਭ ਕਾਜ ਰਚਾਇਆ। ਹਾਂਜੀ, ਮੱਥਾ ਟੇਕੋ।

ਤਾਇਆ ਹਰ ਵੇਖੈ ਰਾਮ ਹਦੂਰੇ, ਹਰ ਆਤਮ ਰਾਮ ਪਸਾਰਿਆ ਸੁਆਮੀ, ਸਰਬ ਰਹਿਆ ਭਰਪੂਰੇ, ਅੰਤਰ ਬਾਹਰ ਹਰ ਪ੍ਰਭ ਏਕੋ, ਮਿਲ ਹਰ ਜਨ ਮੰਗਲ ਗਾਏ, ਜਨ ਨਾਨਕ ਦੂਜੀ ਲਾਵ ਚਲਾਈ, ਅਨਹਦ ਸ਼ਬਦ ਵਜਾਏ, ਜਨ ਨਾਨਕ ਦੂਜੀ ਲਾਵ ਚਲਾਈ, ਅਨਹਦ ਸ਼ਬਦ ਵਜਾਏ।

ਧਰਨ ਸਵੰਨੀ ਖੜ ਰਤਨ ਜੜਾਮੀ ਹਰ ਪ੍ਰੇਮ ਪੁਰਖ ਮਨ ਬੁੱਠਾ ਸਭੇ ਕਾਜ ਸੁਹੇਲੜੇ ਥੀਏ ਗੁਰ ਨਾਨਕ ਸਤਿਗੁਰ ਤੁਠਾ ਧਰ ਜੀ ਅਰੇ ਇੱਕ ਟੇਕ ਤੂੰ ਲਾਹੇ ਬੇਡਾਨੀ ਆਸ ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕਾ ਜਨਮ ਮਰਨ ਦੁੱਖ ਜਾਈ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਦ ਡਿੱਠੈ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸਾਹੂ ਜਿਸ ਪਾਸ ਬੈਠਿਆਂ ਸੋ ਹੀ ਐ ਸਭਨਾ ਦਾ ਵੇਸਾਹੋ ਸਤਨਾਮ ਵਾਹਿਗੁਰੂ ਸਾਹਿਬ ਜੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਵਿੱਤਰ ਚਰਨਾਂ ਅੰਦਰ ਆਨੰਦ ਕਾਰਜ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਪੂਰਨ ਹੋਏ ਹਨ। ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਹੋਈ ਹੈ। ਸੱਚੇ ਪਾਤਸ਼ਾਹ ਨੇ ਹੁਕਮਨਾਮਾ ਬਖਸ਼ਿਆ ਹੈ, ਟੋਡੀ ਮਹੱਲਾ ਪੰਜਵਾਂ, ਹਰ ਹਰ ਚਰਨ ਹਿਰਦੈ ਉਰਧਾਰੇ, ਸਿਮਰ ਸਵਾਮੀ ਸਤਿਗੁਰ ਆਪਣਾ, ਕਾਰਜ ਸਫਲ ਹਮਾਰੇ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ, ਸੁਪਾਗ ਪਰਿਜੋੜੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ। ਆਉਣ ਵਾਲਾ ਸਮਾਂ ਗੁਰੂ ਸਾਹਿਬ ਚੜ੍ਹਦੀਆਂ ਕਲਾਂ ਦਾ ਬਖਸ਼ਣ, ਦੋਨਾਂ ਪਰਿਵਾਰਾਂ ਨੂੰ ਬਹੁਤ ਵਧਾਈਆਂ ਹੋਣ। ਦੋਨਾਂ ਪਰਿਵਾਰਾਂ ਦੀ ਸ਼ਰਧਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਤੇ ਸੜਾ ਬਣੀ ਰਹੇ, ਸਾਡਾ ਵਿਸ਼ਵਾਸ, ਸਾਡਾ ਭਰੋਸਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਤੇ ਹੋਵੇ। ਹੁਣ ਗੁਰੂ ਘਰ ਦਾ ਢਾਡੀ ਜੱਥਾ ਗਿਆਨੀ ਭਾਈ ਬਲਵੀਰ ਸਿੰਘ ਜੀ ਬਿਹਾਰੀਪੁਰ ਵਾਲੇ, ਤਿੰਨਾਂ ਦੇ ਜਥੇ ਪਾਸੋਂ ਇੱਕ ਕਵਿਤਾ ਸਰਵਣ ਕਰੀਏ ਵਿਆਹ ਦੇ ਸੰਬੰਧ ਵਿੱਚ, ਉਸ ਤੋਂ ਬਾਅਦ ਫਿਰ ਸਾਰੀ ਸਮਾਪਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ। ਪਰਮ ਸਨਮਾਨਯੋਗ ਸਤਿਗੁਰਾਂ ਦੇ ਸੋਹਣੇ ਦਰਬਾਰ ਅੰਦਰ ਜੁੜ ਬੈਠੇ ਸਤ ਸੰਗੀ ਜਨੋ, ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ। ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਬੜੇ ਪਿਆਰ ਦੇ ਨਾਲ ਤੁਸੀਂ ਗੁਰੂ ਦਰਬਾਰ ਦੇ ਵਿੱਚ ਬੈਠੇ ਹੋ ਜੀ ਆਇਆਂ ਨੂੰ, ਔਰ ਖੁਸ਼ੀ ਦਾ ਮਾਹੌਲ ਹੈ, ਔਰ ਇਸ ਖੁਸ਼ੀ ਦੇ ਸਮੇਂ ਦੇ ਉੱਤੇ ਤੁਸੀਂ ਸਾਰੇ ਕਿੰਨੇ ਸੋਹਣੇ ਬਣ ਕੇ ਬੈਠੇ ਹੋ। ਅਲੱਗ ਅਲੱਗ ਤਰ੍ਹਾਂ ਦੀਆਂ ਦਸਤਾਰਾਂ, ਰੁਮਾਲ, ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਅੱਜ ਬੜਾ ਸੁਹਾਵਣਾ ਜਿਹਾ ਮਾਹੌਲ ਬਣਿਆ, ਤੇ ਸਾਡੇ ਕੋਲ 5-7 ਮਿੰਟ ਤੁਹਾਡੇ, ਦਰਅਸਲ ਸਾਡੇ ਕੋਲ ਹੀ, ਤੁਹਾਡੇ ਕੋਲ ਸਾਡੇ ਲਈ 5-7 ਮਿੰਟ ਹੁੰਦੇ ਆ, ਇੱਦਾਂ ਕਹਿ ਦਈਏ। ਅਸੀਂ ਇੱਕ ਤਰਲਾ ਕਰਦੇ ਹੁੰਦੇ ਹਾਂ ਕਿ ਭਾਈ ਜਿੱਥੇ ਤੁਸੀਂ ਅੱਗੇ ਘੰਟਾ ਸਵਾ ਘੰਟਾ ਗੁਰੂ ਸ਼ਹਿਨਸ਼ਾਹ ਦੇ ਚਰਨਾਂ 'ਚ ਬੈਠੇ ਹੋ ਨਾ, ਹੁਣ 5 ਕੁ ਮਿੰਟ ਸਾਨੂੰ ਦੇ ਦਿਓ। ਅਸੀਂ, ਮੈਂ ਆਸ ਕਰਦਾ ਹੈ ਕਿ ਤੁਸੀਂ ਕਾਹਲੀ ਨਹੀਂ ਕਰੋਗੇ, ਤੁਸੀਂ ਬੜੇ ਪ੍ਰੇਮ ਵਾਲੇ ਹੋ, ਸਤਿਗੁਰਾਂ ਦੀ ਹਜ਼ੂਰੀ ਵਿੱਚ ਬੈਠੇ ਹੋ, ਬਸ ਕਾਹਲੀ ਨਾ ਕਰਿਓ। 5 ਕੁ ਮਿੰਟ ਦਾ ਹੀ ਸਾਡਾ ਸਹਿਮ ਹੈ ਗੁਰੂ ਦਰਬਾਰ ਵੱਲੋਂ ਔਰ ਪ੍ਰਬੰਧਕ ਵੀਰਾਂ ਵੱਲੋਂ, ਔਰ ਮੈਂ ਤੁਹਾਡੀ ਇੱਕ ਤਾਰੀਫ ਕਰਦਾ ਹੈ। ਅਸੀਂ ਪੰਜਾਬ 'ਚੋਂ ਆਏ ਹੋਏ ਹਾਂ, ਤੁਸੀਂ ਵੀ ਪੰਜਾਬ ਵਿੱਚੋਂ ਆਏ ਹੋ, ਔਰ ਜੋ ਅਸੀਂ ਪੰਜਾਬ ਵਿੱਚ, ਅਸੀਂ ਤਾਂ 6 ਕੁ ਮਹੀਨਿਆਂ ਬਾਅਦ ਆਉਂਦਾ ਜਾਂਦਾ ਸਾਡਾ ਬਣਿਆ ਰਹਿੰਦਾ, ਔਰ ਵਿਆਹਾਂ ਦੇ ਸਮਿਆਂ ਦੇ ਉੱਤੇ ਜੋ ਪੰਜਾਬ ਵਿੱਚ ਅਸੀਂ ਦੇਖੀਦਾ ਉਹ ਤੁਹਾਡੇ ਨਾਲ ਗੱਲਾਂ ਕਰੀਦੀਆਂ, ਤਾਂ ਇੱਥੇ ਵਾਲੇ ਤੁਹਾਡੇ ਵਿਆਹ ਜਿਹੜੇ ਆ ਨਾ ਉਹ ਅਸੀਂ ਪੰਜਾਬ ਜਾ ਕੇ ਦੱਸੀਦੇ ਆ। ਅਸੀਂ ਆਖੀਦਾ ਕਿ ਜੇ ਇਹਨਾਂ ਵਿਆਹਾਂ ਦੀ, ਆਨੰਦ ਕਾਰਜਾਂ ਦੀ ਅਸਲੀ ਮਰਿਆਦਾ ਨੂੰ ਸਾਂਭ ਕੇ ਰੱਖਿਆ ਤੇ ਸਾਡੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੇ ਸਾਂਭ ਕੇ ਰੱਖਿਆ ਹੋਇਆ, ਤੁਸੀਂ ਸਾਂਭ ਕੇ ਰੱਖਿਆ, ਚਾਹੇ ਉਹ ਕੈਨੇਡਾ ਵਿੱਚ ਹੋਣ, ਚਾਹੇ ਅਮਰੀਕਾ, ਚਾਹੇ ਇੰਗਲੈਂਡ, ਕਿਤੇ ਵੀ ਬੈਠੇ ਹੋਣ, ਅਸਲੀ ਵਿਆਹਾਂ ਦੀਆਂ ਮਰਿਆਦਾ ਨੂੰ ਤੁਸੀਂ ਫਾਲੋ ਕਰਦੇ ਹੋ। ਔਰ ਨਹੀਂ ਤੇ ਗੁਰੂ ਪਿਆਰਿਓ, ਅੱਜ ਪੰਜਾਬ ਦੇ ਵਿਆਹਾਂ ਵੱਲ ਦੇਖ ਕੇ ਹਰ ਇੱਕ ਗੁਰਸਿੱਖ ਦਾ ਦਿਲ ਧੜਕਣ ਲੱਗ ਪੈਂਦਾ, ਹੋ ਕੀ ਰਿਹਾ ਸਾਡੇ ਨਾਲ, 5 ਕੁ ਜਾਣੇ ਉੱਧਰੋਂ ਚਲੇ ਗਏ, 5 ਕੁ ਜਾਣੇ ਉੱਧਰੋਂ ਚਲੇ ਗਏ, ਤੇ ਗੁਰੂ ਘਰ ਦੇ ਵਿੱਚ ਅਲਾਮਾ ਜਿਹਾ ਲਾਉਣ ਜਾਈਦਾ, ਆਹ ਹੈ ਸੰਗਤ ਦੇ ਵਿੱਚ ਅਸਲੀ ਮਰਿਆਦਾ ਜਿਹੜੀ ਤੁਸੀਂ ਨਿਭਾ ਰਹੇ ਹੋ। ਔਰ ਉਸ ਤੋਂ ਅੱਗੇ ਸਾਡੇ ਅਤੀ ਸਤਿਕਾਰਯੋਗ ਇਹ ਬੱਚੇ ਜਿਹਨਾਂ ਦਾ ਅੱਜ ਵਿਆਹ ਹੋ ਰਿਹਾ, ਪ੍ਰਿਤਪਾਲ ਸਿੰਘ ਜੀ ਤੇ ਕੁਲਜੀਤ ਕੌਰ, ਮੈਂ ਤੁਹਾਡੀ ਵੀ ਦਾਤ ਦਿੰਦਾ ਜੀ। ਪ੍ਰਿਤਪਾਲ ਸਿੰਘ ਜੀ, ਮੇਰੇ ਛੋਟੇ ਬੱਚੇ, ਥੋੜ੍ਹਾ ਜਿਹਾ ਧਿਆਨ ਦੇਣਾ, ਮੈਂ ਤੁਹਾਡੇ ਨਾਲ ਕੁਛ ਕੁ ਗੱਲਾਂ ਬਾਤਾਂ ਕਰਨੀਆਂ। ਦਰਅਸਲ ਜਿਹੜੀ ਤੁਸੀਂ ਮਰਿਆਦਾ ਨਿਭਾਈ ਹੈ ਨਾ, ਖੜ੍ਹੇ ਹੋ ਕੇ ਸਤਿਗੁਰਾਂ ਦੇ ਉਪਦੇਸ਼ ਨੂੰ ਸੁਣਨਾ, ਦਰਅਸਲ ਅਸਲੀ ਮਰਿਆਦਾ ਹੀ ਸਾਡੀ ਇਹ ਹੈ। ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਇਹ ਹੈ ਕਿ ਆਨੰਦ ਕਾਰਜ ਇਸ ਸੁਭਾਗ ਜੋੜੀ ਨੇ ਖੜ੍ਹੇ ਹੋ ਕੇ ਸਤਿਗੁਰਾਂ ਦਾ ਉਪਦੇਸ਼ ਸੁਣਨਾ। ਹੁਣ ਕੋਈ ਦੁਨਿਆਵੀ ਜੱਜ ਹੋਵੇ ਨਾ, ਆਮ ਅਦਾਲਤਾਂ ਲੱਗੀਆਂ ਹੋਣ, ਔਰ ਉਹਨਾਂ ਦੇ ਸਾਹਮਣੇ ਖੜੋ ਕੇ ਉਸ ਜੱਜ ਦਾ ਹੁਕਮ ਸੁਣਨਾ ਪੈਂਦਾ ਹੈ, ਤੇ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਹੁਕਮ, ਇਹ ਖੜੇ ਹੋ ਕੇ ਸਾਡਾ ਫਰਜ਼ ਬਣਦਾ ਸੀ, ਕਿਉਂਕਿ ਅੱਜ ਜੋ ਉਪਦੇਸ਼ ਹੈ ਵਿਸ਼ੇਸ਼ ਤੌਰ ਤੇ ਤੁਹਾਡੇ ਵਾਸਤੇ ਸੀ, ਇਸ ਗ੍ਰਸਤ ਨੂੰ ਕਿੱਦਾਂ ਨਿਭਾਇਆ ਜਾਣਾ। ਤੇ ਸਾਡੇ ਅਤੀ ਸਤਿਕਾਰਯੋਗ ਭਾਈ ਪਰਮਜੀਤ ਸਿੰਘ ਜੀ ਹੋਣਾ ਨੇ ਬਹੁਤ ਪਿਆਰ ਦੇ ਨਾਲ 4 ਲਾਵਾਂ ਦਾ ਉਪਦੇਸ਼ ਜਿਹੜਾ ਪਾਠ ਸੀ ਨਾ, ਉਹ ਤੁਹਾਨੂੰ ਸੁਣਾਉਣ ਦਾ ਯਤਨ ਕੀਤਾ। ਤੇ ਪਿਆਰਿਓ, ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਮਹਿੰਦਰ ਸਿੰਘ ਜੀ ਤੇ ਸਰਦਾਰ ਦਰਸ਼ਨ ਸਿੰਘ ਜੀ, ਦੋ ਕੁੜਮ ਸਾਹਿਬ गिल साहब ते खोसा साहब सतगुरां दी हजूरी दे विच बैठे ने और आपां अरदास बेनती करदे आ सतगुरु ये कुड़माचारी रहिंदी दुनिया तक बनी रहे ये दर असल साडे इकट्ठ दा मकसद है। सरदार दर्शन सिंह जी खोसा साहब तुहाडे विच बैठे होने महाराज मैं दर्शन करने चाहुंदा बैठे वैच जी तुहाडे सरदार दर्शन सिंह जी खोसा साहब बस जी मैं दर्शन करने सी मैं धी दे बाप दे सोहने बाप दे उस शहनशाह बाप दे दर्शन करने चाहुंदा सी कि अज तुसी बहुत वड्डे दानी बन के अपनी धी का रिश्ता किया और गुरु महाराज की मर्यादा अनुसार तुसी आनंद कार्ज कराए। गुरु प्यारे बाप का पता मैं क्यों ना लैना हुंदा धी दे बाप का क्योंकि धी का जिन्ना प्यार बाप दे नाल हुंदा ना शायद ही किसी नाल होवे। मैं ये नहीं कहिंदा मां दे नाल नहीं हुंदा हुंदा है पर जदों साडियां कुछ रस्मां बनियां असीं गीत गाउंदे हुंदे आ ना बाबल तेरे महिलां विचों तेरी धी परदेसन होई साडा चिड़ियां दा चंबा वे बाबल असा उड़ जाना। गुरु प्यारे इक बाबल नूं पता हुंदा अज धीए अज तेरे बाबल ने दुनिया दा सब तो सोहना तेरे वास्ते लाड़ा लभ के तेनू प्रितपाल सिंह जी दे लड़ लाया और वाहेगुरु कृपा करे तुहाडा ये संजोग रहिंदी दुनिया तक जुड़िया रहे। तो मैं एक बच्चो तुहानू थोड़ी जी एक बेनती करदा हुंदा ये जिहड़े है ना गृहस्थ दा जीवन आ ਇਹਦੇ ਵਿੱਚ ਨੋਕ ਝੋਕ ਹੋਣੀ ਬੜੀ ਜ਼ਰੂਰੀ ਹੈ ਹੋਣੀ ਦੀ ਹੈ ਆਪਣੇ ਦਾਦੀ ਦਾਦਿਆਂ ਨੂੰ ਬੀਬੀ ਭਾਪਿਆਂ ਨੂੰ ਪੁੱਛ ਕੇ ਦੇਖ ਲਿਓ ਜਿੱਥੇ ਨੋਕ ਝੋਕ ਨਹੀਂ ਨਾ ਇਹਨਾਂ ਰਿਸ਼ਤਿਆਂ ਦੇ ਵਿੱਚ ਉਹ ਰਿਸ਼ਤੇ ਫੋਰਮੈਲਿਟੀਆਂ ਹੁੰਦੇ ਨੇ ਉਹ ਅਸਲੀ ਰਿਸ਼ਤੇ ਨਹੀਂ ਹੁੰਦੇ ਅਤੇ ਰੋਕ ਝੋਕ ਆਪਣੇ ਦਾਦੀ ਦਾਦਿਆਂ ਤੱਕ ਹੁਣ ਕਿਤੇ ਹੈ ਨਾ ਅਸੀਂ ਆਪਾਂ ਦੇਖਣਾ ਹੋਵੇ ਵੀ ਦਾਦੀ ਦਾਦਿਆਂ ਦੇ ਵਿਆਹ ਕਿੱਦਾਂ ਹੋਏ ਸੀ ਉਹਨਾਂ ਤੋਂ ਪੁੱਛ ਕੇ ਦੇਖੀਏ ਅਜੇ ਤੱਕ ਉਹ ਵਿਆਹ ਜਿਹੜੇ ਆ ਨਾ ਲੋਹੇ ਦੀਆਂ ਸੰਗਲਾਂ ਵਰਗੇ ਮਜ਼ਬੂਤ ਨੇ ਅਤੇ ਮੈਂ ਬੱਚਿਆਂ ਨੂੰ ਇੱਕ ਬੇਨਤੀ ਕਰਿਆ ਕਰਦਾ ਕਿ ਇਹਨਾਂ ਵਿਆਹਾਂ ਦੀਆਂ ਪਰੰਪਰਾਵਾਂ ਨੂੰ ਚੰਗੀ ਤਰ੍ਹਾਂ ਨਿਭਾਉਣਾ ਹੋਵੇ ਅਤੇ ਧੀਏ ਕੁਲਜੀਤ ਮੈਂ ਤੇਰੇ ਨਾਲ ਇੱਕ ਗੱਲ ਕਰਾਂ ਕਿ ਜਦੋਂ ਇੱਥੇ ਵਾਲੀ ਮੰਮੀ ਦਾ ਪੇਕਿਆਂ ਵਾਲੀ ਮੰਮੀ ਦਾ ਫੋਨ ਆਵੇ ਨਾ ਕਦੀ ਫੋਨ ਨੂੰ ਚੱਕ ਕੇ ਵੱਖਰਾ ਹੋ ਕੇ ਸੁਣਨ ਦਾ ਯਤਨ ਨਾ ਕਰੀ ਆਪਣੀ ਸੱਸ ਕੋਲ ਬੈਠ ਕੇ ਸੁਣੀ ਆਪਣੇ ਪਤੀ ਕੋਲ ਬੈਠ ਕੇ ਕੁਛ ਨਹੀਂ ਤੇਰੀ ਮੰਮੀ ਨੇ ਕੋਈ ਚੁਗਲੀਆਂ ਨਹੀਂ ਕਰਨੀਆਂ ਹੁੰਦੀਆਂ ਬਸ ਉਹ ਸ਼ੱਕ ਪੈ ਜਾਂਦੀ ਆ ਵੀ ਮੰਮੀ ਦਾ ਫੋਨ ਆਇਆ ਸ਼ਾਇਦ ਹੁਣ ਸਾਡੇ ਸਮਾਜ ਨੇ ਨੂੰਹ ਤੇ ਸੱਸ ਦੇ ਰਿਸ਼ਤੇ ਨੂੰ ਬੜਾ ਵਿਗਾੜ ਕੇ ਦੇਖਿਆ ਵੀ ਪਤਾ ਨਹੀਂ ਇਹਨਾਂ ਦੀ ਕਦੋਂ ਕਦੀ ਦੁਸ਼ਮਣੀਆਂ ਕਰਿਆ ਨਹੀਂ ਅੱਜ ਮਾਵਾਂ ਧੀਆਂ ਬਣ ਕੇ ਤੁਸੀਂ ਜੀਣਾ ਇੱਕ ਇੱਦਾਂ ਦੀ ਖੁਸ਼ੀ ਦੇ ਸਮੇਂ ਦੇ ਉੱਤੇ ਇੱਕ ਤੁਹਾਡੇ ਨਾਲ ਢਾਡੀ ਜਿਹਾ ਕਵਿਤਾ ਸਾਂਝੀ ਕਰਦਾ ਹੁਣ ਮੈਂ ਤੁਹਾਡਾ ਜ਼ਿਆਦਾ ਵਕਤ ਨਹੀਂ ਲਵਾਂਗਾ ਆਓ ਪਿਆਰ ਦੇ ਨਾਲ ਖੁਸ਼ੀਆਂ ਦੇ ਸਮੇਂ ਦੇ ਉੱਤੇ ਇੱਕ ਪਿਆਰੀ ਜੀ ਕਵਿਤਾ ਤੁਹਾਡੇ ਨਾਲ ਢਾਡੀ ਜਿਹਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪਲੀਜ਼ ਬੇਨਤੀ ਹੈ, ਗੱਲਾਂ ਨਹੀਂ ਕਰਨੀਆਂ ਆਪਾਂ ਗੁਰੂ ਸਾਹਿਬ ਦੀ ਹਜ਼ੂਰੀ ਅੰਦਰ, ਨਾ ਪਿੱਠ ਕਰਨੀ ਹੈ। ਸੋ ਆਪਾਂ ਗੱਲਾਂ ਬਾਹਰ ਜਾ ਕੇ ਕਰਨੀਆਂ ਨੇ, ਗੁਰੂ ਸਾਹਿਬ ਦੀ ਹਜ਼ੂਰੀ ਅੰਦਰ ਗੱਲਾਂ ਕਰਦਿਆਂ ਚੰਗਾ ਨਹੀਂ ਲੱਗੀਦਾ। ਆਓ ਹੁਣ ਬੜੇ ਪਿਆਰ ਨਾਲ ਢਾਡੀ ਵਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ।

वाहेगुरु। वालिगे कुल आलम साहिबे सहाबा हजूरे अनवर सरवरे कायनात रूहानियत दे सागर प्रीतां दे पहरेदार शब्द गुरु अलाही साजन धन गुरु ग्रंथ साहिब जी महाराज जी के पावन पवित्र दरबार अंदर जुड़ बैठी गुरु प्यारी गुरु सवारी साध संगत जी आओ अपनियां रसनावां नूं पवित्र करिए मन नूं चढ़दियां कला विच लिया के गज वज के फतेह बुलाइए आखिए जी वाहेगुरु जी का खालसा वाहेगुरु जी की फतेह। तुहाडा सारयां दा बहुत बहुत धन्नवाद। अज संगरांद दा पावन पवित्र दिहाड़ा है जी। गुरु महाराज कृपा करे तुसी इस संगरांद दे दिहाड़े दे उत्ते अस्सू दी संगरांद दे उत्ते शहनशाह दे दर्शन दारे करन वास्ते आयो। सब दियां हाजरियां गुरु महाराज अपने चरणां च कबूल लैण, साडा आउणा सफला हो जावे, यही अरदासां बेनतियां करदे दाता जी। आउण वाला इह नवां महीना हर परिवार के उत्ते खुशियां लैके आवे, परिवारों में चढ़ती कला रवे, बच्चे तंदुरुस्त रहन, आप सारयां नूं सतगुरु तंदुरुस्ती की दात बख्शन और कम्मां कारां दे विच सतगुरु तरक्कियां बख्शन। विदेशां विच बैठे हो गुरु प्यारियो कृपा करन सत्ते सतगुरु असी विदेशां दे विच बैठे हां, साडे पंजाब दे नाल भी याद बनी रवे ते शहनशाह दे चरणां दे नाल भी प्यार बनिया रवे, ऐसियां अरदासां करदे हां। ਵੱਡਿਆਂ ਭਾਗਾਂ ਵਾਲਿਓ ਗੁਰੂ ਪਿਆਰਿਓ, ਇੱਕ ਸ਼ਬਦ ਜਦੋਂ ਵੀ ਕੋਈ ਪ੍ਰਚਾਰਕ ਲੱਗਾ ਹੁੰਦਾ ਨਾ ਸਟੇਜ ਦੇ ਉੱਤੇ, ਇੱਕ ਆਪਾਂ ਸ਼ਬਦ ਬੋਲਦੇ ਹਾਂ ਵੀ ਬਹੁਤ ਤੁਸੀਂ ਵੱਡਿਆਂ ਭਾਗਾਂ ਵਾਲਿਓ ਜਿਹੜੇ ਗੁਰੂ ਦਰਬਾਰ ਦੇ ਵਿੱਚ ਆਇਓ। ਕੀ ਇਹ ਸੱਚ ਹੈ ਵੀ ਜਿਹੜਾ ਗੁਰੂ ਦਰਬਾਰ ਦੇ ਵਿੱਚ ਆਉਂਦਾ ਹੈ ਜਾਂ ਮੱਥਾ ਟੇਕਣ ਜਾਂਦਾ ਹੈ ਉਹ ਵੱਡਿਆਂ ਭਾਗਾਂ ਵਾਲਾ ਹੁੰਦਾ? ਜੇ ਮੈਂ ਕਹਿ ਦੇਵਾਂ ਨਹੀਂ ते तुहानू ये गल उपरी लगनी है, तो हो सकता मेरे गल पैण वास्ते भी कई तैयार हो जाण। ये जरूरी नहीं भी जिहड़ा गुरु घर दे विच चले गया वह वड्डियां भागां वाला हुंदा। हुण इस गल दी आपां व्याख्या करन दा यतन करांगे। आख्या यही जांदा है संगत नूं भरमाउण दा करके कुछ रुपईए भी साडा ध्यान ते रुपईआं वल भी हुंदा भी वध तों वध इहनां नूं भागां वाले कहांगे भी इह सानूं वध देणगे, हुंदा ही आ। हरेक बंदा लालची मैं भी हाँ। हुण जरूरी नहीं है भी आप गुरु दरबार दे विच आ गए ते आप वड्डियां भागां वाले बन गए। तुसीं अगो क्यों होर कित्ते जाइए वे, होर किहड़ी जगह? असीं ते अज तक यही सुणदे आए हां भी जदों जिहड़ा बंदा गुरु दरबार दे विच लिया जांदा उह वड्डियां भागां वाला हुंदा है। पर इहदी व्याख्या करके आपां निचोड़ कढ़न दा यतन करांगे। तुसीं दरबार साहब जांदे हो, जदों पंजाब विच जाओगे ना ते दरबार साहब जांदे ही जांदे हो तकरीबन, हो सकता है किसी का गेड़ा ना लगे, पर जिहड़े जांदे आ उह गौर करियो जदों दरबार साहब गए जाए घंटा घर वालों चले जाइए चाहे लंगर हाल वालों चले जाइए जिथे जोड़े उतारी दे ना, तुसी अपने जोड़े उतारोगे ते उत्थे तुहानूं एक वड्डे सारे बैनर दे उत्ते लिखिया तुहानूं साफ नज़र आवेगा कि साह संगत जी ਤੁਸੀਂ ਆਪਣੇ ਮੋਬਾਈਲ ਆਪਣੇ ਪਰਸ ਆਪਣੇ ਗਹਿਣੇ ਉਹਨਾਂ ਦੇ ਜ਼ਿੰਮੇਵਾਰ ਤੁਸੀਂ ਆਪ ਹੋ, ਕਮੇਟੀ ਦਾ ਕਹਿੰਦੇ ਉਹਦੇ ਵਿੱਚ ਕੋਈ ਲੈਣ ਦੇਣ ਨਹੀਂ ਹੋਵੇਗਾ। ਤੁਸੀਂ ਆਪਣੀਆਂ ਚੀਜ਼ਾਂ ਨੂੰ ਸਾਂਭ ਕੇ ਰੱਖਿਓ, ਇਹ ਜਿਹੜੇ ਗਹਿਣੇ ਆ ਨਾ ਤੁਹਾਡੇ ਮੋਬਾਈਲ ਆ ਪਰਸ ਹੈ ਇਹਨਾਂ ਦੀ ਤੁਸੀਂ ਸੰਭਾਲ ਆਪ ਰੱਖਣੀ ਆ, ਇਹ ਲਿਖਿਆ ਹੋਇਆ ਚਲੋ ਮੰਨ ਲੈਂਦੇ ਹਾਂ ਉਹ ਹਲੇ ਗੁਰਦੁਆਰਾ ਦੀ ਹਦੂਦ ਤੋਂ ਬਾਹਰਲੇ ਪਾਸੇ ਆ, ਉੱਥੇ ਤੁਹਾਡੇ ਕਿਸੇ ਗਹਿਣੇ ਨੂੰ ਮੋਬਾਈਲ ਨੂੰ ਖਤਰਾ ਹੋ ਸਕਦਾ। ਹੁਣ ਆ ਜਾਓ ਜੀ ਪਰਿਕਰਮਾ ਕਰਕੇ ਦਰਸ਼ਨੀ ਡਿਊਟੀ ਦੇ ਮੋਹਰੇ, ਉੱਥੇ ਫਿਰ ਤੁਹਾਨੂੰ ਇੱਕ ਵੱਡਾ ਸਾਰਾ ਬੈਨਰ ਲੱਗਾ ਮਿਲੇਗਾ ਕਿ ਗੁਰੂ ਪਿਆਰੀ ਸਾਧ ਸੰਗਤ ਜੀ ਆਪਣੇ ਮੋਬਾਈਲ ਆਪਣੇ ਗਹਿਣੇ ਆਪਣੇ ਪਰਸਾਂ ਦਾ ਖਿਆਲ ਰੱਖਿਓ। ਹੁਣ ਬੰਦਾ ਤੇ ਸੋਚਦਾ ਹੈ ਵੀ ਅਸੀਂ ਤੇ ਗੁਰੂ ਘਰ ਗਏ ਹਾਂ, ਸਾਡਾ ਇਹ ਮੱਕਾ ਹੈ, ਸਾਡਾ ਮਦੀਨਾ, ਇਹਦੂ ਪਾਕ ਪਵਿੱਤਰ ਅਸਥਾਨ ਕਿਹੜਾ ਹੋ ਸਕਦਾ? ਇੱਥੇ ਸਾਡੇ ਮੋਬਾਈਲ ਨੂੰ ਕਾਹਦਾ ਖਤਰਾ ਹੋ ਸਕਦਾ? ਇੱਥੇ ਸਾਡੇ ਗਹਿਣਿਆਂ ਨੂੰ ਪਰਸਾਂ ਨੂੰ ਕਾਹਦਾ ਖਤਰਾ? ਅਸੀਂ ਤੇ ਗੁਰੂ ਦਰਬਾਰ ਵਿੱਚ ਗਏ ਹਾਂ, ਇਹਦੂ ਵੱਡਾ ਸਿੱਖ ਵਾਸਤੇ ਕਿਹੜਾ ਅਸਥਾਨ ਹੋ ਸਕਦਾ ਜੀ? ਪਰ ਤੁਹਾਡੇ ਉੱਥੇ ਮੋਬਾਈਲਾਂ ਨੂੰ ਖਤਰਾ, ਤੁਹਾਡੇ ਬਟੂਆਂ ਨੂੰ ਖਤਰਾ, ਤੁਹਾਡੇ ਗਹਿਣਿਆਂ ਨੂੰ ਮੋਬਾਈਲਾਂ ਨੂੰ ਆ ਕੰਨਾਂ ਵਿੱਚ ਪਾਈਆਂ ਵਾਲੀਆਂ ਨੂੰ ਵੀ ਖਤਰਾ ਹੈ। ਕਿਉਂ ਖਤਰਾ ਹੈ? ਇੱਥੇ ਸਮਝਣਾ ਪੈਣਾ ਹੈ ਕਿ ਜ਼ਰੂਰੀ ਨਹੀਂ ਕਿ ਗੁਰੂ ਘਰ ਦੇ ਵਿੱਚ ਵੱਡਿਆਂ ਭਾਗਾਂ ਵਾਲੇ ਜਾਂਦੇ ਉੱਥੇ ਚੋਰ ਵੀ ਜਾਂਦੇ ਆ। ਤਾਂ ਹੀ ਲਿਖਿਆ ਨਾ ਵੀ ਇਹ ਤੁਹਾਡੇ ਜਿਹੜੇ ਗਹਿਣੇ ਆ ਇਹਦੇ ਤੁਸੀਂ ਜ਼ਿੰਮੇਵਾਰ ਆਪ ਹੋ। ਇਹਦਾ ਮਤਲਬ ਤੁਹਾਡੇ ਗਹਿਣਿਆਂ ਨੂੰ ਚੁਰਾਉਣ ਵਾਲੇ ਵੀ ਗੁਰੂ ਘਰ ਦੇ ਵਿੱਚ ਭੇਸ ਬਦਲ ਕੇ ਜਾਂਦੇ। ਤੇ ਮੇਰੇ ਕਹਿਣ ਤੋਂ ਮਤਲਬ ਜਿੰਨਾ ਚਿਰ ਅਸੀਂ ਗੁਰੂ ਦਰਬਾਰ ਦੇ ਵਿੱਚ ਬੈਠੇ ਹਾਂ ਨਾ, ਗੁਰੂ ਦਰਬਾਰ ਵਿੱਚ ਬੋਲ ਰਹੇ ਹਾਂ,
ਗੁਰੂ ਪਿਆਰਿਓ, ਜਿੰਨਾ ਚਿਰ ਮੇਰੇ ਦੇਹਨ ਦੇ ਵਿੱਚ, ਦਿਮਾਗ ਦੇ ਵਿੱਚ ਪਾਪ ਹੈ, ਮੈਂ ਜਿੰਨਾ ਮਰਜ਼ੀ ਬੋਲੀ ਜਾਵਾਂ, ਮੈਂ ਵੱਡਿਆ ਭਾਗਾਂ ਵਾਲਾ ਕਿੱਦਾਂ ਬਣ ਜਾਊਂਗਾ? ਜੇ ਮੇਰੀ ਨਿਗਾਹ ਗੁਰੂ ਦਰਬਾਰ ਦੇ ਵਿੱਚ ਆ ਕੇ ਗੰਦੀ ਹੈ, ਜੇ ਮੈਂ ਇਸ ਨਿਗਾਹ ਨੂੰ ਸ਼ੁੱਧ ਨਹੀਂ ਕਰ ਸਕਿਆ, ਜੇ ਮੇਰੀ ਨਿਗਾਹ ਮੇਰੀ ਧੀ ਵਾਸਤੇ ਕੋਈ ਹੋ ਰਿਹਾ ਤੇ ਸੰਗਤ ਵਿੱਚ ਆਉਂਦੀ ਧੀ ਵਾਸਤੇ ਕੋਈ ਹੋ ਰਿਹਾ, ਤੇ ਮੇਰੇ ਵਰਗਾ ਪਾਪੀ ਗੁਰੂ ਘਰ ਦੇ ਵਿੱਚ ਆ ਕੇ ਹੋਰ ਕਿਹੜਾ ਹੋ ਸਕਦਾ ਹੈ? ਤੇ ਸਤਸੰਗ ਜੀ, ਇਹਦਾ ਮਤਲਬ ਇਹ ਹੀ ਹੈ ਕਿ ਜ਼ਰੂਰੀ ਨਹੀਂ ਕਿ ਅਸੀਂ ਗੁਰੂ ਘਰ ਦੇ ਵਿੱਚ ਆ ਗਏ ਤੇ ਵੱਡਿਆਂ ਭਾਗਾਂ ਵਾਲੇ ਬਣ ਸਕਦੇ ਹਾਂ। ਫਿਰ ਵੱਡਿਆਂ ਭਾਗਾਂ ਵਾਲੇ ਕਿੱਦਾਂ ਬਣਿਆ ਜਾ ਸਕਦਾ ਹੈ? ਇਹ ਸਤਿਗੁਰਾਂ ਦੇ ਪਾਸੋਂ ਪੁੱਛੀਏ, ਮਹਾਰਾਜ ਫਿਰ ਕਿੱਥੇ ਜਾਈਏ ਜੇ ਵੱਡੇ ਭਾਗਾਂ ਵਾਲੇ ਬਣਨਾ? ਤੇ ਸਤਿਗੁਰ ਕਹਿੰਦੇ, ਵੱਡ ਭਾਗੀ ਤੈ ਜਨ ਕੋ ਜਾਣੋ ਜੋ ਪ੍ਰਭ ਕੇ ਗੁਣ ਗਾਵੇ। ਉਹ ਭਾਵੇਂ ਘਰੇ ਬੈਠਾ ਵੀ ਗਾਉਂਦਾ ਹੈ, ਭਾਵੇਂ ਉਹ ਖੱਤਿਆਂ ਦੇ ਵਿੱਚ ਹਲਵਾਉਂਦਾ ਵੀ, ਭਾਵੇਂ ਉਹ ਟਰੱਕ ਚਲਾਉਂਦਾ ਵੀ, ਮੋਂਟਰੀਆਲ ਨੂੰ ਜਾਂਦੇ ਵੀ, ਉਹ ਜੇ ਉਹਦੇ ਮਨ ਦੇ ਵਿੱਚ ਵਾਹਿਗੁਰੂ ਦਾ ਸਿਮਰਨ ਹੈ, ਸੱਚ ਹੈ, ਤਾਂ ਕਿਤੇ ਵੀ ਬੈਠਾ ਉਹ ਵੱਡਿਆਂ ਭਾਗਾਂ ਵਾਲਾ ਬਣ ਸਕਦਾ। ਤਾਂ ਆਪਾਂ ਵੀ ਆਸ ਕਰੀਏ ਕਿ ਦਾਤਾ ਜੀ, ਅਸੀਂ ਸੰਗਤੀ ਰੂਪ ਵਿੱਚ ਤੁਹਾਡੇ ਚਰਨਾਂ ਵਿੱਚ ਆਏ ਹਾਂ, ਕਿਰਪਾ ਕਰਿਓ ਅਸੀਂ ਵੱਡਿਆਂ ਭਾਗਾਂ ਵਾਲੇ ਬਣ ਜਾਈਏ। ਖੈਰ, ਇਤਿਹਾਸ ਦੀ ਲੜੀ, ਬਾਬਾਣੀਆਂ ਕਹਾਣੀਆਂ, ਪੁੱਤ ਸਪੁੱਤ ਕਰੇਣ, ਸਾਡੇ ਪਿਤਾ ਪੁਰਖਿਆਂ ਦੀਆਂ ਦਾਸਤਾਨਾਂ ਸਾਨੂੰ ਨਵਾਂ ਜੀਵਨ ਬਖਸ਼ਿਸ਼ ਕਰਦੀਆਂ ਜੇ ਉਹਨਾਂ ਦੇ ਉੱਤੇ ਅਮਲ ਕੀਤਾ ਜਾਵੇ। ਹੁਣ ਪਿਆਰਿਓ, ਆਪਾਂ ਇਤਿਹਾਸ ਦੀ ਆਰੰਭਤਾ ਕਰ ਚੁੱਕੇ ਹਾਂ, ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਸਾਡਾ ਸਿੱਖ ਇਤਿਹਾਸ ਕਿੱਦਾਂ ਬਣਦਾ, ਸਾਡਾ ਸਿੱਖ ਰਾਜ ਕਿੱਦਾਂ ਬਣਦਾ, ਉਹ ਸਾਰੀ ਵਿਸਤਾਰ ਦੇ ਨਾਲ ਜਿਹੜੇ ਸੱਜਣ ਨਿੱਤ ਰੂਟੀਨ ਦੇ ਨਾਲ ਆਉਣ ਵਾਲੇ ਆ, ਉਹ ਤਕਰੀਬਨ ਹਰ ਗੱਲ ਨੂੰ ਫਾਲੋ ਕਰਦੇ ਆ ਰਹੇ ਆ। ਮੈਂ ਲੜੀ ਨੂੰ ਜੋੜਨ ਦਾ, ਕੱਲ੍ਹ ਵਾਲੀ ਲੜੀ ਨੂੰ ਜੋੜਨ ਦਾ ਕਰਕੇ ਥੋੜੇ ਜਿਹੇ ਸ਼ਬਦ ਮੈਨੂੰ ਬੈਕ ਜਾਣਾ ਪੈਣਾ, ਕਿਉਂਕਿ ਸੰਗਤ ਨਵੀਂ ਵੀ ਹੁੰਦੀ ਹੈ, ਅੱਜ ਸੰਗਰਾਂਦ ਦੇ ਦਿਹਾੜੇ ਤੇ ਨਵੀਂ ਸੰਗਤ ਵੀ ਆਈ ਹੋਈ ਹੈ। ਤਾਂ ਗੱਲ ਕੀਤੀ ਸੀ ਕੱਲ੍ਹ ਦੇ ਇਤਿਹਾਸ ਦੇ ਵਿੱਚ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਚੜ੍ਹਾਈ ਤੋਂ ਲੈ ਕੇ ਉਹਨਾਂ ਦੀ ਸ਼ਹੀਦੀ ਤੱਕ ਇਤਿਹਾਸ ਜਿਹੜਾ ਨਾ ਉਹ ਪੂਰਨ ਤੌਰ ਦੇ ਉੱਤੇ ਸੁਣਾਉਣ ਦਾ ਯਤਨ ਕੀਤਾ। ਤੇ ਜੇ ਕੋਈ ਗੱਲ ਰਹਿ ਵੀ ਗਈ ਹੋਵੇ ਤੇ ਮਾਫੀ ਮੰਗਦੇ ਹਾਂ। ਤੇ ਕੱਲ ਆਪਾਂ ਇਸ ਤੋਂ ਅੱਗੇ ਇਤਿਹਾਸ ਆਖਿਆ ਸੀ ਵੀ 7-8 ਸਾਲ ਸਾਡਾ ਜਿਹੜਾ ਇਤਿਹਾਸ ਹੈ ਉਹ ਸ਼ਾਂਤ ਹੋ ਜਾਂਦਾ। ਹੁਣ ਸਾਡੇ ਕੋਲ ਲੀਡਰ ਨਹੀਂ ਸੀ ਕੋਈ ਰਹਿ ਗਿਆ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ। ਤੇ ਇਤਿਹਾਸ ਸਦਾ ਲੀਡਰਾਂ ਦੇ ਸਿਰ ਦੇ ਉੱਤੇ, ਚੰਗੇ ਲੀਡਰ ਹੋਣ, ਕੌਮ ਦੀ ਬਾਂਹ ਫੜਨ ਵਾਲੇ ਹੋਣ, ਆਪਣਾ ਆਪ ਕੁਰਬਾਨ ਕਰਨ ਵਾਲੇ ਹੋਣ, ਉਹ ਲੀਡਰ ਉਹਨਾਂ ਲੀਡਰਾਂ ਦੇ ਮਗਰ ਕੌਮ ਜਿਹੜੀ ਹੈ ਉਹ ਆਪਣਾ ਹਰ ਕੁਝ ਕੁਰਬਾਨ ਕਰਨ ਵਾਸਤੇ ਤਿਆਰ ਹੋ ਜਾਂਦੀ ਹੈ। ਖਾਸ ਕਰਕੇ ਸਾਡੀ ਸਿੱਖ ਕੌਮ 'ਤੇ ਸਾਨੂੰ ਲੀਡਰ ਕੋਈ ਚੰਗਾ ਮਿਲ ਜਾਵੇ। ਤੇ ਹੁਣ ਗੁਰੂ ਪਿਆਰਿਓ, ਇਹ ਇਦਾਂ ਦਾ ਕੁਝ ਸਮਾਂ ਬਣ ਜਾਂਦਾ ਹੈ ਕਿ ਉਸ ਵੇਲੇ ਪੰਜਾਬ ਦੀ ਧਰਤੀ ਦੇ ਅੰਦਰ ਸਾਡੇ ਸਿੱਖਾਂ ਦੇ ਨਾਲ ਜਿੱਥੇ ਵੀ ਵਸਦੇ ਸਾਂ, ਹਰ ਬੰਦਾ ਧੱਕਾ ਕਰਨ ਦਾ, ਜਿਹੜਾ ਖਾਸ ਕਰਕੇ ਸਰਕਾਰੀ ਮੁਲਾਜ਼ਮ ਸੀ ਨਾ, ਉਹ ਸਿੱਖਾਂ ਦੇ ਨਾਲ ਧੱਕਾ ਕਰਨ ਦਾ ਯਤਨ ਕਰਦਾ ਸੀ, ਕਿਉਂਕਿ ਉਹ ਜਾਣ ਚੁੱਕੇ ਸਨ ਇਹਨਾਂ ਦੇ ਸਿਰ ਵੱਢਾਂਗੇ, ਸਿੱਖਾਂ ਨੂੰ ਕਤਲ ਕਰਾਂਗੇ ਤੇ ਸਾਨੂੰ ਸਰਕਾਰ ਦੇ ਵੱਲੋਂ ਇਨਾਮ ਮਿਲੇਗਾ, ਸਜ਼ਾ ਕੋਈ ਨਹੀਂ ਮਿਲਣੀ। ਹੁਣ ਇੱਦਾਂ ਦੀ ਦੁਰਦਸ਼ਾ ਦੇ ਅੰਦਰ ਸਿੱਖ ਆਪਣਾ ਕਿੱਦਾਂ ਦਾ ਜੀਵਨ ਬਸਰ ਕਰਦੇ ਹੋਣਗੇ? ਹੁਣ ਗੁਰੂ ਪਿਆਰਿਓ, ਆਪਾਂ ਤੇ ਕੈਨੇਡਾ, ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਬੈਠੇ ਮਾਲੋ ਮਾਲ ਹਾਂ, ਸਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ, ਪਰ ਜਿਹਨਾਂ ਬਾਬਿਆਂ ਨੇ ਇਤਿਹਾਸ ਦੌਰ ਬਣਾਇਆ, ਜਿਹਨਾਂ ਨੇ ਸਾਡੇ ਸਿਰਾਂ ਦੇ ਉੱਤੇ ਪੱਗਾਂ ਕਾਇਮ ਰੱਖੀਆਂ, ਜਿਹਨਾਂ ਦਾ ਕਰਕੇ ਅੱਜ ਸਾਡੇ ਚਿਹਰਿਆਂ ਦੇ ਉੱਤੇ ਦਿਹਾੜੀਆਂ, ਔਰ ਉਹਨਾਂ ਨੂੰ ਯਾਦ ਕਰ ਲੈਣਾ ਸਾਡਾ ਫਰਜ਼ ਬਣਦਾ ਹੈ ਕਿ ਜੇ ਉਹ ਏਡਾ ਵੱਡਾ ਇਤਿਹਾਸ ਨਾ ਰਚਦੇ, ਏਡੀਆਂ ਵੱਡੀਆਂ ਕੁਰਬਾਨੀਆਂ ਨਾ ਕਰਦੇ, ਤੇ ਅਸੀਂ ਇਹ ਨਹੀਂ ਸੀ ਹੋਣਾ ਅੱਜ ਜੋ ਕੁਝ ਦੇਖ ਰਹੇ, ਇਹ ਇੱਦਾਂ ਦਾ ਸਾਡਾ ਉਜਲਾ ਭਵਿੱਖ ਸ਼ਾਇਦ ਨਾ ਹੁੰਦਾ। ਹੁਣ ਇੱਥੇ ਹਕੂਮਤ ਵੱਲੋਂ ਧੱਕਾ ਕੀਤਾ ਜਾ ਰਿਹਾ ਗੁਰੂ ਕੇ ਖਾਲਸੇ ਦੇ ਨਾਲ, ਉਹਨਾਂ ਦੀਆਂ ਜ਼ਮੀਨਾਂ ਵਿੱਚ ਘੋੜੀਆਂ ਛੱਡ ਦਿੱਤੀਆਂ ਜਾਂਦੀਆਂ ਚਰਨ ਵਾਸਤੇ। ਤੇ ਹੁਣ ਇੱਦਾਂ ਦਾ ਹੀ ਸਮਾਂ, ਸਾਹਿਬ ਰਾਏ ਇੱਕ ਇਲਾਕੇ ਦਾ ਚੌਧਰੀ ਸੀ, ਔਰ ਉਹਨੇ ਘੋੜੀਆਂ ਸਿੰਘਾਂ ਦੇ ਖੇਤਾਂ ਦੇ ਵਿੱਚ ਛੱਡੀਆਂ, ਤੇ ਗੁਰੂ ਕੇ ਖਾਲਸੇ ਕੋਲ ਬਰਦਾਸ਼ਤ ਨਾ ਹੋਇਆ ਦੀਆਂ ਘੋੜੀਆਂ ਕੱਢੀਆਂ ਤੇ ਵੇਚ ਦਿੱਤੀਆਂ, ਤੇ ਭਾਈ ਤਾਰਾ ਸਿੰਘ ਵਾਂ ਦੇ ਡੇਰੇ ਦੇ ਵਿੱਚ ਆ ਕੇ ਜਿਹੜੀ ਕੋਈ ਰਕਮ ਵੱਟੀ ਸੀ ਉਹ ਜਮ੍ਹਾਂ ਕਰਵਾਤੀ। ਇਹ ਮੈਂ ਪਿਛਲਾ ਇਤਿਹਾਸ ਤੁਹਾਡੇ ਨਾਲ ਜੋੜਨ ਵਾਸਤੇ, ਲੜੀ ਜੋੜਨ ਵਾਸਤੇ ਤੁਹਾਡੇ ਨਾਲ ਮੈਂ ਸਾਂਝਾ ਕੀਤਾ, ਨਹੀਂ ਤੇ ਗੱਲਾਂ ਕੱਲ ਕਰ ਚੁੱਕੇ ਹਾਂ। ਹੁਣ ਪਿਆਰਿਓ, ਜਿਸ ਸਾਹਿਬ ਰਾਏ ਦੀਆਂ, ਜਿਸ ਹਕੂਮਤ ਦੇ ਉਸ ਚਾਟੜੇ ਦੇ ਨਾਲ ਧੱਕਾ ਹੋਇਆ ਹੋਵੇ, ਸਰਕਾਰ ਉਹਨਾਂ ਦੀ ਹੋਵੇ, ਚਲਦੀ ਉਹਨਾਂ ਦੀ ਹੋਵੇ, ਤੇ ਉਹਨਾਂ ਦੇ ਘਰ ਦੇ ਵਿੱਚ ਚੋਰੀ ਹੋ ਜਾਵੇ, ਤੇ ਏਦੂ ਬਦਨਾਮੀ ਵਾਲੀ ਹੋਰ ਕਿਹੜੀ ਗੱਲ ਹੈ? ਹੁਣ ਇਹ ਖੁਰਾ ਖੋਜ ਲੱਭਦਾ ਲੱਭਦਾ ਹੈ ਤੇ ਭਾਈ ਤਾਰਾ ਸਿੰਘ ਦੇ ਡੇਰੇ ਦੇ ਵਿੱਚ ਆ ਜਾਂਦਾ ਹੈ। ਭਾਈ ਤਾਰਾ ਸਿੰਘ ਬੜੇ ਭਜਨੀਕ ਮਹਾਂਪੁਰਸ਼ ਸਨ, ਔਰ ਪੰਥ ਦੇ ਵਿੱਚ ਉਹਨਾਂ ਦਾ ਬੜਾ ਸਤਿਕਾਰ ਸੀ, ਔਰ ਇਹ ਬੁੱਟਰ ਜੱਟ ਦੇ ਨਾਲ, ਗੋਤ ਦੇ ਨਾਲ ਉਹ ਸੰਬੰਧ ਰੱਖਦੇ ਸਨ, ਔਰ ਉਹਨਾਂ ਨੇ ਆਪਣੇ ਨਗਰ ਦੇ ਵਿੱਚ ਪਿੰਡੋਂ ਬਾਹਰਲੇ ਪਾਸੇ ਉਹਨਾਂ ਦੀ ਆਪਣੀ ਜੱਦੀ ਜ਼ਮੀਨ ਦਾ ਸੀ ਜਿਹਦੇ ਵਿੱਚ ਉਹਨਾਂ ਨੇ ਇੱਕ ਡੇਰਾ ਬਣਾਇਆ ਹੋਇਆ ਸੀ, ਔਰ ਆਉਣ ਵਾਲੇ ਗੁਰਸਿੱਖਾਂ ਵਾਸਤੇ ਜਿਹੜੇ ਕੋਈ ਬਾਗੀ ਸੂਰਮੇ ਸਨ
ਉਹਨਾਂ ਨੂੰ ਆਪਣੇ ਡੇਰੇ ਦੇ ਵਿੱਚ ਥੋੜੀ ਬਹੁਤੀ ਪਨਾਹ ਵੀ ਦੇ ਦਿੰਦੇ ਸਨ ਤੇ ਪ੍ਰਸ਼ਾਦੇ ਪਾਣੀ ਦਾ ਬੰਦੋਬਸਤ ਵੀ ਹੋ ਜਾਂਦਾ ਸੀ ਤੇ ਅਗਲੀਆਂ ਸਕੀਮਾਂ ਘੜੀਆਂ ਜਾਂਦੀਆਂ ਸਨ ਕਿ ਪੰਥ ਦੇ ਵਿੱਚ ਆਉਣ ਵਾਲਾ ਜਿਹੜਾ ਇਹ ਬਿਪਤਾ ਭਰਿਆ ਸਮਾਂ ਉਹਨੂੰ ਨਜਿੱਠਣਾ ਕਿਵੇਂ ਆ ਤੇ ਸਿੰਘਾਂ ਦੇ ਤੱਕ ਕਿਵੇਂ ਕਿਸ ਤਰ੍ਹਾਂ ਪਹੁੰਚ ਕਰਨੀ ਆ। ਇਹ ਤਕਰੀਬਨ ਜਿੱਥੇ ਜਿੱਥੇ ਸਿੰਘ ਰਹਿੰਦੇ ਸਨ ਨਾ ਭਾਈ ਤਾਰਾ ਸਿੰਘ ਦੇ ਡੇਰੇ ਦੇ ਵਿੱਚ ਉਸ ਵੇਲੇ ਸਾਰਾ ਹੀ ਪਤਾ ਸੀ ਵੀ ਕਿਹੜਾ ਜਥਾ ਕਿੱਥੇ ਰਹਿ ਰਿਹਾ ਤੇ ਕਿਹੜਾ ਗੁਰੂ ਕਾ ਸੂਰਮਾ ਜਿਹੜਾ ਚੜ੍ਹਦੀ ਕਲਾ ਵਾਲਾ ਉਹ ਕਿੱਥੇ ਇਸ ਵੇਲੇ ਪਨਾਹ ਲੈ ਕੇ ਬੈਠਾ ਔਰ ਸਾਰੀ ਡਿਟੇਲ ਭਾਈ ਤਾਰਾ ਸਿੰਘ ਦੇ ਡੇਰੇ ਦੇ ਵਿੱਚੋਂ ਮਿਲ ਸਕਦੀ ਸੀ। ਹੁਣ ਸਾਹਿਬ ਰਾਏ ਹੰਕਾਰ ਦੇ ਵਿੱਚ ਆ ਕੇ ਤੇ ਭਾਈ ਤਾਰਾ ਸਿੰਘ ਦੀ ਸ਼ਾਨ ਦੇ ਵਰਖਿਲਾਫ਼ ਕੁਝ ਸ਼ਬਦ ਬੋਲਦਾ ਤੇ ਗੁਰੂ ਕੇ ਸਿੰਘ ਉੱਠਦੇ ਇਹਦੇ ਜਵਾੜੇ ਦੇ ਉੱਤੇ ਚਾਰ ਚਪੇੜਾਂ ਮਾਰਦੇ ਆ ਔਰ ਇਹਨੂੰ ਇੱਥੋਂ ਭਜਾਉਂਦੇ ਕਹਿੰਦੇ ਜਾ ਭਾਜਾ ਲੱਭ ਲਾ ਘੋੜੀਆਂ ਜਿਹੜੀਆਂ ਤੇਰੀਆਂ ਜਿੱਥੇ ਆ। ਹੁਣ ਇਹਦੇ ਕੋਲੋਂ ਨਹੀਂ ਰਿਹਾ ਗਿਆ, ਇਹ ਪੱਟੀ ਦੇ ਹਾਕਮ ਜਾਫਰ ਬੇਗ ਦੇ ਕੋਲ ਜਾਂਦਾ। ਜਾਫਰ ਬੇਗ ਹੁਣ ਗੁਰੂ ਪਿਆਰਿਓ ਪੱਟੀਦਾਰ, ਅਸਲ ਇਹਨੂੰ ਨੌ ਲੱਕੀ ਪੱਟੀ ਆਖਿਆ ਜਾਂਦਾ ਹੈ ਔਰ ਜਿਹੜੇ ਸੱਜਣ ਇਤਿਹਾਸ ਤੋਂ ਵਾਕਬ ਨੇ ਨਾ ਔਰ ਨੌ ਲੱਕੀ ਪੱਟੀ ਕਿਉਂ ਆਖਿਆ ਜਾਂਦਾ, ਇਹ ਬੜਾ ਇਲਾਕਾ ਸਰਮਾਏਦਾਰਾਂ ਦਾ ਸੀ। ਇਹ ਪੱਟੀ ਦੇ ਵਿੱਚ ਨਾ ਬਹੁਤ ਵੱਡਾ ਟੈਕਸ ਜਾਂਦਾ ਸੀ ਸਰਕਾਰ ਨੂੰ। ਇਹ ਤਿੰਨ ਪਰਗਣੇ ਸਨ, ਚਬਾਲ, ਪੱਟੀ ਤੇ ਨੁਸ਼ਹਿਰਾ। ਹਰ ਪਰਗਣੇ ਨੂੰ 3,00,000 ਰੁਪਈਏ ਦਾ ਇਹਨਾਂ ਦੇ ਕੋਲੋਂ, ਹਰ ਪਰਗਣੇ ਦੇ ਕੋਲੋਂ ਨਾ 3,00,000 ਰੁਪਈਏ ਦਾ ਟੈਕਸ ਜਿਹੜਾ ਸੀ ਉਹ ਸਰਕਾਰੀ ਖਾਤੇ ਦੇ ਵਿੱਚ ਜਮ੍ਹਾਂ ਹੁੰਦਾ ਸੀ। ਇਸ ਕਰਕੇ ਇਹਨੂੰ ਨੌ ਲੱਕੀ ਪੱਟੀ ਆਖਿਆ ਜਾਂਦਾ ਸੀ, ਨੌ ਲੱਕੀ ਪੱਟੀ। ਔਰ ਇਸ ਪੱਟੀ ਦਾ ਹਾਕਮ ਹੈ ਜਾਫਰ ਬੇਗ, ਫੌਜਦਾਰ ਹੈ। ਇਸ ਵੇਲੇ ਉਹ ਬੁੱਢਾ ਹੋ ਚੱਲਿਆ ਜਦੋਂ ਦੀ ਮੈਂ ਤੁਹਾਨੂੰ ਦਾਸਤਾਨ ਸੁਣਾਉਣ ਲੱਗਾ। ਹੁਣ ਗੁਰੂ ਪਿਆਰਿਓ ਇਸ ਜਾਫਰ ਬੇਗ ਦਾ ਨਾਂ ਆਇਆ ਔਰ ਮੇਰਾ ਚਿੱਤ ਕਰਦਾ ਇਹਦੇ ਪਾਪੀ ਦੇ ਕੁਕਰਮ ਤੁਹਾਡੇ ਨਾਲ ਸਾਂਝੇ ਕਰਾਂ, ਕਿਉਂਕਿ ਇਹ ਸਾਹਿਬ ਰਾਏ ਜਾਫਰ ਬੇਗ ਦੇ ਕੋਲ ਜਾ ਕੇ ਪਿੱਟਦਾ ਰੋਂਦਾ ਹੈ ਕਿ ਤੂੰ ਇਲਾਕੇ ਦਾ ਏਡਾ ਵੱਡਾ ਫੌਜਦਾਰ, ਤੇਰੇ ਇਲਾਕੇ ਦੇ ਵਿੱਚ ਮੇਰੇ ਨਾਲ ਧੱਕਾ ਹੋਇਆ, ਸਰਕਾਰੀ ਬੰਦਿਆਂ ਦੇ ਨਾਲ ਧੱਕਾ ਹੋਇਆ ਤੇ ਬਾਕੀਆਂ ਦੇ ਨਾਲ ਕੀ ਹੁੰਦਾ ਹੋਵੇਗਾ। ਹੁਣ ਇਹ ਜਾਫਰ ਬੇਗ ਦੀਆਂ ਕਰਤੂਤਾਂ ਦੱਸਾਂ ਜੀ। ਇਹ ਏਡਾ ਪਾਪੀ ਜ਼ਾਲਮ ਸੀ ਕਿ ਹਿੰਦੂਆਂ ਦੇ ਉੱਤੇ ਅੱਤ ਦੇ ਜ਼ੁਲਮ ਕਰਦਾ ਸੀ। ਕੋਈ ਹਿੰਦੂ ਮਟਿਆਰ, ਕੋਈ ਨੌਜਵਾਨ ਸੁਨੱਕੀ ਧੀ ਕਿਸੇ ਦੀ, ਔਰ ਗੁਰੂ ਪਿਆਰਿਓ ਇਹਦੇ ਮਹਿਲਾਂ ਦਾ ਪਹਿਲਾਂ ਸ਼ਿੰਗਾਰ ਬਣਦੀ ਸੀ। ਏਡਾ ਪਾਪੀ ਕਿੱਡਾ ਕੁਕਰਮੀ ਹੋਵੇਗਾ। ਔਰ ਏਦਾਂ ਦੀ ਇੱਕ ਘਟਨਾ ਵਾਪਰਦੀ ਹੈ ਕਿ ਇੱਕ ਮੁਸਲਮਾਨ, ਇਕੱਲੇ ਹਿੰਦੂਆਂ ਦੇ ਉੱਤੇ ਨਹੀਂ ਮੁਸਲਮਾਨਾਂ ਦੇ ਉੱਤੇ ਵੀ ਧੱਕਾ ਕਰਦਾ ਸੀ। ਇੱਕ ਮੁਸਲਮਾਨ ਹੈ, ਉਹਦਾ ਨਾਂ ਹੈ ਰਹੀਮ ਬਖਸ਼ ਮਾਛੀ। ਵਰਚ ਵਿਚਾਰਾ ਗਰੀਬ ਹੈ, ਮੱਛੀਆਂ ਫੜਦਾ ਮਛੇਰਾ ਸੀ ਔਰ ਮੱਛੀਆਂ ਫੜ ਫੜ ਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਸੀ ਤੇ ਉਹਦੀ ਨਾਲ ਧੀ ਵੀ ਇਸ ਕੰਮ ਦੇ ਵਿੱਚ ਹੱਥ ਵਟਾਇਆ ਕਰਦੀ ਸੀ, ਮੁਸਲਮਾਨ ਸਨ। ਔਰ ਗੁਰੂ ਪਿਆਰਿਓ ਇਸ ਪਾਪੀ ਨੂੰ ਦੱਸ ਪੈ ਗਈ ਵੀ ਰਹੀਮ ਬਖਸ਼ ਮਾਛੀ ਦੀ ਧੀ ਬੜੀ ਸੁੰਦਰ ਹੈ ਔਰ ਇਹ ਪਾਪੀ ਨੇ ਉਹਦੀ ਧੀ ਨੂੰ ਆਪਣੇ ਮਹਿਲਾਂ ਦੇ ਵਿੱਚ ਧੱਕੇ ਨਾਲ ਪਾ ਲਿਆ। ਔਰ ਇਹ ਵਿਚਾਰਾ ਪਿੱਟਦਾ ਰੋਂਦਾ ਲਾਹੌਰ ਵੀ ਪਹੁੰਚਿਆ ਔਰ ਹੋਰ ਵੀ ਜਗ੍ਹਾ ਦੇ ਉੱਤੇ ਜਿੱਥੇ ਵੀ ਇਹਨੂੰ ਦੱਸ ਪਈ ਇਹ ਪਹੁੰਚਿਆ। ਔਰ ਜਦੋਂ ਲਾਹੌਰ ਪਹੁੰਚਦਾ ਨਾ, ਜ਼ਕਰੀਆ ਖਾਨ ਦੇ ਕੋਲ ਫਰਿਆਦ ਕਰਦਾ, ਮਹਾਰਾਜ ਮੁਸਲਮਾਨਾਂ ਦਾ ਰਾਜ ਹੈ, ਮੈਂ ਖੁਦ ਮੁਸਲਮਾਨ ਹੈ ਔਰ ਮੈਂ ਗਰੀਬ ਹਾਂ, ਮੇਰੀ ਧੀ ਨੂੰ ਧੱਕੇ ਦੇ ਨਾਲ ਤੁਹਾਡੇ ਫੌਜਦਾਰ ਨੇ ਆਪਣੇ ਘਰ ਦੇ ਵਿੱਚ ਰੱਖਿਆ, ਕਿਰਪਾ ਕਰੋ ਮੇਰੀ ਇੱਜ਼ਤ ਦਾ ਸਵਾਲ ਹੈ, ਮੇਰੀ ਧੀ ਛਡਾ ਕੇ ਦਿਓ। ਅੱਗੇ ਜ਼ਕਰੀਆ ਖਾਨ ਕਹਿੰਦਾ ਸ਼ੁਕਰ ਕਰ, ਤੇਰੀ ਰਿਸ਼ਤੇਦਾਰੀ ਏਡੇ ਵੱਡੇ ਬੰਦੇ ਦੇ ਨਾਲ ਬਣ ਲੱਗੀ ਆ, ਤੇਰੀ ਧੀ ਸੁੱਖ ਮੰਗੇ, ਹੋਰ ਇਹ ਦੁੱਖ ਤੈਨੂੰ ਕੀ ਚਾਹੀਦਾ। ਗੁਰੂ ਪਿਆਰਿਓ ਇੱਥੋਂ ਵੀ ਨਾ ਸੁਣ ਕੇ ਤੇ ਹੁਣ ਪਿੰਡਾਂ ਦੇ ਵਿੱਚ ਤੁਰਿਆ ਫਿਰਦਾ ਹੈ। ਕਿਸੇ ਨੇ ਆਖ ਦਿੱਤਾ ਹੈ ਉਹ ਸੱਜਣਾ, ਜੇ ਇਦਾਂ ਦਾ ਕੰਮ ਕਰਵਾਉਣਾ ਇਹਨੇ ਜਿੱਥੇ ਧੀਆਂ ਦੇ ਮਸਲੇ ਹੋਣ, ਜਿੱਥੇ ਇੱਜ਼ਤਾਂ ਦੇ ਮਸਲੇ ਹੋਣ, ਤੇ ਕੇਵਲ ਗੁਰੂ ਕਾ ਖਾਲਸਾ ਹੈ ਉਹ ਜਿਹੜਾ ਇੱਜ਼ਤਾਂ ਦਾ ਰਾਕਾ ਭਾਵੇਂ ਆਪ ਜੰਗਲਾਂ ਦੇ ਵਿੱਚ ਲੁਕਿਆ ਫਿਰਦਾ ਪਰ ਲੋਕਾਂ ਦੀਆਂ ਜਦੋਂ ਧੀਆਂ ਭੈਣਾਂ ਦੀ ਇੱਜ਼ਤ ਦੇ ਉੱਤੇ ਕੋਈ ਸਵਾਲ ਖੜਾ ਕਰਦਾ ਹੈ ਨਾ, ਤੇ ਉਹ ਮਰਨ ਮਾਰਨ ਤੇ ਤਿਆਰ ਹੋ ਜਾਂਦੇ। ਜਾ ਗੁਰੂ ਕੇ ਖਾਲਸੇ ਦਾ ਪਤਾ ਕਰ ਲੈ ਤੇ ਉਹਦੇ ਕੋਲ ਜਾ ਕੇ ਫਰਿਆਦੀ ਹੋ। ਹੁਣ ਗੁਰੂ ਪਿਆਰਿਓ ਧੀ ਮੁਸਲਮਾਨਾਂ ਦੀ, ਰਹੀਮ ਬਖਸ਼ ਮਾਛੀ ਮੁਸਲਮਾਨ ਖੋਤ ਹੈ ਤੇ ਧੀ ਚੱਕੀ ਉਹਦੀ ਮੁਸਲਮਾਨਾਂ ਦੇ ਤੇ ਦੱਸ ਪੈ ਰਹੀ ਹੈ ਤੁਹਾਡੀ ਵੀ ਗੁਰੂ ਕਾ ਖਾਲਸਾ ਜਿਹੜਾ ਉਹ ਇੱਜ਼ਤਾਂ ਦਾ ਰਾਖਾ। ਹੁਣ ਗੁਰੂ ਪਿਆਰਿਓ ਇਹ ਪੁੱਛਦਾ ਹੈ ਉਹ ਸੱਜਣੋ, ਰਾਜ ਮੁਸਲਮਾਨਾਂ ਦਾ, ਮੁਸਲਮਾਨ ਮੇਰੀ ਧੀ ਉਠਾ ਕੇ ਲੈ ਕੇ ਗਏ ਤੇ ਸਿੱਖ ਕਿਉਂ ਮੇਰੀ ਧੀ ਚੜਾਉਣਗੇ। ਉਹ ਕਹਿੰਦੇ ਨਹੀਂ, ਬਸ ਉਹ ਸਾਰਿਆਂ ਦੀਆਂ ਧੀਆਂ ਨੂੰ ਇੱਕੋ ਜਿਹਾ ਸਮਝਦਾ, ਉਹ ਦੁਸ਼ਮਣ ਦੀਆਂ ਧੀਆਂ ਨੂੰ ਵੀ ਖਾਲਸਾ ਆਪਣੀਆਂ ਧੀਆਂ ਸਮਝਦਾ, ਤੂੰ ਜਾ ਇੱਕ ਵਾਰ। ਹੁਣ ਕਿਸੇ ਨੇ ਦੱਸ ਦਿੱਤਾ, ਹੁਣ ਪੁੱਛਦਾ ਵੀ ਸਿੰਘ ਮਿਲਣਗੇ ਕਿੱਥੇ। ਕਹਿੰਦੇ ਭਾਈ ਤਾਰੂ ਸਿੰਘ ਹੈ, ਪੂਲੇ ਪਿੰਡ ਦੇ ਵਿੱਚ ਰਹਿੰਦਾ। ਪੂਲੇ ਪਿੰਡ ਦੇ ਵਿੱਚ ਚਲ ਜਾ, ਗੁਰੂ ਕੇ ਸਿੰਘ ਉਹਦੇ ਕੋਲ ਗਾਏ ਬਗਾਏ ਆਉਂਦੇ ਰਹਿੰਦੇ ਆ ਔਰ ਉਹ ਪ੍ਰਸ਼ਾਦੇ ਪਾਣੀ ਦੀ ਸੇਵਾ ਵੀ ਕਰਦਾ ਹੈ ਤੇ ਉਹਨਾਂ ਨੂੰ ਹਥਿਆਰ ਵੀ ਦਿੰਦਾ ਨਵੇਂ ਲੈ ਕੇ।
ਤੇ ਗੁਰੂ ਪਿਆਰੇ ਉਹ ਪੁੱਛਦਾ ਪੁਛਾਉਂਦਾ ਪੂਲੇ ਪਿੰਡ ਦੇ ਵਿੱਚ ਚਲੇ ਜਾਂਦਾ ਹੈ ਤੇ ਭਾਈ ਤਾਰੂ ਸਿੰਘ ਨੂੰ ਜਾ ਕੇ ਸਾਰੀ ਫਰਿਆਦ ਉਹਦੇ ਸਾਹਮਣੇ ਰੱਖਦਾ ਹੈ ਕਿ ਮੇਰੀ ਇੱਕ ਧੀ ਹੈ ਉਹ ਸਲਮਾ ਔਰ ਉਹਨੂੰ ਪੱਟੀ ਦਾ ਫੌਜਦਾਰ ਉਠਾ ਕੇ ਲੈ ਗਿਆ ਤੇ ਸੱਜਣਾ ਮੈਂ ਫਰਿਆਦੀ ਹੋ ਕੇ ਲਿਆਇਆ ਗੁਰੂ ਕੇ ਖਾਲਸੇ ਤੱਕ ਮੇਰੀ ਸਿਫਾਰਿਸ਼ ਪਹੁੰਚਾ ਦੇ ਕਹਿੰਦਾ ਬਾਬਾ ਬੜੇ ਟਾਈਮ ਦੇ ਨਾਲ ਆਇਆ ਓ ਕਹਿੰਦਾ ਤੂੰ ਘਰੇ ਬੈਠ ਪ੍ਰਸ਼ਾਦਾ ਪਾਣੀ ਛੱਕ ਮੰਜਾ ਬਿਸਤਰਾ ਦੇ ਦਿੱਤਾ ਕਹਿੰਦਾ ਤੂੰ ਆਰਾਮ ਕਰ ਮੈਂ ਤੈਨੂੰ ਵਿਸ਼ਵਾਸ ਦਵਾਉਣਾ ਕਿ ਇਹ ਤੇਰਾ ਜਿਹੜਾ ਫੈਸਲਾ ਜਲਦੀ ਤੋਂ ਜਲਦੀ ਗੁਰੂ ਕਾ ਖਾਲਸਾ ਕਰ ਦੇਵੇਗਾ ਹੁਣ ਅੱਜੋ ਹੀ ਰਾਤ ਦੇ ਟਾਈਮ ਜੰਗਲ ਦੇ ਵਿੱਚ ਗੁਰੂ ਕੇ ਖਾਲਸੇ ਨੇ ਆਉਣਾ ਸੀ ਤੇ ਭਾਈ ਤਾਰੂ ਸਿੰਘ ਨੇ ਉਹਨਾਂ ਵਾਸਤੇ ਪ੍ਰਸ਼ਾਦਾ ਪਾਣੀ ਜੰਗਲ ਦੇ ਵਿੱਚ ਲੈ ਕੇ ਜਾਣਾ ਸੀ ਖੇਤਾਂ ਦੇ ਵਿੱਚ ਬਾਹਰਲੇ ਪਾਸੇ ਭਾਈ ਤਾਰੂ ਸਿੰਘ ਰਾਤ ਦਾ ਟਾਈਮ ਹੋਇਆ ਜਦੋਂ ਲੋਕਾਂ ਦਾ ਟਿਕ ਟਕਾ ਹੋਇਆ 10-11 ਵਜੇ ਰਾਤ ਦੇ ਤੇ ਭਾਈ ਤਾਰੂ ਸਿੰਘ ਜੀ ਪ੍ਰਸ਼ਾਦਾ ਲੈ ਕੇ ਜਾਂਦੇ ਤੇ ਸਿੰਘਾਂ ਦਾ ਦਲ ਉਤਰਿਆ ਹੋਇਆ ਹੁਣ ਇਹ ਜਾ ਕੇ ਭਾਈ ਤਾਰੂ ਸਿੰਘ ਉਹਨਾਂ ਨੂੰ ਕਹਿੰਦਾ ਖਾਲਸਾ ਜੀ ਪ੍ਰਸ਼ਾਦਾ ਛਕ ਲਓ ਅੱਜ ਖਾਲਸੇ ਦੇ ਜੁੰਮੇ ਕਾਰਜ ਬੜਾ ਵੱਡਾ ਪੈ ਗਿਆ ਜੀ ਹੁਣ ਉਹ ਗੁਰੂ ਕਾ ਖਾਲਸਾ ਕਹਿੰਦੇ ਸੱਜਣਾ ਹੁਣ ਪ੍ਰਸ਼ਾਦਾ ਬਾਅਦ ਚ ਜਗ੍ਹਾ ਪਹਿਲਾਂ ਦੱਸ ਵੀ ਉਹ ਕਾਰਜ ਕਿਹੜਾ ਹੈ ਕਹਿੰਦਾ ਵੀ ਮੇਰੇ ਘਰੇ ਵਿੱਚ ਇੱਕ ਮੁਸਲਮਾਨ ਸੱਜਣ ਆਇਆ ਬੜਾ ਗਰੀਬ ਜਿਹਾ ਰਹੀਮ ਬਖਸ਼ ਮਾਛੀ ਉਹਦਾ ਨਾਂ ਹੈ ਉਹਦੀ ਧੀ ਸੀ ਸਲਮਾ ਔਰ ਪੱਟੀ ਦਾ ਫੌਜਦਾਰ ਲੈ ਗਿਆ ਉਹਨੂੰ ਚਰਾ ਕੇ ਉਠਾ ਕੇ ਧੱਕੇ ਨਾਲ ਲੈ ਗਿਆ ਤੇ ਸੱਜਣਾ ਉਹ ਫਰਿਆਦ ਕਰ ਰਿਹਾ ਗੁਰੂ ਕਾ ਖਾਲਸੇ ਦੇ ਚਰਨਾਂ ਦੇ ਵਿੱਚ ਮੇਰੀ ਧੀ ਛਡਾ ਕੇ ਦਿੱਤੀ ਜਾਵੇ ਤੇ ਗੁਰੂ ਕਾ ਖਾਲਸਾ ਰੋਟੀ ਨਹੀਂ ਖਾਧੀ ਇਹ ਹੈ ਇੱਜਤਾਂ ਦੇ ਰੱਖ ਕੇ ਰੋਟੀ ਨਹੀਂ ਖਾਧੀ ਕਹਿੰਦਾ ਚੱਲ ਉਹਨੂੰ ਨਾਲ ਲੈ ਤੇ ਆਪਣੀ ਧੀ ਨੂੰ ਪਛਾਣੇ ਸਾਨੂੰ ਦੱਸੇ ਜਾ ਕੇ ਔਰ ਗੁਰੂ ਕਿਹਾ ਅੱਧੀ ਰਾਤ ਨੂੰ ਗੁਰੂ ਕਾ ਖਾਲਸਾ ਚੜ੍ਹਾਈ ਕਰਦਾ ਇਹ ਪੱਟੀ ਦੇ ਫੌਜਦਾਰ ਜਾਫਰ ਬੇਗ ਨੂੰ ਕਤਲ ਕੀਤਾ ਜਾਂਦਾ ਅੱਜ ਇਹਦੀ ਮੈਂ ਦਾਸਤਾਨ ਤੁਹਾਡੇ ਨਾਲ ਸਾਂਝੀ ਕਰ ਲੈਣਾ ਇਸ ਰਾਤ ਦੇ ਸਮੇਂ ਪੱਟੀ ਦਾ ਫੌਜਦਾਰ ਕੋਈ ਮਾੜਾ ਮੋਟਾ ਬੰਦਾ ਨਹੀਂ ਸੀ ਸਰਮਾਏਦਾਰ ਸੀ ਪਰ ਰਾਤ ਦੇ ਸਮੇਂ ਇਹਦੇ ਕੋਲ ਬਹੁਤ ਸਾਰੀਆਂ ਫੌਜਾਂ ਸਨ ਰਾਤ ਦੇ ਸਮੇਂ ਖਾਲਸਾ ਅਟੈਕ ਕਰਦਾ ਇਹਨੂੰ ਕਤਲ ਕੀਤਾ ਜਾਂਦਾ ਔਰ ਉਸ ਗਰੀਬ ਦੀ ਧੀ ਨੂੰ ਛਡਾ ਕੇ ਇਹਦੇ ਨਾਲ ਤੋਰਿਆ ਜਾਂਦਾ ਗੁਰੂ ਪਿਆਰੇ ਇਹ ਗੁਰੂ ਕੇ ਖਾਲਸੇ ਦੀਆਂ ਕੁਰਬਾਨੀਆਂ ਹੈ ਜਿਹਨਾਂ ਦਾ ਆਪਣੇ ਵੱਡਿਆਂ ਦੀਆਂ ਕੁਰਬਾਨੀਆਂ ਆਪਣੇ ਬਾਬੇ ਕੀ ਕੁਝ ਕਰਦੇ ਰਹੇ ਤੇ ਸਤਸੰਗ ਜੀ ਲੋਕਾਂ ਦੀਆਂ ਧੀਆਂ ਨੂੰ ਛਡਾ ਛਡਾ ਕੇ ਉਹਨਾਂ ਦੇ ਘਰਾਂ ਦੇ ਵਿੱਚ ਪਹੁੰਚਾਉਂਦੇ ਰਹਿ ਤੇ ਅੱਜ ਗੁਰੂ ਕਾ ਖਾਲਸਾ ਆਪਣੇ ਘਰ ਦੇ ਵੱਲ ਝਾਤੀ ਮਾਰ ਕੇ ਦੇਖ ਲਵੇ ਅੱਜ ਅਸੀਂ ਜਿਹਨਾਂ ਦੀਆਂ ਇੱਜ਼ਤਾਂ ਲੋਕਾਂ ਦੀਆਂ ਇੱਜ਼ਤਾਂ ਦੇ ਰਾਖੇ ਸਾਂ ਤੇ ਅੱਜ ਸਾਨੂੰ ਆਪ ਖੁਦ ਸਾਡੀਆਂ ਇੱਜ਼ਤਾਂ ਤੋਂ ਖਤਰਾ ਬਣਾ ਪਿਆ ਅੱਜ ਪੰਜਾਬ ਦੇ ਪਿੰਡਾਂ ਦੇ ਵਿੱਚ ਨਾ ਕੋਈ ਸਿਆਣੀ ਮਾਂ ਆਪਣੀ ਧੀ ਨੂੰ ਗੁਰਦੁਆਰੇ ਘੱਲਣਾ ਹੋਵੇ ਨਾ ਗੁਰਦੁਆਰੇ ਹੱਲੇ ਕਿ ਪਿੰਡ ਦੇ ਵਿੱਚ ਉਹਨਾਂ ਦੇ ਆਪਣੇ ਖਾਨਦਾਨ ਦੇ ਲੋਕ ਵੱਸਦੇ ਹੁੰਦੇ ਆ ਸਿਆਣੀ ਮਾਂ ਕਦੀ ਆਪਣੀ ਮਟਿਆਰ ਧੀ ਨੂੰ ਕੱਲੇ ਗੁਰਦੁਆਰੇ ਤੋਰਨ ਵਾਸਤੇ ਤਿਆਰ ਨਹੀਂ ਔਰ ਰਸਤੇ ਵਿੱਚ ਜ਼ਾਲਮ ਪਾਪੀ ਨਸ਼ੇ ਨਾਲ ਲਿਹੜੇ ਹੋਏ ਧੀਏ ਤੇਰੀ ਕਿਤੇ ਬਾਂਹ ਨੂੰ ਹੱਥ ਨਾ ਪਾ ਲੈਣ ਤੂੰ ਸਾਡੀ ਇੱਜ਼ਤ ਹੈ ਕਿਤੇ ਸਾਡੀ ਇੱਜ਼ਤ ਨੂੰ ਖਰਾਬ ਨਾ ਕਰ ਦੇ ਲੋ ਤੂੰ ਕਿਤੇ ਰੋਂਦੀ ਘਰ ਨੂੰ ਨਾ ਆ ਜਾਵੇ ਮੈਂ ਤੇਰੇ ਨਾਲ ਚੱਲਾਂਗੀ ਜਾਂ ਤੇਰਾ ਬਾਪੂ ਗੁਰਦੁਆਰੇ ਤੇਰੇ ਨਾਲ ਜਾਵੇਗਾ ਆਹ ਹਾਲਾਤ ਅੱਜ ਸਾਡੇ ਪੰਜਾਬ ਦੇ ਬਣ ਗਏ ਆ ਅਸੀਂ ਲੋਕਾਂ ਦੀਆਂ ਇੱਜ਼ਤਾਂ ਦੇ ਰਾਖੇ ਸਾਂ ਤੇ ਅੱਜ ਸਾਡੀਆਂ ਆਪਣੀਆਂ ਇੱਜ਼ਤਾਂ ਨੂੰ ਖਤਰਾ ਬਣਿਆ ਪਿਆ ਹੈ ਗੁਰੂ ਮਹਾਰਾਜ ਸਾਨੂੰ ਸਮੱਤ ਬਖਸ਼ੇ ਅਸੀਂ ਆਪਣਾ ਇਤਿਹਾਸ ਪੜਿਆ ਕਰੀਏ ਕਿ ਅੱਜ ਅਸੀਂ ਕੀ ਹੁੰਦੇ ਸੀ ਤੇ ਅਸੀਂ ਕੀ ਤੋਂ ਕੀ ਬਣ ਗਏ ਹਾਂ ਤੇ ਗੁਰੂ ਕਾ ਖਾਲਸਾ ਇਹਦੇ ਇਸ ਪਾਪੀ ਨੂੰ ਸੋਧਦਾ ਤੇ ਹੁਣ ਇਹਦੀ ਦਾਸਤਾਨ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਾ ਔਰ ਸਹਿਬ ਰਾਏ ਨਸ਼ਹਿਰੇ ਪੰਨੂਆਂ ਦਾ ਇਹ ਜਿਹੜਾ ਚੌਧਰੀ ਸੀ ਨਾ ਇਹਦੇ ਕੋਲ ਜਾ ਕੇ ਫਰਿਆਦੀ ਹੁੰਦਾ ਹੈ ਕਹਿੰਦਾ ਸਰਕਾਰ ਤੁਹਾਡੇ ਹੁੰਦਿਆਂ ਸਾਡੇ ਨਾਲ ਧੱਕਾ ਹੋਇਆ ਮੈਨੂੰ ਲਾਪਾ ਕਰਕੇ ਮੇਰੇ ਬੇਇੱਜ਼ਤੀ ਕਰਕੇ ਭਾਈ ਤਾਰਾ ਸਿੰਘ ਹੁਣਾਂ ਨੇ ਕੱਢ ਦਿੱਤਾ ਤੇ ਤੁਸੀਂ ਕਿਰਪਾ ਕਰੋ ਮੇਰੀ ਇੱਜ਼ਤ ਦਾ ਮੁੱਲ ਮਰਵਾ ਕੇ ਦਿਓ ਜਿੱਦਾਂ ਮੇਰੀ ਬੇਇੱਜ਼ਤੀ ਕੀਤੀ ਹੈ ਨਾ ਹੁਣ ਉਹਨਾਂ ਨੂੰ ਕਤਲ ਕਰੋ ਚੱਲ ਕੇ ਹੁਣ ਪਿਆਰੇ ਉਹ ਨਾਲ ਚੱਲ ਪਿਆ ਤੇ 200 ਸਿਪਾਹੀ ਇਸ ਪੱਟੀ ਦੇ ਫੌਜਦਾਰ ਜਾਫਰ ਬੇਗ ਨੇ ਲੈ ਲਿਆ ਤੇ ਇਹ ਜਦੋਂ ਜਾਂਦੇ ਆ ਨਾ ਤੇ ਗੁਰੂ ਕੇ ਖਾਲਸੇ ਦੇ ਕੋਲੋਂ ਇਹ ਵੀ ਆਪਣੀਆਂ ਨਾਸਾਂ ਭਨਵਾ ਕੇ ਹੀ ਮੁੜਦੇ ਆ ਸਰਦਾਰ ਬਘੇਲ ਸਿੰਘ ਅੰਮ੍ਰਿਤ ਵੇਲੇ ਜੰਗਲ ਪਾਣੀ ਚੱਲਿਆ ਸੀ ਔਰ ਇਹਨੂੰ ਪਤਾ ਲੱਗ ਗਿਆ ਕਿ ਜ਼ਾਲਮ ਚੜ ਕੇ ਆ ਗਿਆ ਤੇ ਹੁਣ ਗੁਰੂ ਪਿਆਰੇ ਉਹ ਕੱਲਾ ਹੀ ਡਟ ਜਾਂਦਾ ਜਕਾਰੇ ਹੀ ਛੱਡਦਾ ਕਿਉਂਕਿ ਉਹਦੇ ਸਾਹਮਣੇ ਚਮਕੌਰ ਦਾ ਇਤਿਹਾਸ ਖੜਾ ਸੀ ਬੜਾ ਕਲਗੀਆਂ ਵਾਲੇ ਪਾਤਸ਼ਾਹ ਨੇ 125,000 ਦੇ ਨਾਲ ਇੱਕ ਲੜਾਤਾ ਸੀ ਆ 250-300 ਹੋਣਗੇ ਮੈਂ ਕੱਲਾ ਹੀ ਨਹੀਂ ਮੰਨਦਾ ਇਹਨਾਂ ਨੂੰ ਜਕਾਰੇ ਛੱਡੇ ਆ ਤੇ ਆਪਣਾ ਬੰਦੂਕ ਜਿਹੜੀ ਸੀ ਨਾ ਭਰੀ ਹੋਈ ਇਹਨਾਂ ਦੇ ਉੱਤੇ ਦਾਗ ਦਿੱਤੀ ਹੈ ਔਰ ਗੁਰੂ ਪਿਆਰੇ ਉਹ ਬੰਦੂਕ ਦਾ ਖੜਾਕ ਸੁਣ ਕੇ ਤੇ ਫਿਰ ਅੰਦਰਲੇ ਪਾਸੇ ਜਿਹੜੇ ਵਾੜੇ ਵਿੱਚ ਡੇਰੇ ਵਿੱਚ ਸਿੰਘ ਬੈਠੇ ਸੀ ਉਹ ਵੀ ਆ ਜਾਂਦੇ ਆ ਹੁਣ 10-12 ਬੰਦੇ ਮਰ ਜਾਂਦੇ ਆ ਇਹਦੇ ਪੱਟੀ ਦੇ ਫੌਜਦਾਰ ਜਾਫਰ ਬੇਗ
200 ਬੰਦਾ ਲੈ ਕੇ ਆਇਆ ਤੇ ਬਾਈਆਂ ਨੂੰ ਫੜਨ ਵਾਸਤੇ ਆਇਆ ਸੀ ਵੀ ਇਹਨਾਂ ਨੂੰ ਜਾਂ ਕਤਲ ਕਰਾਂਗਾ ਤੇ ਜਾਂ ਇਹਨਾਂ ਨੂੰ ਜਿਉਂਦਿਆਂ ਨੂੰ ਫੜ ਕੇ ਲਾਹੌਰ ਲੈ ਕੇ ਚੱਲਾਂਗਾ ਤੇ ਫਿਰ ਦੱਸਾਂਗੇ ਕਿ ਚੌਧਰੀਆਂ ਦੇ ਨਾਲ ਕਿੱਦਾਂ ਪੰਗੇ ਲਈਦੇ ਆ। ਹੁਣ ਪਿਆਰੇ ਉਹ ਦੋ ਭਤੀਜੇ ਮਰ ਜਾਂਦੇ ਨੇ ਇਹਦੇ ਤੇ 10 ਕੁ ਸਿਪਾਹੀ ਮਰਵਾ ਕੇ ਇਹ ਪੜਾਣੇ ਪਿੰਡ ਦੇ ਵਿੱਚ ਜਾ ਕੇ ਰੁਕਦਾ ਤੇ ਉੱਥੇ ਦੇ ਚੌਧਰੀ ਨੂੰ ਤਰਲਾ ਕਰਦਾ ਕਹਿੰਦਾ ਯਾਰ ਮਰਿਆਂ ਦੀਆਂ ਲਾਸ਼ਾਂ ਤੇ ਚੱਕ ਲਿਆ ਮੈਂ ਇਹ ਦਿਖਾਲਾਂ ਜਾ ਕੇ ਲਾਹੌਰ ਦੇ ਵਿੱਚ ਦਿਖਾਲਾਂ ਜਾ ਕੇ ਜ਼ਕਰੀਆ ਖਾਨ ਨੂੰ। ਹੁਣ ਗੁਰੂ ਪਿਆਰੇ ਉਹ ਲਾਸ਼ਾਂ ਚੱਕਦਾ ਹੈ 12 ਲਾਸ਼ਾਂ ਲਿਜਾ ਕੇ ਤੇ ਜਾ ਕੇ ਦਹਾਥੜੇ ਮਾਰਦਾ ਜ਼ਕਰੀਆ ਖਾਨ ਦੇ ਕੋਲ ਕਹਿੰਦਾ ਤੇਰੇ ਫੌਜਦਾਰ ਬਣ ਕੇ ਤੇਰੀਆਂ ਨੌਕਰੀਆਂ ਕਰਕੇ ਅਸੀਂ ਕੀ ਖੱਟਿਆ ਆ ਦੇਖ ਮੇਰੇ ਭਤੀਜਿਆਂ ਦੀਆਂ ਲਾਚਾਂ ਮੇਰੇ ਰਿਸ਼ਤੇਦਾਰਾਂ ਦੀਆਂ ਮੇਰੀਆਂ ਸਿਪਾਹੀਆਂ ਦੀਆਂ ਲਾਚਾਂ ਆਹ ਕੁਝ ਕੀਤਾ ਹੈ ਗੁਰੂ ਕੇ ਖਾਲਸੇ ਨੇ ਮੇਰੇ ਨਾਲ। ਹੁਣ ਜ਼ਕਰੀਆ ਖਾਨ ਸੁਣ ਕੇ ਲੋਹਾ ਲਾਕਾ ਹੁੰਦਾ ਉਹ ਸੱਦ ਕੇ ਆਪਣੇ ਅਹਿਲਕਾਰਾਂ ਨੂੰ ਇਹਨਾਂ ਦੇ ਵਿੱਚ ਸਭ ਤੋਂ ਵੱਡਾ ਮੋਮਨ ਖਾਨ ਸੀ ਮੋਮਨ ਖਾਨ ਥਾਣੇਦਾਰ ਨੂੰ ਇਸ ਜਰਨੈਲ ਨੂੰ ਸੱਦ ਕੇ ਤੇ ਗੁਰੂ ਕੇ ਖਾਲਸੇ ਨੂੰ ਗ੍ਰਿਫਤਾਰ ਕਰਨ ਵਾਸਤੇ ਜਿਵੇਂ ਹੁਕਮ ਦਿੰਦਾ ਗੁਰੂ ਕਾ ਖਾਲਸਾ ਉਸ ਵੇਲੇ ਉਸ ਜਗ੍ਹਾ ਦੇ ਉੱਤੇ ਜਿਹੜਾ ਚੁੱਪ ਚਾਪ ਬੈਠਾ ਸੀ ਜਿਹਨੂੰ ਪਤਾ ਨਹੀਂ ਸੀ ਆਉਣ ਵਾਲਾ ਵਕਤ ਉਹਨਾਂ ਦੇ ਉੱਤੇ ਕਿੱਦਾਂ ਦਾ ਹੋਵੇਗਾ। ਇਹ ਜ਼ਕਰੀਆ ਖਾਨ ਆਪਣੀਆਂ ਫੌਜਾਂ ਜਰਨੈਲਾਂ ਨੂੰ ਸੱਦ ਕੇ 2000 ਸਿਪਾਹੀ ਦੇ ਕੇ ਤੇ ਜਿਵੇਂ ਤਾਰਾ ਸਿੰਘ ਵਾਂ ਦੇ ਉੱਤੇ ਚੜ੍ਹਾਈ ਕਰਨ ਦਾ ਹੁਕਮ ਦਿੰਦਾ ਢਾਡੀ ਜਥਾ ਇਉਂ ਕਹਿੰਦਾ।

बहुत बहुत धन्यवाद जी सिख संगतां दा बड़े प्रेम दे नाल गुरु दरबार दे विच बैठे हो और इतिहास सरवण करन दा यतन कर रहे हो। गुरु महाराज कृपा करन सब दी हाजरी प्रवान होवे। जकरिया खान की कचहरी लगी हुई ते इत्थे इह जाफर बेग पिट स्यापा कर रहा कहिंदा की खटिया तेरिया फौजां विच असी भर्ती होके तेरे जरनैल बन के जे साडे नाल ही एडा एडा धक्का होण लग पवे साडे परिवारां दे जी मारे जाण लग पैण। हुण गुरु प्यारो इन्हें विस्तार नाल सारी जदों गलबात दसती है ना ते जकरिया खां भी आपे तो बाहर हो गया है साडे फौजदारां दे नाल इन्ना धक्का कहिंदा रहिंदे कित्थे सिख हैगे कित्थे आ। और ये साहब राय आखण लगे कहिंदा पिंड वां आ तारा सिंह दा उत्थे डेरे बैठे हो घेरे जाने आ जे कित्थे तुसीं साडा साथ दिओ। ते मोमन खां इहदा नायब सूबेदार सी आप सूबेदार सी एदू छोटा सूबेदार कह दिए उहदा नां सी मोमन खान एदू भी अत दा जरवाणा सी ये पापी। कहिंदा 2000 बंदा लै जा रास्ते दे विचों जहाद दे नां ते धर्म दे नां दे उत्ते जिन्ने होर मुगल कट्ठे हुंदे होए सारे लै जी ते डेरा उजाड़ के ते उहनां नूं कतल करके उहनां दीआं लाशां लिया के इत्थे मैनूं देणियां। हुण गुरु प्यारिओ 20 बाईयां दे नाल लड़न वास्ते जाणा होवे ते 2000 बंदा मिलदा होवे और एदू वड्डी हुण बहादरी दिखालण लई किड्डे बंदे नूं किहो जिहा समां चाहीदा आही ते मौका हुंदा है। अगे पता है 20-22 जाने आ ते असी इन्नी फौज लैके चले लोड़ पई ते आपे असी होर भी मंगवा सकदे आ। तुरन लगे आ और एक शाही काजी आ ओ जरा सिखां दे नाल वध ईरखा करदा सी नफरत दा मारिया होया और इन्हां नूं आखण लगा अपनियां फौजां नूं आखण लगा कहिंदा इदां करिओ तारा सिंह नूं उत्थे ना कतल करिओ इत्थे लैके आयो इत्थे आपां उहनां गल्लबात करांगे इत्थे कतल करांगे। ते हुण फौजां विच कई मजाकीए जिहे वी हुंदे आ आखण लगे कहिंदे काजी साहब जे नाल ही चल चलो तो होर वधीए तू साडे नाल ही चल चल का। ते गुरु प्यारिओ फिर पिछे नूं भज गया। हुण सिंघां दा नां सुण के जदों आखे नाल ही चल चल का ਬਈ ਤੂੰ ਹੀ ਫੜ ਲਈਗਾ ਜੇ ਸਾਡੇ ਕੋਲ 1300 ਨਾ ਫੜਿਆ ਤਾਂ ਤੂੰ ਫੜ ਲਈ ਫਿਰ ਪਿੱਛੇ ਨੂੰ ਨਹੀਂ ਕਹਿੰਦਾ ਮੈਂ ਤਾਂ ਉੱਦਾਂ ਹੀ ਗੱਲ ਕਰਦਾ। ਹੁਣ ਗੁਰੂ ਪਿਆਰਿਓ ਏਦਾਂ ਦੇ ਬੰਦੇ ਬਹੁਤ ਮਿਲ ਜਾਂਦੇ ਆ ਏਦਾਂ ਦੀਆਂ ਕਹਾਵਤਾਂ ਬੜੀਆਂ ਮਿਲ ਜਾਂਦੀਆਂ ਬਈ ਬਿੱਲੀ ਦੇ ਗਲ ਵਿੱਚ ਟੱਲੀ ਕੌਣ ਪਾਵੇ ਚੂਹੇ ਇਕੱਠੇ ਹੋ ਕੇ ਇੱਕ ਵਾਰ ਆਪਦੀ ਸੰਸਥਾ ਬਣਾ ਲੈਂਦੇ ਨੇ ਬਈ ਆਪਾਂ ਇਕੱਲੇ ਇਕੱਲੇ ਮਰਦੇ ਹਾਂ ਤੇ ਬਿੱਲੀ ਆਪਾਂ ਨੂੰ ਖਾ ਜਾਂਦੀ ਆ ਤੇ ਕਿਉਂ ਨਾ ਬਿੱਲੀ ਆਪਾਂ ਇੱਕ ਵਿਉਂਤ ਬਣਾਈਏ ਬਿੱਲੀ ਦੇ ਗਲ 'ਚ ਟੱਲੀ ਪਾ ਦਈਏ ਤੇ ਜਦੋਂ ਖੜਾਕਾ ਸੁਣੋਗੇ ਤੇ ਆਪਾਂ ਖੁੱਡਾਂ ਵਿੱਚ ਭੱਜ ਕੇ ਵੜ ਜਾ ਕਰਾਂਗੇ। ਤੇ ਉਹਨਾਂ ਵਿੱਚੋਂ ਸਿਆਣਾ ਜਿਹਾ ਬਜ਼ੁਰਗ ਇੱਕ ਚੂਹਾ ਆਕਣ ਲੱਗਾ ਵੀ ਸੱਜਣੋ ਬਿੱਲੀ ਦੇ ਗਲ 'ਚ ਟੱਲੀ ਬੰਨਣੀ ਕਹਿੰਦੇ ਆ ਤੇ ਹੁਣ ਜਦੋਂ ਬਿੱਲੀ ਦੇ ਗਲ 'ਚ ਟੱਲੜੀ ਉਹ ਸਿੰਘਾਂ ਦਾ ਫਾਂਡਾ ਕਹਿੰਦੇ ਆ ਗ੍ਰਿਫਤਾਰ ਕਹਿੰਦੇ ਕਰਨਾ ਜਿਉਂਦਿਆਂ ਨੂੰ ਉਹ ਸ਼ੇਰ ਦੇ ਜਬਾੜੇ 'ਚ ਕੌਣ ਹੱਥ ਪਾਵੇਗਾ। ਹੁਣ ਫਿਰ ਗੁਰੂ ਪਿਆਰਿਓ ਇਹ ਚੂਹੇ ਵੀ ਇਹ ਚੂਹਿਆਂ ਦੀ ਖਰਾਬੇ ਪਿੱਛੇ ਨੂੰ ਜਾਂਦੇ ਨੇ। ਹੁਣ ਇੱਥੋਂ ਇਹ ਸਾਰਾ ਦਲ ਮਾਰੋ ਮਾਰ ਕਰਦਾ ਭਾਈ ਤਾਰਾ ਸਿੰਘ ਨੂੰ ਗ੍ਰਿਫਤਾਰ ਕਰਨ ਵਾਸਤੇ ਜਦੋਂ ਚੱਲ ਪਏ ਨਾ ਤੇ ਤੁਹਾਡੇ ਵਰਗਾ ਕੋਈ ਸਿਆਣਾ ਜਾਂ ਸਿੱਖ ਜਿਹਨੂੰ ਪਤਾ ਲੱਗਾ ਕਿ ਜ਼ਾਲਮਾਂ ਦੇ ਆਹ ਕਰਤੂਤ ਕਰਨ ਤੇ ਉੱਤਰ ਆਏ ਨੇ ਭਾਈ ਤਾਰਾ ਸਿੰਘ ਨੂੰ ਕਤਲ ਕਰ ਦਿੱਤਾ ਜਾਣਾ ਉਹ ਇੱਕ ਭਜਨੀਕ ਮਹਾਂਪੁਰਸ਼ ਸਾਡੀ ਕੌਮ ਦਾ ਆਗੂ ਹੈ ਉਹਦਾ ਬਚਣਾ ਬੜਾ ਜ਼ਰੂਰੀ ਹੈ ਕਿਉਂ ਨਾ ਉਹਨੂੰ ਜਾ ਕੇ ਪਹਿਲਾਂ ਦੱਸ ਦਈਏ। ਇੱਕ ਗੁਰੂ ਕਾ ਸਿੱਖ ਭੇਸ ਬਦਲ ਕੇ ਇਹ ਫੌਜ ਪਹੁੰਚਣ ਤੋਂ ਪਹਿਲਾਂ ਭਾਈ ਤਾਰਾ ਸਿੰਘ ਦੇ ਡੇਰੇ ਦੇ ਵਿੱਚ ਪਹੁੰਚ ਜਾਂਦਾ ਤੇ ਜਾ ਕੇ ਬੇਨਤੀ ਕਰਦਾ ਕਹਿੰਦਾ ਜਥੇਦਾਰ ਜੀ ਇਸ ਵੇਲੇ ਹਕੂਮਤ ਤੁਹਾਨੂੰ ਖਤਮ ਕਰਨ ਵਾਸਤੇ ਉੱਥੋਂ ਚੱਲ ਪਈ ਹੈ 2000 ਬੰਦਾ ਉਹ ਮੋਮਨ ਖਾਨ ਨਾਲ ਲੈ ਕੇ ਆ ਰਿਹਾ ਤੇ ਨਾਲ ਉਹਨੂੰ ਆਗਿਆ ਕਰਦੀ ਰਸਤੇ ਵਿੱਚੋਂ ਜਿੰਨੇ ਮਰਜ਼ੀ ਬੰਦੇ ਤੁਸੀਂ ਮੁਸਲਮਾਨਾਂ ਦੇ ਇਕੱਠੇ ਕਰਕੇ ਤੇ ਡੇਰੇ ਨੂੰ ਤਬਾਹ ਕਰਕੇ ਖਤਮ ਕਰਕੇ ਵਾਪਸ ਮੁੜਨਾ ਹੈ। ਤੇ ਕਹਿੰਦੇ ਅਸੀਂ ਅਪੀਲ ਕੀਤੀ ਹੈ ਤੁਹਾਨੂੰ ਬੇਨਤੀ ਕਰਨ ਵਾਸਤੇ ਆਏ ਹਾਂ ਵੀ 2-4 ਦਿਨ ਵਾਸਤੇ ਤੁਸੀਂ ਇਸ ਡੇਰੇ ਨੂੰ ਛੱਡ ਕੇ ਜੇ ਆਸੇ ਪਾਸੇ ਹੋ ਜਾਓ ਤੇ ਚੰਗਾ। ਤੇ ਗੁਰੂ ਪਿਆਰਿਓ ਇਹ ਗੱਲ ਸੁਣ ਕੇ ਤੇ ਕੁਝ ਡੇਰੇ ਵਿੱਚ ਹੁਣ 22 ਸਿੰਘ ਪਹਿਲਾਂ ਸਨ ਨਾ ਤੇ ਜਦੋਂ ਪਤਾ ਲੱਗਾ ਕਿ ਹੁਣ ਜਕਰੀਆ ਖਾਨ ਦੀ ਭੇਜੀ ਹੋਰ ਫੌਜ ਆ ਰਹੀ ਹੈ 30 ਸਿੰਘ ਹੋਰ ਆ ਜਾਂਦੇ ਨੇ ਹੁਣ ਟੋਟਲ 52 ਹੋ ਜਾਂਦੇ ਨੇ। ਹੁਣ ਜਦੋਂ ਇਹ ਮੋਮਨ ਖਾਂ ਹਮਲਾਵਰ ਬਣ ਕੇ ਆਉਂਦਾ ਨਾ 30 ਇਲਾਕੇ ਦੇ ਪਿੰਡਾਂ ਦੇ ਵਿੱਚੋਂ ਹੋਰ ਸਿੰਘ ਉੱਥੇ ਇਕੱਠੇ ਹੋ ਜਾਂਦੇ ਨੇ ਤੇ ਉਹਨਾਂ ਦੇ ਵਿੱਚੋਂ ਕਈ ਆਖਣ ਲੱਗੇ ਕਹਿੰਦੇ ਜਥੇਦਾਰ ਜੀ ਤਾਰਾ ਸਿੰਘ ਜੀ ਬੰਦੇ ਸੱਚ ਆਖਦੇ ਆ ਵੀ ਆਪਾਂ ਜੇ 5-4 ਦਿਨ ਵਾਸਤੇ
ਆਸੇ ਪਾਸੇ ਹੋ ਜਾਣਗੇ ਤੇ ਆਪੇ ਵੱਧ ਤੋਂ ਵੱਧ ਡੇਰਾ ਹੀ ਉਜਾੜ ਦੇਣਗੇ, ਹੋਰ ਕੀ ਕਰ ਲਗੇ, ਦੋ ਚਾਰ ਦਿਨ ਬਹਿ ਕੇ ਆਪੇ ਮੁੜ ਜਾਣਗੇ ਤੇ ਹੁਣ ਫਿਰ ਉਸ ਤੋਂ ਬਾਅਦ ਪੰਜਾਂ ਸੱਤਾਂ ਦਿਨਾਂ ਬਾਅਦ ਫਿਰ ਆਪਾਂ ਆ ਕੇ ਡੇਰੇ ਦੇ ਉੱਤੇ ਕਬਜ਼ਾ ਕਰ ਲਵਾਂਗੇ। ਤੇ ਭਾਈ ਤਾਰਾ ਸਿੰਘ ਆਖਣ ਲੱਗੇ, ਉਹ ਸੱਜਣੋ ਮੌਤ ਤੋਂ ਕਿੱਥੇ ਭੱਜੋਗੇ, ਜਿੱਥੇ ਕੋਈ ਵੀ ਨਹੀਂ ਪਹੁੰਚ ਸਕਦਾ ਮੌਤ ਉੱਥੇ ਵੀ ਪਹੁੰਚ ਜਾਣੀ ਹੈ। ਮੌਤ ਤੋਂ ਡਰਦੇ ਆਪਾਂ ਇੱਥੋਂ ਡੇਰਾ ਛੱਡ ਕੇ ਚਲੇ ਜਾਵਾਂਗੇ, ਇੱਦਾਂ ਨਹੀਂ ਹੋ ਸਕਦਾ। ਜਿਸ ਮਰਨੇ ਤੇ ਜੱਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਕਬੀਰ ਮਰਨੇ ਤੇ ਕਿਆ ਡਰਪਣਾ ਜਬ ਹਾਥ ਸਧੌਰਾ ਲੀਨ, ਇਹ ਗੁਰਬਾਣੀ ਦਾ ਬਾ ਕਮਾਲ ਵਾਕ ਹੈ ਭਗਤ ਕਬੀਰ ਜੀ ਦਾ, ਵੀ ਜੇ ਹੱਥ ਦੇ ਵਿੱਚ ਸਧੌਰਾ ਹੀ ਫੜ ਲਿਆ ਤੇ ਫਿਰ ਹੁਣ ਮੌਤ ਤੋਂ ਡਰਨਾ ਕਾਹਦਾ। ਸਧੌਰੇ ਦਾ ਭਾਵ ਮੈਂ ਦੱਸਣ ਦਾ ਯਤਨ ਕਰਾਂ ਪਿਆਰਿਓ। ਇੱਕ ਭਾਰਤ ਦੇ ਵਿੱਚ ਇਦਾਂ ਦਾ ਸਮਾਂ ਹੁੰਦਾ ਸੀ ਕਿ ਪਤੀ ਮਰਨ ਜਾਣ ਤੋਂ ਬਾਅਦ ਉਹਦੀ ਔਰਤ ਨੂੰ ਉਹਦੀ ਪਤਨੀ ਨੂੰ ਚਿਖਾ ਦੇ ਵਿੱਚ ਪੈ ਕੇ ਮਰਨਾ ਪੈਂਦਾ ਸੀ, ਉਹਨੂੰ ਧੱਕੇ ਨਾਲ ਸਾੜ ਦਿੱਤਾ ਜਾਂਦਾ ਸੀ, ਇਹਨੂੰ ਸਤੀ ਪ੍ਰਥਾ ਆਖਿਆ ਜਾਂਦਾ ਸੀ। ਔਰ ਵਾਰੇ ਵਾਰੇ ਜਾਓ ਧੰਨ ਗੁਰੂ ਆਪਣੇ ਗੁਰਦੇਵ ਪਾਤਸ਼ਾਹ ਦੇ ਉੱਤੇ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਇਹਦੇ ਵਿਰੁੱਧ ਆਵਾਜ਼ ਉਠਾਈ ਸੀ ਔਰ ਅਕਬਰ ਨੂੰ ਕਹਿ ਕੇ ਇਸ ਪ੍ਰਥਾ ਨੂੰ ਖਤਮ ਕਰਨ ਵਾਸਤੇ ਕਾਨੂੰਨ ਬਣਾ ਦਿੱਤਾ ਸੀ। ਹੁਣ ਗੁਰੂ ਪਿਆਰਿਓ, ਜਿਸ ਔਰਤ ਨੂੰ ਚਿਖਾ ਦੇ ਵਿੱਚ ਸੜਨਾ ਪੈਂਦਾ ਸੀ ਆਪਣੇ ਪਤੀ ਦੀ ਚਿਖਾ ਦੇ ਵਿੱਚ, ਔਰ ਉਹਦੇ ਹੱਥ ਦੇ ਵਿੱਚ ਇੱਕ ਸਧੌਰਾ ਦਿੱਤਾ ਜਾਂਦਾ ਸੀ, ਸਧੌਰਾ, ਸਧੌਰੇ ਤੋਂ ਭਾਵ ਇੱਕ ਥਾਲੀ ਦੇ ਦੇਣੀ ਔਰ ਉਹਦੇ ਵਿੱਚ ਕੁਝ ਸਧੂਰ ਰੱਖ ਦੇਣਾ, ਕੁਝ ਧਾਗੇ ਤਵੀਤ ਰੱਖ ਦੇਣੇ, ਇੱਕ ਨਾਲੀ ਨਾਰੀਅਲ ਰੱਖ ਦੇਣਾ ਤੇ ਕਹਿਣਾ ਵੀ ਆਹ ਸਧੌਰਾ ਲੈ ਲਾ ਤੇ ਹੁਣ ਤੈਨੂੰ ਆਪਣੀ ਪਤੀ ਦੀ ਚਿਖਾ ਦੇ ਵਿੱਚ ਸੜ ਕੇ ਮਰਨਾ ਪੈਣਾ ਹੈ। ਤੇ ਗੁਰੂ ਪਿਆਰਿਓ, ਜੇ ਹੁਣ ਕਿਤੇ ਉਹ ਔਰਤ ਬਹਾਨੇ ਪਾਵੇ ਤੇ ਭਗਤ ਕਬੀਰ ਜੀ ਕਹਿੰਦੇ ਹੁਣ ਜੇ ਤੂੰ ਸਧੌਰਾ ਫਾੜੀ ਲਿਆ ਤੇ ਹੁਣ ਤੈਨੂੰ ਮਰਨਾ ਹੀ ਪੈਣਾ, ਹੁਣ ਤੂੰ ਚਿਖਾ ਦੇ ਵਿੱਚ ਸੜਨਾ ਹੀ ਪੈਣਾ। ਹੁਣ ਗੁਰੂ ਪਿਆਰਿਓ, ਬਾਣੀ ਅਸੀਂ ਪੜ੍ਹੀ ਨਹੀਂ, ਗੁਰਬਾਣੀ ਤੱਕ ਅਸੀਂ ਗਏ ਹੀ ਨਹੀਂ। ਗੁਰਬਾਣੀ ਦਰ ਅਸਲ ਸਾਨੂੰ ਅਣਖ ਦੇ ਨਾਲ ਜਿਉਣਾ ਸਿਖਾਉਂਦੀ ਹੈ ਤੇ ਅਣਖ ਦੇ ਨਾਲ ਮਰਨਾ ਸਿਖਾਉਂਦੀ ਹੈ। ਹੁਣ ਗੁਰਬਾਣੀ ਨੂੰ ਅਸੀਂ ਵਰਤਦੇ ਪਤਾ ਕਿੱਥੇ ਆ? ਸਾਡੇ ਰਿਸ਼ਤੇਦਾਰ ਆਉਣੇ ਆ, ਨਵੇਂ ਨਵੇਂ ਕੁੜਮ ਆਉਣੇ ਆ, ਉਹਨਾਂ ਨੂੰ ਸ਼ਰਾਬ ਸ਼ਰੂਬ ਪਿਲਾਉਣੀ ਆ ਤੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨੂੰ ਘਰੇ ਸੱਦ ਲਓ, ਨਾਲੇ ਤੇ ਸ਼ਗਨ ਪੈ ਜਾਊਗਾ ਮੁੰਡੇ ਦਾ ਤੇ ਨਾਲੇ ਰਿਸ਼ਤੇਦਾਰ ਇਕੱਠੇ ਹੋ ਜਾਣਗੇ, ਵਾਹਵਾ ਪੈਗ ਪਿਆਲਾ ਚੱਲ ਪੂ। ਇਹ ਗੁਰੂ ਪਿਆਰਿਓ, ਇਸ ਕਰਕੇ ਅਸੀਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨ ਰਹੇ ਹਾਂ। ਪੁੱਤ ਜੰਮਿਆ, ਪੋਤਾ ਜੰਮਿਆ, ਲੋਕਾਂ ਨੂੰ ਇਕੱਠੇ ਕਰਨਾ, ਬਹਾਨਾ ਚਾਹੀਦਾ ਸਾਨੂੰ, ਅਸੀਂ ਲੋਕੀ ਇਕੱਠੇ ਕਰਨੇ ਆ, ਬੜਾ ਵਧੀਆ ਸਾਡੇ ਕੋਲ ਵੀ ਪਾਠ ਰਖਾ ਦਿਓ ਸੁਖਮਣੀ ਸਾਹਿਬ ਦਾ, ਨਾਲੇ ਲੋਕ ਆ ਜਾਣਗੇ, ਨਾਲੇ ਸ਼ਰਾਬ ਸ਼ਰੂ ਵਾਹਵਾ ਪੜਾ ਲਾਂਗੇ। ਉਹ ਗੁਰੂ ਪਿਆਰਿਓ, ਰਹਿਮਤ ਕਰੀਏ ਆਪਾਂ। ਸਾਡੇ ਬਜ਼ੁਰਗ ਸੱਚ ਕਹਿੰਦੇ ਹੁੰਦੇ ਸੀ, ਇੰਨਾ ਮਾਣ ਕਰਦੇ ਹੁੰਦੇ ਸੀ, ਕਹਿੰਦੇ ਜਿਸ ਘਰ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਜਾਂਦਾ ਸੀ ਨਾ ਇੱਕ ਵਾਰ ਤੇ ਸਵਾ ਸਵਾ ਮਹੀਨਾ ਉਸ ਘਰ ਦੇ ਵਿੱਚ ਸ਼ਰਾਬ ਨਹੀਂ ਸੀ ਵੰਡ ਦਿੱਤੀ ਜਾਂਦੀ। ਇੱਦਾਂ ਦਾ ਜੀਵਨ ਹੁੰਦਾ ਸੀ ਸਾਡੇ ਬਜ਼ੁਰਗਾਂ ਦਾ। ਕਹਿੰਦੇ ਜਦੋਂ ਕਿਸੇ ਪਿੰਡ ਦੇ ਵਿੱਚ ਖੰਡ ਪਾਠ ਹੁੰਦਾ ਸੀ ਤੇ ਲਾਗਲੇ ਲਾਗਲੇ ਪਿੰਡ ਬਾਣੀ ਸੁਣਨ ਵਾਸਤੇ ਜਾਇਆ ਕਰਦੇ ਸੀ, ਇੱਦਾਂ ਗੁਰਬਾਣੀ ਦਾ ਸਤਿਕਾਰ ਕਰਦੇ ਸੀ। ਤੇ ਅਸੀਂ ਅੱਜ ਕੁੜਮਾਂ ਨੂੰ ਖੁਸ਼ ਕਰਨਾ ਹੁੰਦਾ, ਸ਼ਰਾਬ ਪਿਲਾਉਣੀ ਆ ਤੇ ਬਹਾਨਾ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦਾ ਬਣ ਗਿਆ ਤੇ ਅਸੀਂ ਲੋਕਾਂ ਨੂੰ ਕਹੀ ਫਿਰਦੇ ਹਾਂ ਵੀ ਬੇਅਦਬੀਆਂ ਕਰਦੇ। ਉਸ ਕਹਾ ਤੇਰੇ ਤੋਂ ਵੱਧ ਬੇਅਦਬੀ ਹੋਰ ਕੌਣ ਕਰ ਲੂਗਾ? ਜਿਹਨਾਂ ਕੰਮਾਂ ਤੋਂ ਸਤਿਗੁਰਾਂ ਨੇ ਵਰਜਿਆ ਸੀ ਔਰ ਉਹੀ ਅੱਜ ਸਤਿਗੁਰਾਂ ਦੇ ਸਾਹਮਣੇ ਕਰਕੇ ਇੱਕ ਕਾਗਜ਼ ਵਰਗਾ ਪਤਲਾ ਜਿਹਾ ਸ਼ਬਿਆਨਾ ਹੁੰਦਾ, ਇੱਕ ਪਾਸੇ ਸਤਿਗੁਰਾਂ ਦਾ ਪਾਵਨ ਪ੍ਰਕਾਸ਼ ਹੋਇਆ ਹੁੰਦਾ ਤੇ ਦੂਸਰੇ ਪਾਸੇ ਸਮੈਲ ਆਉਂਦੀ ਹੁੰਦੀ ਆ ਸ਼ਰਾਬ ਦੀ ਤੇ ਮੀਟ ਦੀ। ਤੇ ਗੁਰੂ ਪਿਆਰਿਓ, ਹਜੇ ਕਹੀ ਜਾਂਦੇ ਆ ਵੀ ਬੇਅਦਬੀਆਂ ਲੋਕੀ ਕਰਦੇ ਆ, ਬੇਅਦਬੀਆਂ ਆਪ ਹੀ ਕਰਦੇ ਆ। ਜਦੋਂ ਤੂੰ ਹਟ ਜਾਏਗਾ ਸਿੱਖਾ, ਜਦੋਂ ਬੇਅਦਬੀਆਂ ਕਰਨ ਤੂੰ ਹਟ ਜਾਏਗਾ ਨਾ ਤੇ ਕਿਸੇ ਦੀ ਜ਼ਰੂਰਤ ਨਹੀਂ ਪੈਣੀ, ਤੇਰੇ ਗੁਰੂ ਸਾਹਿਬ ਵੱਲ ਨੂੰ ਉਂਗਲ ਚੱਕ ਦੇਵੇ। ਤੇ ਗੁਰੂ ਪਿਆਰਿਓ, ਇੱਦਾਂ ਦੇ ਮਰ ਜੀਵੜੇ ਜਿਹਦੇ ਮੌਤ ਨੂੰ ਮਜ਼ਾਕਾਂ ਕਰਿਆ ਕਰਦੇ ਸੀ ਨਾ, ਉਹ ਕਹਿਣ ਲੱਗੇ, ਉਹ ਕਹਿੰਦੇ ਮੌਤ ਕਿੱਥੇ ਨਹੀਂ ਆਉਣੀ, ਉਹ ਲਕੀਰ ਖਿੱਚਦਾ ਭਾਈ ਤਾਰਾ ਸਿੰਘ, ਵਾਹ ਲਕੀਰ ਖਿੱਚਦਾ। ਉਹ ਕਹਿੰਦਾ ਜਿਹਨੂੰ ਮੌਤ ਕਬੂਲ ਹੈ ਉਹ ਇਸ ਪਾਸੇ ਆ ਜਾਵੇ ਤੇ ਜਿਹਨੇ ਬਚਣਾ ਜਾਨ ਬਚਾਉਣੀ ਆ ਚਾਰ ਦਿਨ ਬਾਅਦ ਆ ਕੇ ਡੇਰਾ ਸਾਹਮਣਾ ਉਹ ਪਿੱਛੇ ਰਵੇ। ਹੁਣ ਗੁਰੂ ਪਿਆਰਿਓ, ਸਾਰੇ ਸੂਰਮੇ ਉਹ ਲੀਕ ਨੂੰ ਟੱਪ ਜਾਂਦੇ ਨੇ ਤੇ ਭਾਈ ਤਾਰਾ ਸਿੰਘ ਵਾਂ ਇੱਕ ਮਰਦਾਂ ਵਾਂ ਖੜੋ ਕੇ ਆਪਣੀ ਕੌਮ ਦੇ ਯੋਧਿਆਂ ਨੂੰ ਧਰਮ ਵਾਸਤੇ ਅਣਖ ਵਾਸਤੇ ਮਰ ਮਿਟਣ

ਇੱਕ ਗੁਰੂ ਕੇ ਸਿੰਘ ਨੇ ਆ ਕੇ ਪਹਿਲਾਂ ਖਬਰ ਕਰ ਦਿੱਤੀ ਤੇ ਗੁਰੂ ਕਾ ਖਾਲਸਾ ਇੰਨੇ ਨਾਲ ਫਾਇਦਾ ਹੋ ਗਿਆ, ਸੁਚੇਤ ਹੋ ਗਿਆ ਵੀ ਜ਼ਾਲਮ ਫੌਜਾਂ ਲੈ ਕੇ ਚੜ ਕੇ ਆ ਰਹੇ ਨੇ, ਗਿਣਤੀ ਵੀ ਬਹੁਤ ਹੈ ਤੇ ਉਹਨਾਂ ਵਾਸਤੇ ਪ੍ਰਬੰਧ ਕਰ ਲੈਣਾ ਪਹਿਲਾਂ ਹੀ ਚੰਗਾ। ਹੁਣ ਖਬਰ ਤੇ ਪਹੁੰਚ ਗਈ ਹੈ, ਹੁਣ ਜਿੰਨੇ ਕੁ ਸਿੰਘ ਸਨ ਨਾ ਇਹਨਾਂ ਡੇਰੇ ਦੇ ਆਲੇ ਦੁਬਾਲੇ ਮੋਰਚੇ ਪੱਟ ਲਿਆ, ਜਿੱਦਾਂ ਫੌਜਾਂ ਮੋਰਚੇ ਪੱਟਦੀਆਂ ਹੁੰਦੀਆਂ ਸੀ, ਆਪ ਵਿੱਚ ਬਹਿ ਜਾਣਾ ਤੇ ਜਦੋਂ ਦੁਸ਼ਮਣ ਲਾਗੇ ਆਉਣਾ ਫਿਰ ਉਹਦੇ ਉੱਤੇ ਵਾਰ ਕਰਨਾ ਸੌਖਾ ਹੋ ਜਾਂਦਾ ਸੀ। ਹੁਣ ਸਤਸੰਗ ਜੀ, ਗੁਰੂ ਕੇ ਖਾਲਸੇ ਦੇ ਕੋਲ ਕੋਈ ਇੱਦਾਂ ਦੇ ਸਰਕਾਰੀ ਹਥਿਆਰਾਂ ਵਰਗੇ ਹਥਿਆਰ ਨਹੀਂ ਸਨ, ਮਾੜੀਆਂ ਮੋਟੀਆਂ ਉਦੋਂ ਚੱਲਣ ਵਾਲੀਆਂ ਬੰਦੂਕਾਂ ਸਨ, ਤੀਰ ਕਮਾਨ ਸਨ ਤੇ ਨੇਜੇ ਸਨ ਤੇ ਜੰਗਾਲਾਂ ਨਾਲ ਖਾਧੀਆਂ ਹੋਈਆਂ ਵਿਚਾਰਿਆਂ ਕੋਲ ਕੁਰਬਾਨਾਂ ਹੁੰਦੀਆਂ ਸੀ, ਹੋਰ ਕਿੱਦਾਂ ਕਿੱਦਾਂ ਅਸਲਾ ਹੁੰਦਾ ਸੀ, ਪਰ ਤੀਰ ਕਮਾਨ ਉਹਨਾਂ ਦਾ ਸਭ ਤੋਂ ਐਨ ਪਰਖਿਆ ਹੋਇਆ ਹਥਿਆਰ ਹੁੰਦਾ ਸੀ ਤੀਰ ਕਮਾਨ। ਔਰ ਤੀਰ ਕਮਾਨ ਦੇ ਚਲਾਉਣ ਦੇ ਵਿੱਚ ਗੁਰੂ ਕੇ ਖਾਲਸੇ ਬੜੇ ਮਾਹਰ ਹੁੰਦੇ ਸੀ, ਇਹਨਾਂ ਨੇ ਮੋਰਚੇ ਮੱਲ ਲਏ ਆ ਤੇ ਹੁਣ ਇਹਨਾਂ ਨੇ ਮੋਮਨ ਖਾਨ ਦੀ ਫੌਜ ਨੇ ਸੋਚਿਆ ਬਈ ਸੁੱਤਿਆਂ ਪਿਆ ਨੂੰ ਗੁਰੂ ਕੇ ਖਾਲਸੇ ਨੂੰ ਆਲਿਓ ਦੁਆਲੇ ਉਹ ਘੇਰਾ ਪਾ ਕੇ ਨੱਪ ਲੈਣਾ, ਇਦੋਂ ਹੋਰ ਚੰਗਾ ਮੌਕਾ ਕਿਹੜਾ ਹੋ ਸਕਦਾ ਤੇ ਤੜਕੇ ਜਿਹਾ ਹਮਲਾ ਕਰਾਂਗੇ। ਹੁਣ ਗੁਰੂ ਕੇ ਖਾਲਸੇ ਸੁੱਤੇ ਨੀ, ਉਹਨਾਂ ਨੂੰ ਪਤਾ ਸੀ ਵੀ ਦੁਸ਼ਮਣ ਆ ਰਿਹਾ, ਉਹ ਅੜੀਕ ਕਰ ਰਹੇ ਨੇ। ਹੁਣ ਗੁਰੂ ਪਿਆਰਿਓ ਆਪਣੇ ਮੋਰਚਿਆਂ ਵਿੱਚ ਬੈਠੇ ਹੋਏ ਤੇ ਫੌਜ ਜਦੋਂ ਬਿਲਕੁਲ ਨੇੜੇ ਆ ਗਈ ਹੈ, ਹਜੇ ਮੂੰਹ ਨੇਰਾ ਜਿਹਾ, ਹਜੇ ਬੰਦੇ ਨੂੰ ਬੰਦਾ ਪਛਾਣ ਨਹੀਂ ਸਕਦਾ, ਅੰਮ੍ਰਿਤ ਵੇਲਾ ਕਹਿ ਦਈਏ ਹੋਇਆ ਹੋਇਆ, ਤੇ ਗੁਰੂ ਕੇ ਖਾਲਸੇ ਨੇ ਜਦੋਂ ਦੇਖ ਲਿਆ ਲਾਗੇ ਆ ਗਿਆ ਨਾ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਆਪਣੀਆਂ ਭਰੀਆਂ ਹੋਈਆਂ ਬੰਦੂਕਾਂ ਖਾਲੂ ਖਾਲੀ ਕੀਤੀਆਂ। ਜਿਹੜੇ ਮੋਰਲੇ ਆ ਰਹੇ ਸਨ ਉਹਨਾਂ ਦੇ ਵਿੱਚੋਂ ਤਕਰੀਬਨ ਜਿੰਨੇ ਗੁਰੂ ਕੇ ਖਾਲਸੇ ਸੀ ਇੱਕ ਇੱਕ ਨੇ ਇੱਕ ਇੱਕ ਸਿੱਟ ਲਿਆ, 30-40 ਸਿੱਟ ਲੈਣੇ ਹੁਣ ਦੁਸ਼ਮਣਾਂ ਦੇ, ਔਰ ਗੁਰੂ ਕਾ ਖਾਲਸਾ ਅਜੇ ਬਿਲਕੁਲ ਨੌ ਬਰ ਨੌ। ਹੁਣ 30-40 ਸਿੱਟ ਲਿਆ ਤੇ ਇੱਕਦਮ ਫੌਜਾਂ ਪਿੱਛੇ ਨੂੰ ਭੱਜ ਗਈਆਂ, ਉਹ ਆ ਕੀ ਬਣ ਗਿਆ, ਆਪਾਂ ਤੇ ਬਦਲਾ ਲੈਣ ਆਏ ਸੀ, ਇੱਥੇ ਤੇ ਹੋਰ ਉਲਟਾ ਹੀ ਕੰਮ ਹੋ ਗਿਆ, ਹੁਣ ਵਿਉਂਤਬੰਦੀ ਕਰ ਰਹੇ, ਹੋਇਆ ਕੀ ਹੈ। ਹੁਣ ਇਹ ਕਹਿੰਦੇ ਮੋਰਚੇ ਬਣੇ ਹੋਏ ਆ, ਆਪਾਂ ਨੂੰ ਪਤਾ ਹੀ ਨਹੀਂ ਲੱਗਾ ਹਨੇਰੇ ਵਿੱਚ, ਆਪਾਂ ਤਾਂ ਆਮ ਮੌਤ ਦੇ ਮੂੰਹ ਦੇ ਵਿੱਚ ਆ ਗਏ। ਹੁਣ ਗੁਰੂ ਕੇ ਖਾਲਸੇ ਨੇ ਦੇਖਿਆ ਹੁਣ ਪਿੱਛੇ ਹੋ ਗਏ ਆ, ਦੂਰੋਂ ਵਾਰ ਕਰ ਰਹੇ ਆ, ਇਹਨਾਂ ਵੀ ਆਪਣੇ ਮੋਰਚੇ ਛੱਡ ਕੇ ਤੇ ਇਹ ਗੁਰੂ ਕੇ ਖਾਲਸੇ ਨੇ ਹੁਣ ਆਪਣੀਆਂ ਸ਼ਿਸ਼ਤਾਂ ਤਾਣੀਆਂ, ਦੂਰੋਂ ਦੂਰੋਂ ਤੀਰਾਂ ਦੇ ਨਾਲ ਵਾਰ ਚਲਾ ਰਹੇ ਨੇ, ਇੱਕ ਦੂਜੇ ਦੇ ਉੱਤੇ ਵਾਰ ਚਲਾਉਂਦੇ ਨੇ, ਢਾਲਾਂ ਦੇ ਉੱਤੇ ਵਾਰ ਰੋਕਦੇ ਨੇ, ਔਰ ਇਹਦੇ ਵਿੱਚ ਗੁਰੂ ਕੇ ਖਾਲਸੇ ਦਾ ਨੁਕਸਾਨ ਹੋਇਆ। ਅੰਤ ਦੇ ਵਿੱਚ ਸਾਰੇ ਸਿੰਘ ਸ਼ਹੀਦ ਹੋ ਜਾਂਦੇ, 52 ਦੇ 52 ਹੀ, ਪਰ ਅਣਖ ਦੀ ਖਾਤਰ, ਧਰਮ ਦੀ ਖਾਤਰ ਉਹ ਲੜਦੇ ਗੁਰੂ ਕੇ ਖਾਲਸੇ, ਕੁਰਬਾਨੀਆਂ ਦੇ ਜਾਂਦੇ, ਕੌਮ ਦੀ ਪੱਗ ਉੱਚੀ ਕਰਦੇ ਨੇ, ਸ਼ਾਨ ਬਚਾ ਕੇ ਜਾਂਦੇ ਨੇ ਕੌਮ ਦੀ, ਉਹਨਾਂ ਦੇ ਵਿੱਚੋਂ ਇੱਕ ਵੀ ਭੱਜਿਆ ਨਹੀਂ ਸੀ ਜਾਨ ਬਚਾ ਕੇ। ਹੁਣ ਗੁਰੂ ਪਿਆਰਿਓ, ਦੂਰੋਂ ਦੂਰੋਂ

ਫੌਜਾਂ ਮਰਦੀਆਂ ਜਾ ਰਹੀਆਂ ਹੈ, ਗੁਰੂ ਕਾ ਖਾਲਸਾ ਹਲੇ ਓਦਾਂ ਹੀ ਆ, ਉਹਦੇ ਵਿੱਚ ਹਲੇ ਆਪਾਂ ਬਹੁਤਾ ਨੁਕਸਾਨ ਨਹੀਂ ਕਰ ਸਕੇ, ਤੇ ਤੂੰ ਅੱਗੇ ਵੱਧ ਆਪਣਾ ਢਾਣੀ ਲੈ ਕੇ ਫੜਾ ਮਾਰਦਾ ਹੁੰਦਾ ਸੂਬੇ ਦੇ ਕੋਲ ਜਾ ਕੇ ਇਨਾਮ ਵੀ ਲੈਣਾ, ਤੈਂ ਆ ਸਾਰਾ ਜਿਹੜਾ ਟੈਲੈਂਟ ਹੈ ਤੇਰਾ ਆਪਣੇ ਸਹਿਰੀ ਲੈ ਲੈਣਾ, ਵੀ ਜਿੱਤ ਦਾ ਸਿਹਰਾ ਮੇਰੇ ਸਹਿਰੀ ਬੱਝਣਾ ਚਾਹੀਦਾ, ਹੁਣ ਉਹ ਮੋਹਰੇ ਹੋ ਕੇ ਲੜ। ਹੁਣ ਗੁਰੂ ਪਿਆਰਿਓ ਇਹ ਤੱਕੀ ਬੇਗ ਅੱਗੇ ਜਾਂਦਾ ਹੈ, ਪਹਿਲਾਂ ਇਹ ਹਾਥੀ ਤੇ ਸਵਾਰ ਸੀ, ਹਾਥੀ ਨੂੰ ਛੱਡ ਦਿੰਦਾ ਘੋੜੇ ਦੇ ਉੱਤੇ ਆ ਜਾਂਦਾ ਹੈ। ਹੁਣ ਗੁਰੂ ਪਿਆਰਿਓ ਦੁਸ਼ਮਣ ਨੂੰ ਪਤਾ ਹੁੰਦਾ ਵੀ ਦੂਰੋਂ ਮੈਂ ਦਿਸਾਂਗਾ ਹਾਥੀ ਤੇ ਚੜਿਆ ਹੋਇਆ ਤੇ ਮੇਰੇ ਉੱਤੇ ਵਾਰ ਬਹੁਤ ਸੌਖਾ ਹੋ ਸਕਦਾ, ਪਰ ਇਹ ਸੰਜੋਗ ਦੇ ਨਾਲ ਮਿਲਿਆ ਹੋਇਆ ਸੀ, ਇਹਨੇ ਸਾਰੇ ਸਰੀਰ ਨੂੰ ਆਪਣੇ ਨੂੰ ਲੋਹੇ ਦੇ ਸੰਜੋਗ ਦੇ ਨਾਲ ਮੜਿਆ ਹੋਇਆ ਸੀ। ਹੁਣ ਇਹਦੇ ਉੱਤੇ ਵਾਰ ਕਰਨ ਵਾਲਾ ਕਿਤੇ ਖਾਲਾ ਜੀ ਦਾ ਵੜਾ ਨਹੀਂ ਸੀ। ਹੁਣ ਇਹ ਸਭ ਤੋਂ ਵੱਧ ਛੇਤੀ ਆਪਣਾ ਘੋੜਾ ਛੇੜ ਕੇ ਭਾਈ ਤਾਰਾ ਸਿੰਘ ਵੱਲ ਨੂੰ ਵੱਲ ਨੂੰ ਵਧਣਾ ਚਾਹੁੰਦਾ ਵੀ ਉਹ ਜਥੇਦਾਰ ਹੈ, ਐਵੇਂ ਮਾੜਿਆਂ ਮੋਟਿਆਂ ਨਾਲ ਕੀ ਲੜਨਾ, ਲੜਾਂਗਾ ਤਾਂ ਮੈਂ ਵੱਡੇ ਜਰਨੈਲ ਨਾਲ ਲੜਾਂਗਾ, ਤੇ ਮਾੜਿਆਂ ਮੋਟਿਆਂ ਨਾਲ ਲੜਦਿਆਂ ਜਰਨੈਲ ਨੂੰ ਵੀ ਸ਼ਰਮ ਆਉਂਦੀ ਹੈ ਵੀ ਮੇਰੇ ਹਾਣ ਦਾ ਕਿਹੜਾ ਉਹਦੇ ਨਾਲ ਜਾ ਕੇ ਦਸਤ ਪੰਜਾ ਲਾਵਾਂ। ਉੱਧਰ ਫੌਜਾਂ ਦਾ ਜਰਨੈਲ ਭਾਈ ਤਾਰਾ ਸਿੰਘ ਸੀ ਤੇ ਇੱਧਰਲੇ ਪਾਸੇ ਇਹ ਤੱਕੀ ਬੇਗ, ਹੁਣ ਆਪਸ ਵਿੱਚ ਦੋਵੇਂ ਲੜਨਾ ਚਾਹੁੰਦੇ ਨੇ, ਦੂਰੋਂ ਦੂਰੋਂ ਤੀਰਾਂ ਦੇ ਨਾਲ ਨਿਸ਼ਾਨੇ ਲਾਉਂਦੇ ਆ, ਤੱਕੀ ਬੇਗ ਇਹ ਵੀ ਨਿਸ਼ਾਨਾ ਰੋਕਦਾ ਹੈ, ਭਾਈ ਤਾਰਾ ਸਿੰਘ ਵੀ ਆਪਣੀ ਢਾਲ ਦੇ ਉੱਤੇ ਇਹਦਾ ਤੀਰ ਦਾ ਛੱਡਿਆ ਹੋਇਆ ਨਿਸ਼ਾਨਾ ਢਾਲ ਦੇ ਉੱਤੇ ਲੈ ਕੇ ਤੇ ਬਿਲਕੁਲ ਇੱਕ ਦੂਜੇ ਦੇ ਕਲੋਜ ਆ ਜਾਂਦੇ ਨੇ, ਬਿਲਕੁਲ ਨੇੜੇ ਆ ਜਾਂਦੇ ਨੇ। ਹੁਣ ਇਹ ਚਾਹੁੰਦੇ ਆ ਕਿ ਦੋਨੇ ਜਾਣੇ ਹੱਥੋਂ ਪਾਈ ਕਿਰਪਾਨਾਂ ਦੇ ਨਾਲ ਲੜੀਏ, ਹੁਣ ਘੋੜੇ ਛੱਡਣ ਲਈ ਤਿਆਰ ਹੋਣਾ ਚਾਹੁੰਦੇ ਆ। ਪਰ ਉਸ ਤੋਂ ਪਹਿਲਾਂ ਜਦੋਂ ਭਾਈ ਤਾਰਾ ਸਿੰਘ ਵੇਖਦਾ ਵੀ ਇਹਦੇ ਉੱਤੇ ਮੈਂ ਵਾਰ ਕਿੱਥੇ ਕਰਾਂ, ਕੋਈ ਵੀ ਇਹਦੇ ਸਰੀਰ ਦਾ ਅੰਗ ਨੰਗਾ ਨਹੀਂ ਜਿਹਦੇ ਉੱਤੇ ਮੈਂ ਵਾਰ ਕਰ ਸਕਾਂ, ਤੇ ਹੁਣ ਗੁਰੂ ਪਿਆਰਿਓ ਇਹ ਸੋਚਦਾ ਹੈ, ਹਾਲੇ ਭਾਈ ਤਾਰਾ ਸਿੰਘ ਆਪਣੇ ਦਿਮਾਗ ਵਿੱਚ ਸੋਚੀ ਜਾ ਰਹੇ ਨੇ ਕਿ ਕਿੱਥੇ ਇਹਦੇ ਵਾਰ ਕਰਾਂ। ਹੁਣ ਉਸ ਵੇਲੇ ਇਹ ਤੱਕੀ ਬੇਗ, ਹੁਣ ਇਹਨੇ ਸੋਚਿਆ ਤਾਰਾ ਸਿੰਘ ਹੁਣ ਮੇਰੇ ਐਨ ਦਬਾਅ ਦੇ ਵਿੱਚ ਆ ਗਿਆ, ਪ੍ਰੈਸ਼ਰ ਦੇ ਵਿੱਚ ਹੈ, ਹੁਣ ਕੋਈ ਸਰੀਰ ਦਾ ਅੰਗ ਮੇਰਾ ਨੰਗਾ ਨਹੀਂ ਜਿਹਦੇ ਉੱਤੇ ਇਹ ਵਾਰ ਕਰ ਸਕੇ, ਤੇ ਹੁਣ ਮੈਂ ਵਾਰ ਕਰਦਾ ਹੈ। ਹੁਣ ਗੁਰੂ ਪਿਆਰਿਓ ਇਹ ਚਿੱਲੇ ਦੇ ਉੱਤੇ ਚੀਰ ਤੀਰ ਨੂੰ ਚਾੜਦਾ ਹੈ ਤੇ ਜਾ ਅਲੀ ਕਹਿ ਕੇ, ਜਾ ਅਲੀ ਜਦੋਂ ਕਹਿੰਦਾ ਨਾ ਇਹ ਆਪਣਾ ਜਬਾੜਾ ਅੜਦਾ, ਇਹ ਮੂੰਹ ਅੜਦਾ ਹੈ, ਤੇ ਭਾਈ ਤਾਰਾ ਸਿੰਘ ਉਦੋਂ ਫਿਰ ਸੂਤ ਲਾਉਂਦਾ ਹੈ ਵੀ ਹੁਣ ਆਹ ਜਗ੍ਹਾ ਮੈਨੂੰ ਮਿਲੀ ਓ। ਹੁਣ ਇਹ ਜਾ ਅਲੀ ਕਹਿਣ ਦਾ ਕਰਕੇ ਜਦੋਂ ਆਪਣਾ ਮੂੰਹ ਅੜਦਾ ਨਾ ਤੇ ਭਾਈ ਤਾਰਾ ਸਿੰਘ ਇਹਦੇ ਮੂੰਹ ਦੇ ਵਿੱਚ ਬਰਛਾ ਜਿਵੇਂ ਨਿਗਾ ਦਿੰਦਾ ਹੈ। ਸੁਣੋ ਪਿਆਰ ਦੇ ਨਾਲ।

ਪਿਆਰਿਓ ਸਵਾਦ ਵੀ ਤਾਂ ਹੀ ਆਉਂਦਾ ਜੇ ਜਰਨੈਲ ਆਪਸ ਵਿੱਚ ਲੜਨ। ਤਾਂ ਅੱਜ ਇੱਕ ਪਾਸੇ ਸਿੱਖ ਫੌਜਾਂ ਦਾ ਜਰਨੈਲ ਤੇ ਦੂਸਰੇ ਪਾਸੇ ਮੁਗਲਾਂ ਦਾ ਜਰਨੈਲ, ਤਕੀ ਬੇਗ ਤੇ ਤਾਰਾ ਸਿੰਘ। ਹੁਣ ਲੜਦੇ ਲੜਦੇ ਜਦੋਂ ਨੇੜੇ ਆ ਗਏ ਨਾ, ਇਹਨੇ ਯਾ ਅਲੀ ਕਹਿ ਕੇ ਮੂੰਹ ਅੱਡਿਆ ਤੇ ਭਾਈ ਤਾਰਾ ਸਿੰਘ ਸੋਚਣ ਲੱਗ ਲਿਆ ਆ ਗਿਆ ਯਸੂਤ। ਹੁਣ ਜਗ੍ਹਾ ਨਹੀਂ ਸੀ ਲੱਭਦੀ ਵਾਰ ਕਿੱਥੇ ਕਰਨਾ। ਜਦੋਂ ਇਹਨੇ ਆਪਣਾ ਮੂੰਹ ਖੋਲਿਆ ਤੇ ਭਾਈ ਤਾਰਾ ਸੋ ਇਹਦੇ ਬਰਾਛਾਂ ਦੇ ਵਿੱਚ ਦੀ ਆਪਣਾ ਨੇਜਾ ਨਿਗਾਉਂਦਾ, ਰਗਾਂ ਤਾਂ ਹੀ ਪਾੜ ਕੇ ਰੱਖ ਦਿੰਦਾ। ਨੇਜਾ ਖਿੱਚਿਆ ਇੱਕ ਪਾਸੇ ਦੀ ਬਰਾਛ ਪਾੜ ਜਾਂਦੀ ਹੈ। ਹੁਣ ਇਹ ਕਿੱਥੇ ਸੋਚਦਾ ਸੀ ਮੈਨੂੰ ਕਿਤੇ ਮੌਤ ਆ ਚੱਲੀ ਆ, ਮੈਨੂੰ ਕਿੱਥੇ ਵਾਰ ਕਿੱਥੇ ਕਰੇਗਾ। ਹੁਣ ਗੁਰੂ ਪਿਆਰਿਓ, ਮੌਤ ਤੋਂ ਬੰਦਾ ਜਿੱਥੇ ਮਰਜ਼ੀ ਭੱਜ ਲਵੇ ਮੌਤ ਘੇਰ ਹੀ ਲੈਂਦੀ ਹੈ। ਹੁਣ ਗੁਰੂ ਕੇ ਖਾਲਸੇ ਨੇ ਇਹਦਾ ਜਬਾੜਾ ਪਾੜਤਾ, ਇਹ ਪਿੱਛੇ ਨੂੰ ਆਪਣਾ ਘੋੜਾ ਭਜਾਉਂਦਾ। ਜਦੋਂ ਇਹਨੇ ਪਿੱਛੇ ਨੂੰ ਘੋੜਾ ਭਜਾਇਆ ਨਾ ਤੇ ਤਕੀ ਬੇਗ ਨੇ ਦੇਖ ਲਿਆ ਸੀ, ਉਹਨੇ ਜਿਹੜਾ ਮੋਮਨ ਖਾਂ ਸੀ ਨਾ ਉਹਨੇ ਦੇਖ ਲਿਆ ਤਕੀ ਬੇਗ ਨਾਲ ਕੀ ਵਾਪਰ ਗਿਆ। ਮੂੰਹ ਨੁੱਚੜਦਾ ਜਾਂਦਾ ਲਹੂ ਦੇ ਨਾਲ, ਫੁਹਾਰਾ ਵਗਿਆ ਇੱਕ ਲਹੂ ਦਾ, ਉਹ ਸਾਰੇ ਪਿੰਡੇ ਦੇ ਉੱਤੇ ਪਿਆ ਤੇ ਬਰਾਛਾਂ ਪਾਟੀਆਂ ਹੋਈਆਂ ਤੇ ਮੋਮਨ ਖਾਂ ਦੇ ਲਾਗਿਓ ਦੀ ਜਦੋਂ ਪਿੱਛੇ ਨੂੰ ਮੁੜਿਆ ਨਾ ਤੇ ਅੱਗੇ ਮੋਮਨ ਖਾਂ ਨੇ ਮਜ਼ਾਕ ਜਿਹਾ ਕਰ ਦਿੱਤਾ। ਕਹਿੰਦਾ ਤਕੀ ਬੇਗ ਬੀੜਾ ਚੱਬਲਾ ਲੱਗਦਾ, ਪਾਨ ਖਾਂਦਾ ਲੱਗਦਾ। ਗੁਰੂ ਪਿਆਰਿਓ, ਪੰਜਾਬ ਵਿੱਚ ਕਿਤੇ ਪਾਨ ਖਾਂਦੇ ਜ਼ਿਆਦਾ ਮੁਸਲਮਾਨ ਖਾਂਦੇ ਆ, ਉਹ ਕਿਤੇ ਪਾਨ ਖਾਂਦੇ ਦੇਖੋ ਜਬਾੜਾ ਲਹੂ ਜਿਹਾ ਨਾ ਲਿਬੜੀਆਂ ਜਿਹੀਆਂ ਹੁੰਦੀਆਂ ਆ, ਤੇ ਮੁਸਲਮਾਨ ਜ਼ਿਆਦਾ ਪਾਨ ਖਾਂਦੇ ਸੀ ਚੱਬਦੇ ਹੁੰਦੇ ਸੀ, ਤੇ ਉਹਨੇ ਮਜ਼ਾਕ ਨਾ ਕਹਿ ਦਿੱਤਾ। ਕਹਿੰਦਾ ਤੱਕੀ ਬੇਗ ਪਾਨ ਚੱਬਦਾ ਲੱਗਦਾ, ਪਾਨ ਖਾਂਦਾ ਲੱਗਦਾ, ਤੂੰ ਮੂੰਹ ਦੇ ਵਿੱਚੋਂ ਲਹੂ ਫੁੱਟ ਰਿਹਾ, ਤੇ ਉਹ ਅੱਗੇ ਮਜ਼ਾਕ ਕਰ ਰਿਹਾ। ਤੇ ਉਹ ਵੀ ਅੱਗੇ ਉਹ ਘੱਟ ਨਹੀਂ, ਹੁਣ ਬੋਲ ਨਹੀਂ ਹੋਇਆ ਉਹਦੇ ਕੋਲੋਂ, ਬੋਲ ਨਹੀਂ ਵਿਚਾਰੇ ਕੋਲ ਹੋਇਆ। ਕਹਿੰਦਾ ਪਤਾ ਕੀ ਆ, ਇਸ਼ਾਰੇ ਨਾਲ ਹੀ ਕਹਿੰਦਾ, ਕਹਿੰਦਾ ਤਾਰਾ ਸੋ ਵੜਦਾ ਤੂੰ ਵੀ ਜਾ ਕੇ ਲੈ ਆ, ਤੇਰੇ ਲਈ ਵੀ ਉਹ ਝੋਲਾ ਭਰੀ ਫਿਰਦਾ, ਤੈਨੂੰ ਵੀ ਇੱਕ ਅੱਧਾ ਦੇ ਦੂਗਾ, ਤੂੰ ਵੀ ਜਾ ਕੇ ਲੈ ਆ। ਹੁਣ ਗੁਰੂ ਪਿਆਰਿਓ ਆਪਣੇ ਜਰਨੈ, ਹੁਣ ਇਹ ਇਸ ਤੋਂ ਬਾਅਦ ਪਿੱਛੇ ਜਾ ਕੇ ਤੇ ਤੜਪ ਤੜਪ ਕੇ ਇਹਦੀ ਜਾਨ ਨਿਕਲ ਜਾਂਦੀ ਹੈ, ਤੱਕੀ ਬੇਗ ਉੱਥੇ ਮਾਰਿਆ ਜਾਂਦਾ। ਹੁਣ ਕੁਝ ਸਮੇਂ ਵਾਸਤੇ ਗੁਰੂ ਪਿਆਰਿਓ ਜੰਗ ਬੰਦ ਹੁੰਦੀ ਆ, ਹੁਣ ਕੀਤਾ ਕੀ ਜਾਵੇ। ਹੁਣ ਗੁਰੂ ਕਾ ਖਾਲਸਾ ਤੇ ਜੰਗ ਬੰਦ ਨਹੀਂ ਕਰਦਾ, ਹੁਣ ਮੁਗਲ ਆਪਣੇ ਬਚਾਅ ਵਾਸਤੇ ਸੋਚਦੇ ਹੁਣ ਕੀ ਕੀਤਾ ਜਾਵੇ। ਤੇ ਇਹਦਾ ਮੋਮਨ ਖਾਂ ਦਾ ਇੱਕ ਭਤੀਜਾ ਸੀ ਅਮੀਰ ਖਾਨ, ਹੁਣ ਇਹਨੂੰ ਇਹਦੇ ਤੇ ਆਸ ਬੱਝੀ ਆ। ਅਮੀਰ ਖਾਨ ਕੋਈ ਵੀ ਮੋਹਰੇ ਹੋ ਕੇ ਲੜਨ ਵਾਸਤੇ ਤਿਆਰ ਨਹੀਂ। ਤੇ ਸੱਜਣਾ, ਜ਼ਿੰਦਗੀ ਮੌਤ ਦਾ ਆਪਣੀ ਦਾ ਸਵਾਲ ਹੈ, ਅਣਖ ਦਾ ਆਪਣੀ ਦਾ ਸਵਾਲ ਹੈ। ਮੈਂ ਵੱਡਾ ਜਰਨੈਲ ਬਣ ਕੇ ਆਇਆ ਤੇ ਤੂੰ ਮੇਰਾ ਭਤੀਜਾ ਹੈ। ਹੁਣ ਸੱਜਣਾ ਤਕੀ ਬੇਗ ਮਾਰਿਆ ਗਿਆ, ਹੋਰ ਫੌਜਾਂ ਮਾਰੀਆਂ ਗਈਆਂ, ਹੁਣ ਤੈਨੂੰ ਮੋਹਰੇ ਹੋਣਾ ਪੈਣਾ। ਹੁਣ ਇਹ ਅਮੀਰ ਖਾਨ ਆਪਣਾ ਘੋੜਾ ਛੇੜਦਾ ਤੇ ਭਾਈ ਤਾਰਾ ਸਿੰਘ ਵਾਂ ਵੱਲ ਨੂੰ ਵਧਣ ਦਾ ਯਤਨ ਕਰਦਾ ਵੀ ਇਹਦੇ ਨਾਲ ਹੀ ਮੈਂ ਟੱਕਰਦਾ। ਤੇ ਪਰ ਗੁਰੂ ਕਾ ਖਾਲਸਾ, ਉਹਨਾਂ ਨੂੰ ਪਤਾ ਸੀ ਵੀ ਜਥੇਦਾਰ ਦੀ ਹੱਲੇ ਸਾਨੂੰ ਬੜੀ ਜ਼ਰੂਰਤ ਹੈ, ਜਥੇਦਾਰ ਹੱਲੇ ਆਪਾਂ ਸ਼ਹੀਦ ਨਹੀਂ ਹੋਣ ਦੇਣਾ, ਔਰ ਉਸ ਤੋਂ ਪਹਿਲਾਂ ਸਾਡੀਆਂ ਇੱਕ ਫੌਜਾਂ ਦਾ ਹੋਰ ਸਿਰ ਕੱਢਦਾ ਜਵਾਨ ਜਿਹਦਾ ਨਾਂ ਸੀ ਭੀਮ ਸਿੰਘ, ਔਰ 6.5 ਫੁੱਟ ਉੱਚਾ ਜਵਾਨ ਸੀ ਉਹ, ਬੜਾ ਜੁੱਸਾ ਤਕੜਾ ਸੀ ਉਹਦੇ ਭੀਮ ਸਿੰਘ ਦਾ, ਮਨ ਦੁਆਪਰ ਦੇ ਭੀਮ ਵਰਗਾ ਹੀ ਉਹ ਸੀ। ਮੌਤ ਨੂੰ ਮਜ਼ਾਕਾਂ ਕਰਨ ਵਾਲੇ ਗੁਰੂ ਕੇ ਖਾਲਸੇ, ਗੁਰੂ ਪਿਆਰਿਓ, ਉਸ ਵੇਲੇ ਹੁਣ ਭੀਮ ਸਿੰਘ ਉਹ ਵੀ ਆਪਣਾ ਘੋੜਾ ਛੇੜਦਾ ਤੇ ਇੱਧਰ ਅਮੀਨ ਖਾਨ ਆਪਣਾ ਘੋੜਾ ਛੇੜਦਾ, ਇਹ ਦੋਵੇਂ ਇੱਕ ਦੂਜੇ ਦੇ ਲਾਗੇ ਆ ਕੇ ਤੇ ਆਵੇ ਦੋਵੇਂ ਇੱਕ ਦੂਜੇ ਨਾਲ ਜੁੱਟ ਪੈਂਦੇ ਨੇ। ਹੁਣ ਇੱਥੇ ਕਵੀ ਨੇ ਬਹੁਤ ਸੋਹਣਾ ਲਿਖਿਆ, ਕਹਿੰਦਾ ਵੱਜੀ ਟੱਕਰ ਆਣ ਮੁਗਲਾਂ ਖਾਲਸੇ, ਇੱਥੇ ਰਣ ਦੇ ਵਿੱਚ ਘਮਸਾਨ ਤੇਗਾਂ ਖੜਕੀਆਂ, ਬਈ ਵੜ ਵੜ ਸੁੱਟੇ ਘਾਣ ਸਿੰਘਾਂ ਸੂਰਮਿਆਂ, ਉੱਥੇ ਰੱਤ ਦੇ ਵਗੇ ਵਹਾਣ ਦਿਲ ਦਰਿਆ ਜਿਉਂ, ਬਈ ਹੋ ਗਈ ਲਹੂ ਲਹਾਣ ਧਰਤ ਪੰਜਾਬ ਦੀ, ਉੱਥੇ ਛੁੱਟੇ ਕਮਾਨੋ ਬਾਣ ਜਾਂਦੇ ਛੂਕਦੇ ਉਹ ਹਿੱਕਾਂ ਵਿੱਚ ਧੱਸ ਜਾਣ, ਕੇਲੇ ਬੇਰ ਜਿਉਂ ਉੱਥੇ ਉੱਡਦੇ ਭੌਰ ਪੁਰਾਣ, ਮਾਰ ਉਡਾਰੀਆਂ ਮਰਨ ਮਰਸ਼ਾ ਆਣ ਵਿਹੜੇ ਯਾਰ ਦੇ, ਉਹ ਮਰ ਕੇ ਇਸ਼ਕ ਮਾਣ ਵੰਨੇ ਇਸ਼ਕ ਦੇ, ਬਈ ਖਾ ਇਸ਼ਕੇ ਦਾ ਬਾਣ ਤਰਦੇ ਤੇਗ ਤੇ, ਪਰ ਔਖਾ ਇਸ਼ਕ ਕਮਾਣ ਤਰ ਕੇ ਤੇਗ ਤੇ, ਪਰ ਔਖਾ ਇਸ਼ਕ ਮਾਣ ਜੀਣਾ ਮੌਤ ਤੋਂ। ਗੁਰੂ ਕੇ ਪਿਆਰੇ ਖਾਲਸੇ ਉਸ ਵੇਲੇ ਆਪ ਮਰਨ ਮਾਰਨ ਤਾਈਂ ਉੱਤਰ ਆਉਂਦੇ ਨੇ, ਚੜਿਆ ਦਲ ਦਸਮੇਸ਼ ਦਾ ਗੱਜਣ ਜੈਕਾਰੇ, ਉੱਥੇ ਧੂਮਿਆਨੋ ਕੱਢ ਲੈ ਖੰਡੇ ਦੋ ਧਾਰੇ, ਬਈ ਚਮਕਣ ਨੇਜੇ ਬਰਛੀਆਂ ਮਾਰਨ ਚਮਕਾਰੇ, ਉਹਨਾਂ ਗਾਨੇ ਬੱਧੇ ਮੌਤ ਦੇ ਬਣ ਬੈਠੇ ਲਾਰੇ, ਹੂਰ ਆਜ਼ਾਦੀ ਵਰਨ ਦੇ ਮਨ ਚਾਕਵਾਰੇ, ਜਿੰਦ ਵੱਟੇ ਯਾਰ ਮਨਾਉਣ ਲਈ ਕਰ ਲੈ ਤਿਆਰੇ, ਬਈ ਧੂ ਕੇ ਤੇਗਾਂ ਸੂਰਮੇ ਰਣੇ ਅੰਦਰ ਨੱਚੇ। ਉਹ ਗੁਰੂ ਕੇ ਖਾਲਸੇ ਹੁਣ ਮਰਨ ਮਾਰਨ ਤਾਈਂ ਉੱਤਰ ਆਉਂਦੇ ਨੇ,
ਧੂਕੇ ਤੇਗਾ ਸੂਰਮੇ ਰਣ ਅੰਦਰ ਨੱਚੇ ਬਈ ਗੁਰਪ੍ਰਸਾਦੀ ਜੂਝਦੇ ਸੱਤ ਗੁਰ ਦੇ ਬੱਚੇ ਉਹਨਾਂ ਧੂ ਤੂੰ ਸਿਰ ਉਲਾਰੀਆਂ ਸੀ ਖੋਲੇ ਖੱਜੇ ਉਹ ਮੌਤਾਂ ਲੱਭਣ ਮੁਰਛਦੋਂ ਸੀ ਸੇਵਕ ਸੱਚੇ ਉੱਥੇ ਢਾਲੀ ਤੇਗਾ ਖੜਕੀਆਂ ਪਈਆਂ ਟਣਕਾਰਾਂ ਉੱਥੇ ਕੱਫਣ ਮੜਾਸੇ ਮਾਰ ਕੇ ਚੜ ਪਈਆਂ ਵਾਰਾਂ ਇੱਕ ਪਾਸੇ ਗੁਰੂ ਕਾ ਖਾਲਸਾ ਤੇ ਦੂਜੇ ਪਾਸੇ ਉਹ ਮੁਗਲ ਜਰਵਾਣੀ ਉਸ ਵੇਲੇ ਦੀ ਹਕੂਮਤ ਤੇ ਭਾਸਰਦਾਰ ਭੀਮ ਸਿੰਘ ਆਪਣਾ ਧੂ ਕੇ ਦੋ ਧਾਰਾ ਖੰਡਾ ਤੇ ਇਸ ਪਾਪੀ ਅਮੀਰ ਖਾਂ ਦੇ ਉੱਤੇ ਵਾਰ ਵਾਲਾ

ਗੁਰੂ ਪਿਆਰਿਓ, ਦੋ ਦੁਨੀਆਂ ਦੀਆਂ ਮਹਾਨ ਕੌਮਾਂ, ਸਿੱਖ ਹਲੇ ਨਵੀਂ ਜੀ ਕੌਮ ਸੀ ਤੇ ਇਸਲਾਮ ਵਾਲੇ ਸਦੀਆਂ ਤੋਂ ਭਾਰਤ ਨੂੰ ਲੁੱਟਦੇ ਆ ਰਹੇ ਸਨ। ਇੱਕ ਪਾਸੇ ਗਿਣਤੀ ਦੇ ਯੋਧੇ ਤੇ ਇੱਕ ਪਾਸੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਪਸ ਵਿੱਚ ਦੋਹੇ ਦਲ ਡਟੇ ਤੇ ਗੁਰੂ ਕੇ ਖਾਲਸੇ ਨੇ ਉਹ ਯੋਰ ਵਿਖਾਏ ਕਿ ਦੁਸ਼ਮਣਾਂ ਨੂੰ ਭਾਜੜਾਂ ਪਾ ਦਿੱਤੀਆਂ। ਉਹ ਲੜਾਈ ਕਿੱਥੋਂ ਹੋਈ ਸੀ ਗੁਰੂ ਪਿਆਰਿਓ? ਲੜਾਈ ਜੇ ਦੇਖਿਆ ਜਾਵੇ ਇੱਕ ਮਾਮੂਲੀ ਜੀ ਗੱਲ ਤੋਂ ਸੀ। ਸਾਹਿਬ ਰਾਏ ਸਿੰਘਾਂ ਦੇ ਖੱਤਿਆਂ ਦੇ ਵਿੱਚ ਘੋੜੀਆਂ ਚਰਨੀਆਂ ਛੱਡ ਦਿੰਦਾ ਸੀ ਤੇ ਹੁਣ ਗੁਰੂ ਕਾ ਖਾਲਸਾ ਆਪਣੀ ਫਸਲ ਵਾਸਤੇ ਬੜਾ ਚਿੰਤਤ ਰਹਿੰਦਾ। ਭਾਈ ਦੀਪ ਸਿੱਧੂ ਨੇ ਆਖਿਆ ਸੀ, ਆ ਪਿੱਛੇ ਜੇ ਮੋਰਚਾ ਲੱਗਾ ਸੀ ਨਾ, ਦੀਪ ਸਿੱਧੂ ਨੇ ਪਤਾ ਕੀ ਆਖਿਆ ਸੀ? ਕਹਿੰਦਾ ਸੀ ਗੱਲ ਕੱਲੀਆਂ ਫਸਲਾਂ ਦੀ ਨਹੀਂ ਹੈ, ਗੱਲ ਨਸਲਾਂ ਦੀ ਹੈ। ਬੜਾ ਪਾਰਕੂ ਸੀ ਉਹ ਨੌਜਵਾਨ, ਪੜ੍ਹਿਆ ਲਿਖਿਆ ਸੀ। ਸਰਕਾਰਾਂ ਦੀਆਂ ਨੀਤਾਂ ਨੂੰ ਜਿਹੜੇ ਜਾਣ ਲੈਂਦੇ ਆ ਨਾ, ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਉੱਤੇ ਕੀ ਬੀਤੇਗਾ। ਕਹਿੰਦਾ ਸੀ ਮਤ ਸੋਚੋ ਜਿਹੜੇ ਤਿੰਨ ਕਾਨੂੰਨ ਜਿਹੜੇ ਲੈ ਕੇ ਆ ਰਹੇ ਤੁਹਾਡੀਆਂ ਫਸਲਾਂ ਦਾ ਨੁਕਸਾਨ ਕਰਨਗੇ, ਨਹੀਂ ਇਹ ਤੁਹਾਡੀਆਂ ਨਸਲਾਂ ਦਾ ਵੀ ਨੁਕਸਾਨ ਕਰ ਰਿਹਾ। ਸਾਡੀਆਂ ਨਸਲਾਂ ਦਾ ਨੁਕਸਾਨ ਹੋ ਰਿਹਾ ਗੁਰੂ ਪਿਆਰਿਓ? ਇੱਕ ਨਸਲ ਜਿਹੜੀ ਹੈ 84 ਦੇ ਵਿੱਚ ਅੱਤਵਾਦੀ ਕਹਿ ਕੇ ਖਤਮ ਕਰ ਦਿੱਤੀ, ਇੱਕ ਨਸਲ ਜਿਹੜੀ ਆ ਉਹ ਨਸ਼ਿਆਂ ਦੇ ਉੱਤੇ ਲਾ ਕੇ ਖਤਮ ਕਰ ਦਿੱਤੀ ਹੈ, ਤੇ ਗੁਰੂ ਪਿਆਰਿਓ ਇੱਕ ਨਸਲ ਨੂੰ ਹੋਰ ਖਤਮ ਕਰਨ ਵਾਸਤੇ ਉਹਨਾਂ ਨੂੰ ਗੈਂਗਸਟਰਾਂ ਦਾ ਨਾਮ ਦੇ ਦਿੱਤਾ ਹੈ। ਇਹ ਨਸਲਾਂ ਕਰਨ ਖਤਮ ਕਰਨ ਦੀਆਂ ਵਿਉਂਤਾਂ ਸਰਕਾਰਾਂ ਦੀਆਂ। ਪਿਆਰ ਪਿਆਰਿਓ, ਇੱਕ ਬੇਨਤੀ ਮੈਂ ਹਮੇਸ਼ਾ ਇਸ ਸਟੇਜ ਦੇ ਉੱਤੋਂ ਕਰਦਾ ਹੁੰਦਾ ਕਿ ਤੁਸੀਂ ਵਿਦੇਸ਼ਾਂ ਵਿੱਚ ਬੈਠੇ ਆਪਣੀਆਂ ਜ਼ਮੀਨਾਂ ਦੀ ਖਾਤਰ, ਵਿਦੇਸ਼ਾਂ ਦੇ ਵਿੱਚ ਬੈਠੇ ਵੀ ਹੈ ਨਾ, ਜਦੋਂ ਮੋਰਚਾ ਲੱਗਾ ਸੀ ਤਿੰਨ ਕਾਲੇ ਕਾਨੂੰਨਾਂ ਦਾ, ਤੁਸੀਂ ਇੱਥੇ ਬੈਠੇ ਜਿਹੜਾ ਸਾਥ ਦਿੱਤਾ ਨਾ, ਉਹ ਕਦੀ ਸਿੱਖ ਕੌਮ ਜਾਂ ਪੰਜਾਬ ਇੱਥੋਂ ਤੱਕ ਸਾਰਾ ਭਾਰਤ ਨਹੀਂ ਭੁਲਾ ਸਕਦਾ ਜਿਹੜਾ ਵਿਦੇਸ਼ਾਂ ਵਿੱਚ ਬੈਠੇ ਤੁਸੀਂ ਸਾਥੀਆਂ ਨੇ। ਗੱਲ ਕੀ ਸੀ? ਤੁਹਾਨੂੰ ਵੀ ਆਪਣੀਆਂ ਫਸਲਾਂ ਤੇ ਨਸਲਾਂ ਦਾ ਫਿਕਰ ਸੀ, ਤੁਹਾਨੂੰ ਆਪਣੀਆਂ ਜ਼ਮੀਨਾਂ ਦਾ ਫਿਕਰ ਸੀ। ਗੁਰੂ ਪਿਆਰਿਓ, ਅੱਜ ਹਰੇਕ ਜਿਹੜਾ ਵੱਡਾ ਤਬਕਾ ਹੈ ਨਾ, ਜਿਹੜਾ ਇੰਡੀਆ ਦੇ ਵਿੱਚ ਰਾਜ ਕਰਦੇ ਆ ਵੱਡੇ ਘਰਾਣੇ, ਉਹਨਾਂ ਦੀ ਨਿਗਾਹ ਜਿਹੜੀ ਆ ਤੁਹਾਡੀਆਂ ਜ਼ਮੀਨਾਂ ਦੇ ਉੱਤੇ ਆ, ਕਿਉਂਕਿ ਇਸ ਵੇਲੇ ਪੰਜਾਬ ਦੀ ਜ਼ਮੀਨ ਜਿਹੜੀ ਆ ਨਾ ਸਭ ਤੋਂ ਉਪਜਾਊ, ਤੇ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਜਿਹੜੀ ਰੋਡ ਕੱਢੀ ਆ ਨਾ ਬਾਹਰਲੇ ਇੱਧਰ ਦੂਸਰੇ ਦੇਸ਼ਾਂ ਦੇ ਨਾਲ, ਖਟੜਾ ਐਕਸਪ੍ਰੈਸ ਜਿਹਨੂੰ ਆਖਿਆ ਜਾਂਦਾ ਹੈ, ਉਹਨੂੰ ਭਾਰਤ ਮਾਲਾ ਵੀ ਆਖਦੇ ਨੇ, ਔਰ ਉਹਦਾ ਕਰਕੇ ਤੁਹਾਡੀ ਜ਼ਮੀਨ ਦੀ ਜਿਹੜੀ ਕੀਮਤ ਹੈ ਨਾ, ਉਹ ਲੱਖਾਂ ਤੋਂ ਕਰੋੜਾਂ ਦੇ ਵਿੱਚ ਪੈਣੀ ਆ। ਆਪਣੀਆਂ ਜ਼ਮੀਨਾਂ ਨਿਆਣਿਆਂ ਦੇ ਆਖੇ ਲੱਗ ਕੇ ਨਾ ਵੇਚਿਓ। ਮੈਂ ਇਸ ਕਰ ਪੈਸਿਆਂ ਦਾ ਵੱਟਣ ਦਾ ਕਰਕੇ ਨਹੀਂ ਗੁਰੂ ਪਿਆਰਿਓ, ਦਰਅਸਲ ਸਾਡੇ ਬਜ਼ੁਰਗ ਹੈ ਨਾ ਆਪਣੀ ਜ਼ਮੀਨ ਨੂੰ ਮਾਂ ਕਹਿੰਦੇ ਹੁੰਦੇ ਸੀ। ਮਾਂ, ਕਿਸੇ ਪੁੱਤ ਨੇ ਕਹਿ ਦੇਣਾ ਬਾਪੂ ਬਾਹਰ ਜਾਣਾ ਜਾਂ ਕੋਈ ਜ਼ਰੂਰਤ ਪੈ ਗਈ ਹੈ, ਥੋੜ੍ਹੀ ਜਿਹੀ ਆਪਾਂ ਜ਼ਮੀਨ ਵੇਚ ਦਈਏ, ਤੇ ਗੁਰੂ ਪਿਆਰਿਓ ਬਾਪੂ ਮਰਨੀ ਮਰ ਜਾਂਦਾ ਸੀ, ਆਪਣੀ ਜ਼ਮੀਨ ਨਹੀਂ ਸੀ ਵੇਚਦਾ। ਤੇ ਜੇ ਮਜਬੂਰੀ ਵੱਸ ਵੇਚਣੀ ਵੀ ਪੈ ਜਾਵੇ ਤਾਂ ਬਹੁਤਾ ਚਿਰ ਜੀਂਦਾ ਨਹੀਂ ਹੁੰਦਾ ਸੀ, ਵੀ ਲੋਕ ਕੀ ਕਹਿਣਗੇ ਤੂੰ ਜੀਂਦੇ ਨੇ, ਮਾਂ ਵੇਚ ਦਿੱਤੀ ਹੈ, ਜ਼ਮੀਨ ਨੂੰ ਮਾਂ ਆਖਿਆ ਜਾਂਦਾ ਸੀ। ਤੇ ਇਹ ਮੇਰੇ ਸਤਿਕਾਰਯੋਗ ਸਰਦਾਰੋ, ਜਿਹੜੇ ਚਿੱਟਿਆਂ ਦਾੜੇ ਵਾਲੇ ਸਰਦਾਰ ਬੈਠੇ ਆ ਨਾ, ਤੁਹਾਡੇ ਪੁੱਤ, ਮੈਨੂੰ ਪਤਾ ਤੁਹਾਡੇ ਧੀਆਂ ਪੁੱਤ ਇੱਥੇ ਸੈਟਿੰਗ ਹੋਏ ਹੋਏ ਆ, ਮੁਬਾਰਕ, ਬਹੁਤ ਵਧੀਆ, ਤੁਸੀਂ ਜਿਹਨਾਂ ਦੇਸ਼ਾਂ ਦੇ ਵਿੱਚ ਵੱਸਦੇ ਹੋ ਤੁਹਾਨੂੰ ਸਹੂਲਤਾਂ ਬੜੀਆਂ। ਪਰ ਇਹ ਵੀ ਸੁਣਦੇ ਆ ਇਹ ਨਿਰਦਈ ਧਰਤੀ ਹੈ, ਇੱਥੇ ਕਿਸੇ ਦਾ ਕੋਈ ਧੀ ਨਹੀਂ ਹੈ, ਕੋਈ ਪੁੱਤ ਨਹੀਂ ਹੈ, ਬਹੁਤ ਅਸੀਂ ਸਾਰਿਆਂ ਨੂੰ ਇੱਕੋ ਰੱਸੇ ਨਹੀਂ ਬੰਨਦੇ। ਬਹੁਤ ਮੁਬਾਰਕ ਜਿਹਨਾਂ ਦੇ ਬੱਚੇ, ਜਿਹੜੇ ਮਾਪਿਆਂ ਦੇ ਬੱਚੇ ਆਗਿਆਕਾਰ ਨੇ ਨਾ, ਜਿਹਨਾਂ ਦੇ ਬੱਚੇ ਸਾਈਂ ਜੀਂਦੇ ਆ, ਔਰ ਤੁਹਾਡੇ ਵਿੱਚ ਇੱਦਾਂ ਦੇ ਮਾਪੇ ਵੀ ਹੈਗੇ ਆ ਬੈਠੇ ਆ ਜਿਹਨਾਂ ਦੇ ਬੱਚੇ ਬੜੇ ਸਤਿਕਾਰਯੋਗ ਨੇ। ਨਹੀਂ ਤਾਂ ਅਸੀਂ ਸਰੀ ਦੇ ਇੱਕ ਗੁਰਦੁਆਰਾ ਦੇ ਵਿੱਚ ਪ੍ਰੋਗਰਾਮ ਕਰਦੇ ਸੀ ਤੇ ਗੱਲਾਂ ਬਾਤਾਂ ਕੀਤੀਆਂ, ਇੱਕ ਮਾਂ ਟੱਕਰ ਪਈ, ਬਜ਼ੁਰਗ ਮਾਂ, ਉਹਦੀ ਉਮਰ ਕੋਈ 80 ਸਾਲਾਂ ਦੀ ਹੋਣੀ ਹੈ, ਬਾਹਰਲੇ ਪਾਸੇ ਜਾ ਕੇ ਸਾਨੂੰ ਆਖਣ ਲੱਗੀ, ਕਹਿੰਦੀ ਮੇਰਾ ਘਰ ਵਾਲਾ ਵੀ ਇੱਥੇ ਨਾਲ ਹੀ ਮੇਰੇ ਆਇਆ ਸੀਗਾ, ਮੇਰਾ ਮੁੰਡਾ ਇੱਥੇ ਪੱਕਾ, ਤੇ ਮੇਰੇ ਘਰ ਵਾਲੇ ਨੇ ਮੇਰੇ ਮੁੰਡੇ ਦੇ ਆਖੇ ਲੱਗ ਕੇ ਜ਼ਮੀਨ ਵੇਚ ਦਿੱਤੀ ਸਾਰੀ ਪੰਜਾਬ ਚੋਂ, ਅਸੀਂ ਕਹਿੰਦੇ ਜ਼ਮੀਨ ਵੇਚ ਆਏ ਹਾਂ, ਤੇ ਜਿੰਨਾ ਚਿਰ ਤੇ ਮੇਰੇ ਘਰ ਵਾਲਾ ਕਹਿੰਦੀ ਜੀਂਦਾ ਸੀ ਉਨਾ ਚਿਰ ਤੇ ਮੈਨੂੰ ਦੋ ਰੋਟੀਆਂ ਦਿੰਦੇ ਰਹਿ, ਮੈਨੂੰ ਘਰ ਦੇ ਵਿੱਚ ਵੀ ਜਗ੍ਹਾ ਮਿਲ ਜਾਂਦੀ ਸੀ, ਤੇ ਕਹਿੰਦੀ ਹੁਣ 4 ਸਾਲ ਹੋ ਗਏ ਮੇਰਾ ਘਰ ਵਾਲਾ ਚੜ੍ਹਾਈ ਕਰ ਗਿਆ ਤੇ ਕੈਨੇਡਾ ਦੇ ਵਿੱਚ, ਤੇ ਮੇਰੇ ਨੂੰਹ ਤੇ ਪੁੱਤ ਨੇ ਮੈਨੂੰ ਘਰੋਂ ਕੱਢਤਾ, ਮੈਂ ਧੀ ਦੇ ਕੋਲ ਬੈਠੀ ਹਾਂ। ਗੁਰੂ ਪਿਆਰਿਓ, ਆਹ ਜਿਹੜੇ ਚਿੱਟੀਆਂ ਦਾੜੀਆਂ ਵਾਲੇ ਅਣਖੀ ਸਰਦਾਰ ਹੈ ਨਾ,
ਇਹ ਮਰਨੀ ਮਰ ਜਾਂਦੇ ਆ ਪਰ ਕੁੜਮਾਂ ਦੇ ਦਰਵਾਜ਼ਿਆਂ ਦੇ ਉੱਤੇ ਜਾ ਕੇ ਨਹੀਂ ਪੈਂਦੇ, ਪਰ ਮਜਬੂਰ ਇੰਨਾ ਕਰ ਦਿੱਤਾ ਔਲਾਦ ਨੇ। ਜਦੋਂ ਹੁਣ ਨੂੰਹ ਪੁੱਤ ਸਾਡਾ ਪੁੱਛਣਗੇ, ਮੈਂ ਵੇਖੋ ਮੈਂ ਫਿਰ ਬੇਨਤੀ ਕਰਦਾ ਕਿ ਸਾਰੇ ਨੂੰਹ ਪੁੱਤ ਇੱਕੋ ਜਿਹੇ ਨਹੀਂ, ਸਾਰੇ ਬੱਚੇ ਇੱਕੋ ਜਿਹੇ ਨਹੀਂ ਹੁੰਦੇ, ਪਰ ਇੱਥੇ ਜੋ ਕੁਝ ਗੁਜ਼ਰ ਰਿਹਾ ਔਰ ਉਹਦੇ ਵਿੱਚੋਂ ਤੁਹਾਡੇ ਵਿੱਚੋਂ ਵੀ ਕਈ ਸ਼ਿਕਾਰ ਹੋਣਗੇ ਔਰ ਨਿਆਣਿਆਂ, ਮੈਂ ਇੱਕੋ ਹੀ ਬੇਨਤੀ ਕਰਦਾ ਵੀ ਕਦੀ ਨਿਆਣਿਆਂ ਦੇ ਆਖੇ ਲੱਗ ਕੇ ਕਿਤੇ ਜਾਣਾ ਪੈ ਜਾ ਸਕਦਾ। ਪੰਜਾਬ ਉਹ ਸਾਡੀ ਮਾਂ ਹੈ ਉੱਤੇ ਦੀ ਧਰਤੀ, ਔਰ ਉਹਨੂੰ ਵੇਚਿਓ ਨਾ। ਇੱਥੋਂ ਕੋਸ਼ਿਸ਼ ਕਰਿਆ ਕਰੋ ਵੀ ਤੁਸੀਂ, ਤੁਹਾਡੇ ਬਜ਼ੁਰਗ ਹਨ ਨੌਜਵਾਨ ਵੀਰੋ, ਮੈਂ ਤੁਹਾਨੂੰ ਬੇਨਤੀ ਕਰਦਾ ਬਜ਼ੁਰਗਾਂ ਦੇ ਗਲ ਚ ਅੰਗੂਠਾ ਦੇ ਕੇ ਕਦੀ ਜ਼ਮੀਨਾਂ ਵਿਕਣ ਵਾਸਤੇ ਨਾ ਲਾ ਦਿਓ। ਬਾਪੂ ਛੱਡ ਜ਼ਮੀਨ ਚੋਂ ਕੀ ਲੈਣਾ, ਇੱਥੇ ਆ ਕੇ ਵੱਡਾ ਘਰ ਖਰੀਦਦੇ ਆ। ਨਹੀਂ, ਤੁਸੀਂ ਤੁਹਾਡਾ ਜਿੱਦਣ ਜ਼ਮੀਨ ਵੇਚਤੀ ਨਾ ਉਦਣ ਤੁਸੀਂ ਪੰਜਾਬ ਨੂੰ ਟੁੱਟ ਗਏ, ਉਦਣ ਖਤਮ ਹੋ ਗਏ। ਫਿਰ ਪੰਜਾਬ ਦੀਆਂ ਗੱਲਾਂ ਤੁਹਾਨੂੰ ਚੰਗੀਆਂ ਵੀ ਨਹੀਂ ਲੱਗਣੀਆਂ। ਐਦਾਂ ਦਰਬਾਰ ਵਿੱਚ ਬੈਠ ਕੇ ਤੁਸੀਂ ਸਿੱਖਾਂ ਦਾ ਇਤਿਹਾਸ ਨਹੀਂ ਸੁਣਿਆ ਕਰੋਗੇ। ਅਸੀਂ ਪੰਜਾਬ ਤੋਂ ਕੀ ਲੈਣਾ, ਪਤਾ ਨਹੀਂ ਬਾਬੇ ਕਿਹੜੇ ਪੰਜਾਬ ਦੀਆਂ ਗੱਲਾਂ ਪਾਉਂਦੇ ਆ। ਉਹ ਪੰਜਾਬ ਹੈ ਜਿੱਥੇ ਤੁਹਾਡਾ ਹਰਿਮੰਦਰ ਹੈ, ਉਹ ਪੰਜਾਬ ਹੈ ਜਿੱਥੇ ਤੁਹਾਡਾ ਆਨੰਦਪੁਰ ਹੈ, ਉਹ ਪੰਜਾਬ ਹੈ ਜਿਹੜੀ ਸ਼ਹੀਦਾਂ ਦੀ ਧਰਤੀ ਹੈ ਤੁਹਾਡੀ, ਔਰ ਉਸ ਸਿੱਖ ਰਾਜ ਦੀ ਜਿਹਦੇ ਇੱਥੇ ਤੁਸੀਂ ਦਵਾਈਆਂ ਪਾ ਰਹੇ ਹੋ ਵੀ ਸਾਡਾ ਸਿੱਖ ਰਾਜ ਖੋਇਆ ਗਿਆ, ਉਹੀ ਪੰਜਾਬ ਦੀ ਧਰਤੀ ਹੈ। ਜੇ ਕਿਤੇ ਬਣਿਆ ਤੇ ਤੁਹਾਡਾ ਸਿੱਖ ਰਾਜ ਉੱਥੇ ਬਣੇਗਾ, ਤੇ ਤੁਸੀਂ ਸਾਲ ਦੋਵਾਂ ਸਾਲਾਂ ਬਾਅਦ ਆਪਣੇ ਨਿਆਣਿਆਂ ਨੂੰ ਪੰਜਾਬ ਵਿੱਚ ਲੈ ਕੇ ਜਾਇਆ ਕਰੋ, ਦਿਖਾ ਲਿਆ ਕਰੋ, ਉਹਨਾਂ ਵੱਟਾਂ ਬੰਨਿਆਂ ਦੇ ਉੱਤੋਂ ਤੁਰਿਆ ਕਰੋ ਤੇ ਨਾਲ ਦੱਸਿਆ ਕਰੋ, ਉਂਗਲ ਫੜ ਕੇ ਨਿਆਣੇ ਦੀ ਲਿਜਾਇਆ ਕਰੋ ਵੱਟਾਂ ਬੰਨਿਆਂ ਦੇ ਉੱਤੋਂ ਦੀ, ਤੇ ਨਾਲੇ ਦੱਸਿਆ ਕਰੋ ਵੀ ਇਹ ਬੰਨੇ ਦੇ ਉੱਤੋਂ ਦੀ ਮੇਰੀ ਬੇਬੇ ਪੁੱਤ ਤੇਰੀ ਦਾਦੀ ਆਪ ਤੇਰੇ ਬਾਬੇ ਲਈ ਇੱਥੋਂ ਦੀ ਰੋਟੀ ਲੈ ਕੇ ਜਾਂਦੀ ਹੁੰਦੀ ਸੀ। ਉਹ ਜਿਹੜਾ ਟਾਹਲੀ ਦਾ ਦਰਖਤ ਦਿਖਦਾ ਹੈ, ਉਸ ਟਾਹਲੀ ਦੇ ਦਰਖਤ ਦੇ ਹੇਠਾਂ ਬਹਿ ਕੇ ਬਾਪੂ ਪ੍ਰਸ਼ਾਦਾ ਛਕਿਆ ਕਰਦੇ ਸੀ ਤੇ ਨਾਲੇ ਉੱਥੇ ਕਬੀਲਦਾਰੇ ਦੀਆਂ ਗੱਲਾਂ ਕਰਿਆ ਕਰਦੇ ਸੀ। ਅਸੀਂ ਨਿੱਕੇ ਹੁੰਦੇ ਦੇਖਦੇ ਰਹੇ ਹਾਂ। ਤੇ ਪੁੱਤ ਆਪਣੀ 2 ਕਿੱਲੇ ਜ਼ਮੀਨ ਹੁੰਦੀ ਸੀ, ਇਹ ਆਪਣੇ ਨਿਆਣਿਆਂ ਨੂੰ ਦੱਸਿਓ, ਪੁੱਤ ਆਪਣੀ 2 ਕਿੱਲੇ ਜ਼ਮੀਨ ਹੁੰਦੀ ਸੀ, ਮੇਰੀ ਬੇਬੇ ਨੇ ਤੁਹਾਡੀ ਦਾਦੀ ਨੇ ਦਾਦੇ ਦਾ ਹੱਥ ਵਡਾਇਆ, ਦੋਵਾਂ ਕਿੱਲਿਆਂ ਤੋਂ 14 ਕਿੱਲੇ ਬਣਾਤੀ, ਇਹ ਤੁਹਾਡੀ ਦਾਦੀ ਦਾ ਵੀ ਯੋਗਦਾਨ ਹੈ ਉਸ ਜ਼ਮੀਨ ਦੇ ਵਿੱਚ। ਗੁਰੂ ਪਿਆਰਿਓ, ਜਾ ਕੇ ਇਹ ਆਪਣੇ ਬੱਚਿਆਂ ਨਾਲ ਗੱਲਾਂ ਕਰਿਆ ਕਰੋ। ਗੁਰੂ ਮਹਾਰਾਜ ਕਿਰਪਾ ਕਰੇ, ਤੁਸੀਂ ਪੰਜਾਬ ਨਾਲ ਜੁੜੇ ਰਹੋਗੇ, ਤੁਹਾਡੇ ਬੱਚੇ ਪੰਜਾਬ ਦੇ ਨਾਲ ਜੁੜੇ ਰਹਿਣਗੇ, ਤੇ ਜਿਹੜੇ ਪੰਜਾਬ ਦੇ ਰਾਜ ਦੀਆਂ ਗੱਲਾਂ ਕਰਦੇ ਹੋ ਸਕਦਾ ਹੈ ਤੁਹਾਨੂੰ ਰਾਜ ਮਿਲ ਜਾਵੇ। ਤੇ ਬਸ ਇਹੀ ਤਕੀਦ ਹੈ, ਇਹੀ ਬੇਨਤੀ ਹੈ ਕਿ ਬਿਆਰਿਓ ਆਪਣੇ ਜਿਉਂਦੇ ਜੀ ਤੁਸੀਂ ਆਪਣੀਆਂ ਜ਼ਮੀਨਾਂ ਦੇ ਅੰਗੂਠੇ ਨਾ ਲਾਇਓ। ਔਰ ਸਾਡੇ ਕਹਿੰਦੇ ਹੁੰਦੇ ਸੀ ਨਾ ਬਜ਼ੁਰਗ, ਕਹਿੰਦੇ ਸੀ ਉਹ ਫਲਾਨੇ ਸਰਦਾਰ ਨੇ ਆਪਣਾ ਅੰਗੂਠਾ ਵਢਾ ਲਿਆ। ਅੰਗੂਠਾ ਵਢਾਉਣ ਤੋਂ ਮਤਲਬ ਅੰਗੂਠਾ ਲਾ ਜਾਂਦਾ ਵੀ ਹੁਣ ਜ਼ਮੀਨ ਵੇਚ ਆਉਂਦੀ ਹੈ। ਜਿੱਦਣ ਗੁਰੂ ਪਿਆਰਿਓ ਅੰਗੂਠੇ ਲਾਤੇ ਨਾ, ਉਦਣ ਅਸੀਂ ਪੰਜਾਬ ਨੂੰ ਟੁੱਟ ਜਾਣਾ। ਲਓ ਆਓ ਇੱਕ ਕਵਿਤਾ ਤੁਹਾਡੇ ਨਾਲ ਹੋਰ ਸਾਂਝੀ ਕਰਦੇ ਹਾਂ। ਆ ਜਦੋਂ ਹੁਣ ਪੰਜਾਬ ਦੇ ਵਿੱਚ ਫਸਲ ਦੀ ਤੇ ਨਸਲ ਦੀ ਗੱਲ ਹੋ ਰਹੀ ਸੀ, ਔਰ ਇਹ ਜਗ੍ਹਾ ਦੇ ਉੱਤੇ ਗੁਰੂ ਕੇ ਖਾਲਸੇ ਦੀਆਂ ਫਸਲਾਂ ਉਜਾੜੀਆਂ ਜਾ ਰਹੀਆਂ ਸੀ, ਤੇ ਹਕੂਮਤ ਵੱਲੋਂ ਇਹਨਾਂ ਫਸਲਾਂ ਦੇ ਹੱਕ ਲੈਣ ਵਾਸਤੇ ਉੱਥੇ ਦੀਆਂ ਹਕੂਮਤਾਂ ਇਹਨਾਂ ਦੀਆਂ ਨਸਲਾਂ ਉਜਾੜਨ ਤੇ ਆ ਗਈਆਂ। ਜੰਗ ਹੁੰਦਾ, ਲੜਾਈ ਹੁੰਦੀ ਹੈ, ਇੱਕ ਪਾਸੇ 52 ਤੇ ਦੂਜੇ ਪਾਸੇ 2000 ਤੋਂ ਵੱਧ ਲੋਕ ਇਕੱਠੇ ਹੋ ਕੇ ਗੁਰੂ ਕੇ ਖਾਲਸੇ ਨੂੰ ਇਹਨਾਂ ਦੀਆਂ ਫਸਲਾਂ ਤੇ ਨਸਲਾਂ ਨੂੰ ਉਜਾੜਨ ਵਾਸਤੇ ਉਹ ਪਿੰਡ ਵਾਂ ਦੇ ਵਿੱਚ ਭਾਈ ਤਾਰਾ ਸਿੰਘ ਵਾਂ ਦੇ ਡੇਰੇ ਦੇ ਵਿੱਚ ਮੋਰਚਾ ਲੱਗ ਗਿਆ। ਹੁਣ ਇੱਕ ਪਾਸੇ ਬਹੁ ਗਿਣਤੀ ਹੈ, ਇੱਕ ਪਾਸੇ ਥੋੜੀ ਗਿਣਤੀ ਹੈ, ਪਰ ਯੋਧੇ ਜਿਹੜੇ ਮਰਦਾਂ ਵਾਂਗ ਲੜਦੇ ਨੇ, ਆਪਣੇ ਆਖਰੀ ਆਖਰੀ ਸਵਾਸਾਂ ਤੱਕ ਇਹ ਗੁਰੂ ਕੇ ਯੋਧੇ ਜਿਹੜੇ ਆ ਨੱਚ ਨੱਚ ਕੇ ਪ੍ਰੀਤਮ ਦੇ ਦਰਬਾਰ ਦੇ ਵਿੱਚ ਸ਼ਹੀਦੀਆਂ ਪਾ ਕੇ ਇੱਕ ਇੱਕ ਜਾਣਾ ਚਾਰ ਚਾਰ ਪੰਜ ਪੰਜ ਦੇ ਉੱਤੇ ਭਾਰੂ ਹੋ ਕੇ ਇਹ ਗੁਰੂ ਕਾ ਖਾਲਸਾ ਇਹ ਭਾਵੇਂ ਸ਼ਹੀਦ ਹੋ ਜਾਂਦੇ ਨੇ, ਪਰ ਰਹਿੰਦੀ ਦੁਨੀਆਂ ਤੱਕ ਜਿਵੇਂ ਇਤਿਹਾਸ ਸਿਰਜ ਗਿਆ। ਸੁਣੋ ਪਿਆਰ ਦੇ ਨਾਲ,

ਗੁਰੂ ਕੇ ਖਾਲਸੇ ਇਸ ਨਗਰ ਵਾਂ ਦੇ ਵਿੱਚ 52 ਸਿੰਘ ਸ਼ਹੀਦ ਹੋ ਜਾਂਦੇ ਆ ਤੇ 300 ਤੋਂ ਵੱਧ ਜ਼ਾਲਮਾਂ ਨੂੰ ਮੌਤ ਦੇ ਘਾਟ ਉਤਾਰ ਦਿੱਤੇ ਜਾਂਦੇ। ਗੁਰੂ ਕੇ ਖਾਲਸਾ ਇਸ ਤਰ੍ਹਾਂ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਸੁਰਖਰੂ ਹੋ ਕੇ ਪਹੁੰਚਦਾ, ਜਿਹਨਾਂ ਨੂੰ ਆਖਿਆ ਜਾਂਦਾ ਸੀ ਪੜਾਇਆ ਗਿਆ ਸੀ ਨਾ ਕਿ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡਿਆਸ ਹਉ ਸਬਨ ਕੀ ਰੇਣਕਾ ਤਾਂ ਆਓ ਹਮਾਰੇ ਪਾਸ। ਗੁਰੂ ਪਿਆਰਿਓ, ਢਾਡੀ ਸਿੰਘਾਂ ਦੀਆਂ ਇਹ ਸੇਵਾਵਾਂ ਲੱਗੀਆਂ ਕਿ ਆਪ ਸਿੱਖ ਸੰਗਤਾਂ ਨੂੰ, ਪੰਜਾਬੀਆਂ ਨੂੰ, ਸਿੱਖਾਂ ਨੂੰ ਆਪਣੇ ਇਤਿਹਾਸ ਤੋਂ ਜਾਣੂ ਕਰਾਉਂਦੇ ਰਹਿਣਾ। ਸਾਡੇ ਢਾਡੀਆਂ ਦੇ ਜਨਮਦਾਤਾ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਬੜਾ ਮਾਣ ਦਿੱਤਾ ਸਾਨੂੰ ਅਕਾਲ ਤਖ਼ਤ ਸਾਹਿਬ ਦੇ ਉੱਤੇ, ਹੈ ਨਾ। ਜਦੋਂ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਹੋ ਜਾਂਦੀ ਹੈ ਉੱਥੇ ਥੋੜੇ ਜਿਹੇ ਦਿਨ ਕਿਵਤਾਂ ਪੜੀਆਂ ਗਈਆਂ ਤੇ ਬਾਬਾ ਵਿਧੀ ਚੰਦ ਆਖਣ ਲੱਗੇ, ਕਹਿੰਦੇ ਸਤਿਗੁਰੂ ਮੇਰੇ ਪਿੰਡ ਦੇ ਵਿੱਚ ਸੁਰ ਸਿੰਘ ਦੇ ਵਿੱਚ ਦੋ ਢਾਡੀ ਆ ਵਿਚਾਰੇ ਉੱਦਾਂ ਹੀ ਤੁਰੇ ਫਿਰਦੇ ਆ, ਪਰ ਉਹ ਜਸ਼ੀਲਾ ਬੜਾ ਗਾਉਂਦੇ ਓ, ਜੇ ਤੁਹਾਡਾ ਹੁਕਮ ਹੋਵੇ ਤੇ ਅਕਾਲ ਤਖ਼ਤ ਤੇ ਉਹਨਾਂ ਤੋਂ ਵਾਰਾਂ ਨਾ ਸੁਣਿਆ ਕਰੀਏ ਵੀ ਸਾਡੇ ਯੋਧਿਆਂ ਦੇ ਮਨਾਂ ਦੇ ਵਿੱਚ ਜੰਗੀ ਚਾਹ ਪੈਦਾ ਹੋ ਸਕਣ, ਯੋਧਿਆਂ ਦੀਆਂ ਕੁਰਬਾਨੀਆਂ ਸ਼ਹਾਦਤਾਂ ਦੀਆਂ ਗੱਲਾਂ ਕਰਿਆ ਕਰਨਗੇ। ਤੇ ਛੇਵੇਂ ਪਾਤਸ਼ਾਹ ਖੋ ਚੋਕਣ ਲੈ। ਹੁਣ ਗੁਰੂ ਪਿਆਰ, ਮੈਂ ਢਾਡੀਆਂ ਦੇ ਬਾਰੇ ਦੱਸਣ ਲੱਗਾ ਵੀ ਸਾਡੇ ਢਾਡੀਆਂ ਦਾ ਕਿੰਨਾ ਮਾਣ ਸਨਮਾਨ ਹੁੰਦਾ ਸੀ, ਅੱਜ ਵੀ ਹੈ ਕੋਈ ਗੱਲ ਨਹੀਂ, ਪਰ ਸਾਡੇ ਢਾਡੀਆਂ 'ਚ ਹੰਕਾਰ ਕਿੰਨਾ ਹੋ ਗਿਆ ਇਹ ਵੀ ਮੈਂ ਲੈ ਇਸ ਮੈਂ ਗੱਲ ਨੂੰ ਲੈ ਕੇ ਚੱਲਾਂਗਾ। ਹੁਣ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਵੀ ਆਪਣੇ ਆਪ ਨੂੰ ਢਾਡੀ ਕਹਿੰਦੇ ਆ। ਗੁਰੂ ਕੀ ਪਿਆਰੀ ਸੰਗਤ ਹੈ, ਗੁਰਬਾਣੀ ਸੁਣਨ ਵਾਲੇ ਬੈਠੇ ਹੋ। ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਸੀ ਤੇ ਆਪਣੇ ਆਪ ਨੂੰ ਢਾਡੀ ਕਹਿੰਦੇ, ਉਹਨਾਂ ਕੋਲ ਇੱਦਾਂ ਦੀ ਵਧੀਆ ਢੱਡ ਨਹੀਂ ਹੋਣੀ ਜਿੱਦਾਂ ਦੀ ਅੱਜ ਖੜਕਦੀ ਆ ਸਾਡੇ ਢਾਡੀਆਂ ਦੇ ਕੋਲ। ਕਿਤੇ ਰੌਂ ਦੇ ਵਿੱਚ ਆਉਂਦੇ ਹੁੰਦੇ ਆ ਤੇ ਕੋਈ ਲਾਗੇ ਡੱਬਾ ਜਾਂ ਕੌਲੀ ਹੋਣੀ ਉਹ ਖੜਕਾ ਲੈਂਦੇ ਹੋਣੇ ਆ ਤੇ, ਪਰ ਸਤਿਗੁਰੂ ਪਤਾ ਕੀ ਕਹਿੰਦੇ, ਕਹਿੰਦੇ ਹਾਂ ਢਾਡੀ ਵਿਕਾਰ ਕਾਰੇ ਲਾਇਆ। ਆਪਣੇ ਆਪ ਨੂੰ ਵਿਕਾਰ ਜਿਹਾ ਕਹਿੰਦੇ ਸੀ, ਮੈਂ ਵਿਕਾਰ ਤੁਰਿਆ ਫਿਰਦਾ ਸੀ ਤੇ ਮੈਨੂੰ ਸਤਿਗੁਰਾਂ ਨੇ ਉਸ ਨਿਰੰਕਾਰ ਪਾਤਸ਼ਾਹ ਨੇ ਆਪਦੇ ਗੁਣ ਗਾਉਣ ਵਾਸਤੇ ਕਾਰੇ ਲਾ ਦਿੱਤਾ। ਤੇ ਇਸ ਤੋਂ ਅੱਗੇ ਵੀ ਹਾਂ ਢਾਡੀ ਕੀ ਨੀਚ ਜਾਤ, ਆਪਣੇ ਆਪ ਨੂੰ ਢਾਡੀ ਕਹਿੰਦੇ ਆ ਤੇ ਕਹਿੰਦੇ ਹਾਂ ਢਾਡੀ ਕੀ ਨੀਚ ਜਾਤ ਹੋਰ ਸਭ ਉੱਤਮ ਜਾਤ ਸੁਣਾਇਦਾ, ਹੋਰ ਸਾਰੀਆਂ ਜਾਤਾਂ ਉੱਤਮ ਨੇ ਤੇ ਮੇਰੀ ਢਾਡੀ ਦੀ ਬੜੀ ਨੀਵੀਂ ਜੀ ਜਾਤ ਸੀ, ਪਰ ਉਸ ਵਾਹਿਗੁਰੂ ਨੇ ਮੈਨੂੰ ਆਪਣੇ ਗੁਣ ਗਾਉਣ ਲਾ ਕੇ ਤੇ ਮੈਨੂੰ ਵੀ ਉੱਚਾ ਕਰ ਦਿੱਤਾ, ਮੈਨੂੰ ਵੀ ਸਮਰੱਥ ਕਰ ਦਿੱਤਾ, ਆ ਬਾਕੀ ਲੋਕਾਂ ਦੇ ਬਰਾਬਰ ਕਰਤਾ। ਹੁਣ ਗੁਰੂ ਪਿਆਰਿਓ, ਇਸ ਗੱਲ ਵੱਲੋਂ ਆਪਾਂ ਧਿਆਨ ਲੈ ਕੇ ਚੱਲਣ ਦਾ ਯਤਨ ਕਰੀਏ। ਛੇਵੇਂ ਪਾਤਸ਼ਾਹ ਨੇ ਆਪਣੇ ਦਰਬਾਰ ਵਿੱਚ ਢਾਡੀ ਵਗਾਏ, ਨੱਥਾ ਤੇ ਅਬਦੁਲ ਉਹਨਾਂ ਨੇ ਵਾਰ ਗਾਈ ਹੈ, ਸਤਿਗੁਰਾਂ ਦੀ ਸੋਹਣੀ ਸ਼ਖਸੀਅਤ ਦਾ ਵਰਣਨ ਕਰ ਦਿੱਤਾ। ਹੁਣ ਪੱਗਾਂ ਦੀ ਗੱਲ ਕੀਤੀ ਹੈ, ਮਹਾਰਾਜ ਪੱਗ ਤੇਰੀ ਵੀ ਆ ਤੇ ਪੱਗ ਜਹਾਂਗੀਰ ਦੀ ਵੀ ਆ, ਪਰ ਤੇਰੀ ਪੱਗ ਦੇ ਸ਼ਾਨ ਦੇ ਬਰਾਬਰ ਇੱਕ ਕੌਡੀ ਜਿੰਨੀ ਕੀਮਤ ਨਹੀਂ ਹੈ ਜਹਾਂਗੀਰ ਦੀ ਪੱਗ ਦੀ। ਵਾਰ ਗਾਈ ਸ਼ਹਿਨਸ਼ਾਹ ਦੇ, ਦੋ ਚਾਰ ਦਿਨ ਪੰਜ ਸੱਤ ਦਿਨ ਵਾਰਾਂ ਗਾਉਂਦੇ ਰਹੇ ਤੇ ਇੱਕ ਦਿਨ ਜਾਣ ਲੱਗੇ, ਕਹਿੰਦੇ ਮਹਾਰਾਜ ਸਾਡੇ ਨਿੱਕੇ ਨਿੱਕੇ ਨਿਆਣੇ ਕਿੰਨੇ ਦਿਨ ਹੋ ਗਏ ਸਾਨੂੰ ਘਰੋਂ ਆਇਆਂ ਨੂੰ, ਤੇ ਕਿਰਪਾ ਕਰੋ ਅਸੀਂ ਪਿੰਡ ਮਿਲਿਆਈਏ ਆਪਣੇ ਆਰ ਵਰਪਾਰ ਨੂੰ। ਤੇ ਸਤਿਗੁਰ ਕਹਿੰਦੇ ਜਾਇਓ, ਤੇ ਨਾਲ ਪੁੱਛਦੇ ਆ ਵੀ ਕਾਹਦੇ 'ਤੇ ਆਏ ਸੀ ਤੁਸੀਂ, ਬਿਧੀ ਚੰਦ ਨੂੰ ਪੁੱਛਦੇ ਬਿਧੀ ਚੰਦ ਕਾਹਤੇ ਆਏ ਸੀ, ਤੇ ਕਹਿੰਦੇ ਮਹਾਰਾਜ ਤੁਰ ਕੇ ਹੀ ਆਏ ਸੀ, ਹੋਰ ਅਸੀਂ ਕਾਹਤੇ ਆਉਣਾ, ਗਰੀਬ ਢਾਡੀਆਂ ਤੁਰ ਕੇ ਹੀ ਆਏ ਸੀ। ਤੇ ਸਤਿਗੁਰ ਕਹਿੰਦੇ ਇੱਦਾਂ ਕਰਿਓ, ਇਹ ਹੁਣ ਗਰੀਬ ਨਹੀਂ, ਇਹ ਸਾਡੇ ਗੁਰੂ ਨਾਨਕ ਦੇ ਘਰ ਦੇ ਢਾਡੀ, ਇਹਨਾਂ ਨੂੰ ਹਾਥੀ ਦਿਓ, ਇਹ ਹਾਥੀਆਂ 'ਤੇ ਚੜ੍ਹ ਕੇ ਜਾਇਆ ਕਰਨਗੇ ਅਤੇ ਹਾਥੀਆਂ 'ਤੇ ਚੜ੍ਹ ਕੇ ਆਇਆ ਕਰਨਗੇ, ਇੰਨਾ ਮਾਣ ਸਨਮਾਨ ਜੇ ਉਦੋਂ ਕੀਤਾ ਸੀ ਨਾ ਤੇ ਸੰਗਤਾਂ ਅੱਜ ਤੋਂ ਦੁੱਗਣਾ, ਉਦੋਂ ਤੋਂ ਦੁੱਗਣਾ ਮਾਣ ਕਰਦੀਆਂ, ਉਦੋਂ ਹਾਥੀਆਂ 'ਤੇ ਜਾਂਦੇ ਸੀ ਅਤੇ ਅੱਜ ਢਾਡੀ ਜਿਹੜੇ ਆ ਜਹਾਜ਼ਾਂ ਦੇ ਵਿੱਚ ਆਉਂਦੇ ਆ, ਕਿੱਡਾ ਮਾਣ ਸੰਗਤਾਂ। ਆ ਗੁਰੂ ਪਿਆਰਿਓ, ਕਾਮ ਧੇਨ ਹੈ ਸੰਗਤ, ਇਹਦੇ ਤੋਂ ਜੋ ਇੱਛਾ ਲੈ ਲਈਏ ਨਾ ਉਹੋ ਹੀ ਕੁਝ ਮਿਲ ਜਾਂਦਾ ਹੈ, ਬੜੀ ਕਿਰਪਾ ਹੈ। ਹੁਣ ਗੁਰੂ ਪਿਆਰਿਓ, ਢਾਡੀ ਸਾਡੇ ਉਹ ਗਰੀਬ ਨਹੀਂ, ਵਾਹਿਗੁਰੂ ਦੀ ਕਿਰਪਾ ਸਰਮਾਏਦਾਰ ਹੈ, ਸਾਡੇ ਢਾਡੀ ਜਿਹੜੇ ਕਰੋੜਾਂ ਦੇ ਵਿੱਚ ਖੇਡਦੇ ਆ, ਬੜੀ ਕਿਰਪਾ ਹੈ। ਉਹ ਠੀਕ ਹੈ ਵੀ ਦੁਨੀਆਂ ਦੇ ਸਾਹਮਣੇ ਇੱਦਾਂ ਹੀ ਲੱਗਦਾ ਜਿੱਦਾਂ ਭਿਖਾਰੀ ਜੇ ਹੁੰਦੇ ਆ ਵੀ ਇੱਕ ਡਾਲਰ ਰੱਖ ਦੇਈਦਾ ਤੇ ਵਿਚਾਰੇ ਇੱਦਾਂ ਹੀ ਗੁਜ਼ਾਰਾ ਕਰਨਾ, ਬੜੀ ਕਿਰਪਾ ਹੈ ਜੇ ਸਬਰ ਹੈ ਨਾ ਤੇ ਸਭ ਕੁਝ ਹੈ, ਬਸ ਸਤਿਗੁਰ ਸਾਨੂੰ ਸਬਰ ਬਖਸ਼ ਦੇਣ। ਪਰ ਗੁਰੂ ਪਿਆਰਿਓ, ਜਿਹੜਾ ਸਾਡਾ ਹੰਕਾਰ ਹੈ ਨਾ, ਹੁਣ ਗੁਰੂ ਬਾਬੇ ਨਾਨਕ ਦੇ ਢਾਡੀਆਂ ਸੀ ਤੇ ਗੁਰੂ ਬਾਬਾ ਨਾਨਕ ਕੀ ਕਹਿੰਦਾ, ਹਾਂ ਢਾਡੀ ਵਿਕਾਰ ਕਾਰੇ ਲਾਇਆ, ਤੇ ਅੱਜ ਕਿਸੇ ਵੀ ਢਾਡੀ ਨੂੰ ਪੁੱਛ ਲਓ ਇੰਟਰਨੈਸ਼ਨਲ ਗੋਲਡ ਮੈਡਲਿਸਟ, ਡਬਲ ਗੋਲਡ ਮੈਡਲਿਸਟ, ਟ੍ਰਿਪਲ ਗੋਲਡ ਮੈਡਲ, ਗੋਲਡਨ ਜੁਬਲੀ,
ਪਤਾ ਨਹੀਂ ਕਿੱਥੋਂ ਡਿਗਰੀਆਂ ਲਈਆਂ, ਜੇ ਮੇਰੇ ਬਾਬੇ ਨੂੰ ਵੀ ਹੈ ਨਾ ਕਿਤੇ ਪਤਾ ਹੁੰਦਾ ਵੀ ਡਿਗਰੀਆਂ ਢਾਡੀਆਂ ਨੂੰ ਗੋਲਡਾਂ ਦੀਆਂ ਮਿਲਦੀਆਂ ਤੇ ਮੇਰੇ ਬਾਬੇ ਨੇ ਵੀ ਨਾਨਕ ਨੇ ਵੀ ਲੈ ਲੈਣੀ, ਉਹ ਵਿਚਾਰਾ ਕਹਿਣ ਡਿਆ ਵੀ ਹੁਣ ਢਾਡੀ ਵੇਕਾਰ ਕਾਰੇ ਲਾਇਆ। ਹੁਣ ਗੁਰੂ ਪਿਆਰਿਓ ਇਹ ਹੰਕਾਰ ਕਿਤੇ ਸਾਡੇ ਮਨਾਂ ਦੇ ਵਿੱਚੋਂ ਨਿਕਲ ਜਾਵੇ ਵੀ ਅਸੀਂ ਡਬਲ ਗੋਲਡ ਮੈਡਲਿਸਟ ਹਾਂ, ਅਸੀਂ ਗੁਰੂ ਨਾਨਕ ਵਰਗੇ ਢਾਡੀ ਬਣ ਜਾਈਏ ਤੇ ਰਹਿੰਦੀਆਂ 20 ਕਸਰਾਂ ਸਾਦਾ ਸਤਿਗੁਰ ਕੱਢ ਦੇਵੇਗਾ। ਤੋ ਗੁਰੂ ਪਿਆਰਿਓ ਮਰਦਾਂ ਦੀਆਂ ਵਾਰਾਂ ਗਾ ਰਹੇ ਸਾਂ ਤੇ ਢਾਡੀ ਹਮੇਸ਼ਾ ਮਰਦਾਂ ਮਰਦਾਂ ਨੂੰ ਯਾਦ ਕਰਦੇ ਰਹਿੰਦੇ ਤੇ ਸੂਰਮਿਆਂ ਦੀਆਂ ਵਾਰਾਂ ਰਹਿੰਦੀ ਦੁਨੀਆਂ ਤੱਕ। ਆਖਰੀ ਆਈਟਮ ਹੈ ਸਾਡਾ, ਫਿਰ ਟਾਈਮ ਜਿਹੜਾ ਸਮਾਪਤ ਹੋ ਜਾਣਾ ਤੇ ਗੁਰੂ ਮਹਾਰਾਜ ਕਿਰਪਾ ਕਰੇ ਅੱਜ ਖੁੱਲਾ ਟਾਈਮ ਮਿਲਿਆ ਤੁਹਾਡੇ ਨਾਲ ਖੁੱਲੀਆਂ ਵਿਚਾਰਾਂ ਕੀਤੀਆਂ ਤੇ ਰਹਿੰਦੀ ਦੁਨੀਆਂ ਤੱਕ ਰਹਿਣ ਗਈਆਂ ਸੂਰਮਿਆਂ ਦੀਆਂ ਵਾਰਾਂ। ਢਾਡੀ ਜਥਾ ਪੇਸ਼।

ਬਹੁਤ ਬਹੁਤ ਧੰਨਵਾਦ ਸਿੱਖ ਸੰਗਤਾਂ ਦਾ, ਬੜਾ ਪਿਆਰ ਦਾ ਸਬੂਤ ਦਿੱਤਾ। ਗੁਰੂ ਪਿਆਰਿਓ, ਅੱਜ ਦੇ ਇਤਿਹਾਸ ਦੇ ਵਿੱਚ ਆਪ ਸਿੱਖ ਸੰਗਤਾਂ ਦੇ ਨਾਲ ਸਾਡੀ ਕੌਮ ਦੇ ਮਹਾਨ ਯੋਧੇ, ਮਹਾਨ ਸ਼ਹੀਦ ਭਾਈ ਤਾਰਾ ਸਿੰਘ ਵਾਨ ਦੇ ਇਤਿਹਾਸ ਦਾ ਜ਼ਿਕਰ ਕੀਤਾ ਸੀ, ਔਰ ਕੱਲ ਨੂੰ ਇਸ ਤੋਂ ਅਗਲਾ ਬਿਲਕੁਲ ਤਰਤੀਬ ਵਾਰ ਇਸ ਤੋਂ ਅੱਗੇ ਕੀ ਹੋਇਆ ਸੀ ਜਦੋਂ ਸਾਡਾ ਸਿੱਖ ਰਾਜ ਬਣਿਆ ਸੀ, ਇਹਦੋਂ ਅੱਗੇ ਜਿਹੜਾ ਯੁੱਧ ਹੁੰਦਾ, ਜਿਹੜੇ ਸਾਡੀ ਕੌਮ ਦੇ ਯੋਧੇ ਕੁਰਬਾਨੀਆਂ ਕਰਦੇ ਨੇ, ਉਹਨਾਂ ਦਾ ਇਤਿਹਾਸ ਆਪ ਸਿੱਖ ਸੰਗਤਾਂ ਦੇ ਨਾਲ ਸਾਂਝਾ ਕਰਨ ਦਾ ਯਤਨ ਕਰਾਂਗੇ। ਸੋ ਢਾਡੀ ਜਥੇ ਨੂੰ ਬੁਲਾਓ, ਫਤਿਹ! ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ, ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਤਰਲੋਕ ਸਿੰਘ ਜੀ ਪੌਂਟਾ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਤਿ ਸ੍ਰੀ ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ। ਸੂਰਾ ਸੋ ਪਹਿਚਾਨੀਆਂ ਜੋ ਲਹਿਰਾ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾੜੇ ਖੇਤ ਦੇ ਮਹਾਂਵਾਕ ਅਨੁਸਾਰ, ਸ਼ਹੀਦ ਭਾਈ ਗੁਰਦੀਪ ਸਿੰਘ ਜੀ ਦੀਪਾ ਦੌਲਤਪੁਰ ਵਾਲੇ, ਸ਼ਹੀਦ ਜਥੇਦਾਰ ਡਾਕਟਰ ਪ੍ਰੀਤਮ ਸਿੰਘ ਜੀ ਸ਼ੇਖੋਂ, ਸ਼ਹੀਦ ਭਾਈ ਗੁਰਦੀਪ ਸਿੰਘ ਜੀ ਹੇਰਾਂ ਵਾਲੇ, ਅਤੇ ਇਹਨਾਂ ਦੀ ਮਿੱਠੀ ਯਾਦ ਮਨਾਉਂਦੇ ਹੋਏ ਅਤੇ ਇਹਨਾਂ ਦੀ ਵਾਸੀ ਦੇ ਸੰਬੰਧ ਵਿੱਚ ਪਿਛਲੇ ਦਿਨਾਂ ਤੋਂ ਸਹਿਜ ਪਾਠ ਆਰੰਭ ਹੋਏ ਹਨ ਅਤੇ ਇਹਨਾਂ ਦੇ ਭੋਗ 20 ਸਤੰਬਰ ਦਿਨ ਐਤਵਾਰ ਸਵੇਰੇ 9 ਵਜੇ ਪੈਣਗੇ, ਉਪਰੰਤ ਦੀਵਾਨ ਸਜਣਗੇ ਜੀ। ਆਪ ਜੀਆਂ ਨੇ ਦੀਵਾਨਾਂ ਦੀ ਹਾਜ਼ਰੀ ਭਰ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਜੀ। ਆਓ ਹੁਣ ਸਾਰੇ ਜਾਣੇ ਸ਼ਬਦ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ ਆਪ ਜੀ ਨੂੰ ਗੁਰਬਾਣੀ ਕੀਰਤਨ ਦੁਆਰਾ ਗੁਰੂ ਚਰਨਾਂ ਨਾਲ ਜੁੜ ਰਹੇ ਸਨ ਭਾਈ ਸਾਹਿਬ ਭਾਈ ਤਰਲੋਕ ਸਿੰਘ ਜੀ ਪੌਂਟਾ ਸਾਹਿਬ ਵਾਲੇ, ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਰਹਿਮਤ ਕਰਨ, ਇਸੇ ਤਰ੍ਹਾਂ ਆਪ ਸੰਗਤ ਦੀ ਸੇਵਾ ਵਿੱਚ ਤਤਪਰ ਰਹਿਣ। ਸੋ ਹੁਣ ਆਪ ਜੀ ਦੇ ਸਨਮੁੱਖ ਸਟੇਜ ਉੱਪਰ ਸੁਸ਼ੋਭਿਤ ਹੋ ਰਹੇ ਨੇ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਬੈਂਕਾ ਹਜ਼ੂਰੀ ਕੀਰਤਨੀ ਹੈ ਸ੍ਰੀ ਦਰਬਾਰ ਸਾਹਿਬ। ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਉਣ ਵਾਲੇ ਸੰਡੇ ਦੇ ਦੀਵਾਨ ਕੌਮ ਦੇ ਮਹਾਨ ਸ਼ਹੀਦ ਭਾਈ ਗੁਰਦੀਪ ਸਿੰਘ ਦੀਪਾ ਦੌਲਤਪੁਰ, ਡਾਕਟਰ ਪ੍ਰੀਤਮ ਸਿੰਘ ਸੇਖੋਂ ਅਤੇ ਭਾਈ ਗੁਰਦੀਪ ਸਿੰਘ ਦੀਪਾ ਹੀਰਾਂ ਵਾਲਿਆਂ ਦੀ ਸ਼ਹਾਦਤ ਨੂੰ ਸਮਰਪਿਤ ਹੋਣਗੇ। ਸੋ ਆਪ ਜੀ ਨੇ ਵੱਧ ਚੜ੍ਹ ਕੇ ਸੰਡੇ ਦੇ ਦੀਵਾਨ ਵਿੱਚ ਵੀ ਸ਼ਿਰਕਤ ਕਰਨ ਦੀ ਕਿਰਪਾਲਤਾ ਕਰਨੀ ਜੀ। ਸੋ ਆਓ ਕੀਰਤਨ ਸਰਵਣ ਕਰੀਏ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਬੈਂਕਾ ਹਜ਼ੂਰੀ ਕੀਰਤਨੀ ਹੈ ਦਰਬਾਰ ਸਾਹਿਬ ਵਾਲਿਆਂ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਭੰਡਾਰਾ, ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ। ਆਸਾ ਮਹੱਲਾ ਪਹਿਲਾ।

ਸਤਿਗੁਰ ਸਰਣਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋ ਕੋ ਰਾਮ ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾਂ।

ਪਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਏ ਨਾ ਕਿਸ ਕੀ ਧਰਿਆ ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜ ਆਵੈ ਸੈ ਕੋਸਾ

ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮ ਅਗਮ ਅਪਾਰਾ, ਸਭ ਧਿਆਵਹਿ ਸਭ ਧਿਆਵਹਿ ਤੁਧ ਜੀ, ਹਰ ਸੱਚੇ ਸਿਰ

ਸਾਸਤ ਜੀ ਕਰ ਕਿਰਿਆ ਖਾਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ

ਦਿਲ ਜਿਸਨੂੰ ਤੂੰ ਜਾਣਾ ਏ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ।

ਸਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀ ਆਏ

ਪ੍ਰੀਤ ਕਹਿਤੇ ਪਵਿੱਤ ਸਤ ਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧਿਆ ਗੈ ਆਰ

ਆਪ ਕੀਤਾ ਗਿਆ। ਬਾਣੀ ਪੜ੍ਹਦੇ ਆ, ਕਥਾ ਕੀਰਤਨ ਢਾਡੀ ਵਾਰਾਂ ਦੀ ਹਾਜ਼ਰੀ ਭਰਦੇ ਆ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸੁਮੱਤ ਬਖਸ਼ਿਸ਼ ਕਰਨੀ।

ਮਨੋਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਸਮੂਹ ਪਰਿਵਾਰਾਂ ਅੰਦਰ ਆਪਸੀ ਪਿਆਰ ਇਤਫਾਕ ਸੁੱਖ ਸ਼ਾਂਤੀ ਤੰਦਰੁਸਤੀਆਂ ਬਖਸ਼ਣੀਆਂ,

ਦੀ ਸ਼ੁਭ ਆਗਿਆ ਪਾਲਣ ਦੀ ਸਮਤ ਬਖਸ਼ਣੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਭਾਈ ਗੁਰਮੇਲ ਸਿੰਘ ਵੱਲੋਂ ਆਪਣੇ ਸਪੁੱਤਰ ਕਾਕਾ ਹਰਮਨ ਸਿੰਘ ਦੀ ਦੇਹ ਅਰੋਗਤਾ ਲਈ ਅਰਦਾਸ ਹੈ। ਗਰੀਬ ਨਿਵਾਜ ਕਿਰਪਾ ਕਰਨੀ, ਕਾਕਾ ਹਰਮਨ ਸਿੰਘ ਹੋਰਾਂ ਨੂੰ ਚੜ੍ਹਦੀ ਕਲਾ, ਤੰਦਰੁਸਤੀ, ਦੀਰਘ ਆਯੂ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ। ਕਿਰਪਾ ਕਰੋ, ਇਲਾਹੀ ਹੁਕਮਨਾਮੇ ਦੀ ਦਾਤ ਬਖਸ਼ ਕੇ ਨਦਰੀ ਨਦਰ ਨਿਹਾਲ ਕਰੋ, ਹੁਕਮਨਾਮੇ ਦੇ ਉਪਦੇਸ਼ ਨੂੰ ਕਮਾਉਣ ਦਾ ਬਲ ਬਖਸ਼ਣ। ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ, ਦੀਨ ਦਰਦ ਨਿਵਾਰ, ਹੇ ਸਮਰੱਥ ਅਗਮ ਪੂਰਨ, ਮੋਹੇ ਮਯਾ ਧਾਰ, ਅੰਧਕੂਪ ਮਹਾਂਪਯਾਨ, ਨਾਨਕ ਪਾਰ ਉਤਾਰ, ਸੋ ਕਹੁ ਟਲ ਗੁਰਸੇਵੀਐ, ਅਹਿਨਿਸ ਸਹਿਜ ਸੁਭਾਏ, ਦਰਸਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ, ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ,

ਰਹੁ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ ਉਮਕਿਓ ਹੀਓ ਮਿਲਨ ਪ੍ਰਭ ਤਾਈ ਖੋਜਤ ਚਰਿਓ ਦੇਖੋ ਪ੍ਰਿਯ ਜਾਈ ਉਮਕਿਓ ਹੀਓ ਮਿਲਨ ਪ੍ਰਭ ਤਾਈ ਖੋਜਤ ਚਰਿਓ ਦੇਖੋ ਪ੍ਰਿਯ ਜਾਈ ਸੁਨਤ ਸਦੇਸਰੋ ਪ੍ਰਿਯ ਗ੍ਰਹਿ ਸੇਜ ਵਿਸ਼ਾਈ ਭ੍ਰਮ ਭ੍ਰਮ ਆਇਓ ਤੋ ਨਦਰ ਨਾ ਪਾਈ ਕਿਨ ਬਿਦ ਹੀਅਰੋ ਧੀਰੈ ਨਿਮਾਨੋ ਮਿਲ ਸਾਜਨ ਹੋਂ ਤੁਝ ਕੁਰਬਾਨੋ ਰਹਾਓ ਏਕਾ ਸੇਜ ਵਿਸ਼ੀ ਧਨ ਕੰਤਾ ਧਨ ਸੂਤੀ ਪਿਰ ਸਦ ਜਾਗੰਤਾ

ਬਹੁਤ ਦਿਨ ਲਾਗੇ ਦੇਸ ਦਿਸੰਤਰ ਮੈਂ ਸਗਲੇ ਝਾਗੇ ਖਿਨ ਰਹਿਣ ਨਾ ਪਾਵੋ ਬਿਨ ਪੱਗ ਪਾਗੇ ਹੋਏ ਕਿਰਪਾਲ ਪ੍ਰਭ ਮਿਲ ਹੈ ਸੁਭਾਗੇ ਭਇਓ ਕਿਰਪਾਲ ਸਤਸੰਗ ਮਿਲਾਇਆ ਬੂਜੀ ਤਪਤ ਕਰ ਹੈ ਪਿਰ ਪਾਇਆ ਸਗਲ ਸੀਗਾਰ ਹੁਣ ਮੁਝ ਹੈ ਸੁਹਾਇਆ ਕਹ ਨਾਨਕ ਗੁਰ ਭਰਮ ਚੁਕਾਇਆ ਜਹ ਦੇਖਾ ਤਹ ਪਿਰ ਹੈ ਭਾਈ ਖੁੱਲਿਓ ਕਪਾਟ ਤਾ ਮਨ ਠਹਿਰਾਈ ਜਹ ਦੇਖਾ ਤਹ ਪਿਰ ਹੈ ਭਾਈ ਖੁੱਲਿਓ ਕਪਾਟ ਤਾ ਮਨ ਠਹਿਰਾਈ ਰਹਾਓ ਦੂਜਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀ ਹੈ ਹਰ ਜਾਏ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ ਅਸੁਨ ਪ੍ਰੇਮ ਉਮਾਹੜਾ